0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਫਿਲਮ 40 ਦਿਨ ਦੇ ਵਿੱਚੋਂ ਆਵਾਜ਼ ਸੀ ਦੇਵੀ ਮਖਸੂਸਪੁਰੀ ਜੀ ਦੀ ਅਤੇ ਫਿਲਮ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਣੀ ਆ 19 ਜੂਨ ਨੂੰ ਰਿਲੀਜ਼ ਹੋਣੀ ਆ ਅਤੇ ਜਾ ਕੇ ਤੁਸੀਂ ਆਪਣੇ ਲਾਗਲੇ ਸਿਨੇਮਾਘਰਾਂ ਦੇ ਵਿੱਚ ਵੇਖ ਸਕਦੇ ਹੋ ਪ੍ਰੋਗਰਾਮ ਹਾਂਜੀ ਮੈਲਬਨ ਨੂੰ ਅੱਗੇ ਵਧਾਉਂਦੇ ਹਾਂ ਅਤੇ ਇਹ ਉਹ ਹਿੱਸਾ ਜਿਹਦੇ ਵਿੱਚ ਤੁਸੀਂ ਵੀ ਗੱਲਾਂ ਬਾਤਾਂ ਕਰ ਸਕਦੇ ਹੋ ਤੁਸੀਂ ਵੀ ਸਾਂਝ ਪਾ ਸਕਦੇ ਹੋ ਅਤੇ ਆਓ ਫਿਰ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਆਵਾਜ਼ ਦੀ ਦੁਨੀਆ ਦੇ ਦੋਸਤੋ ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚਦੀ ਹੈ ਤੁਹਾਨੂੰ ਪ੍ਰੋਗਰਾਮ ਦੇ ਇਸ ਹਿੱਸੇ ਜੀ ਆਇਆਂ ਨੂੰ ਆਖਦੇ
0: ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਹੁਣ ਉਹ ਸਮਾਂ ਆ ਗਿਆ ਜਦੋਂ ਆਪਾਂ ਇੱਕ ਵਿਸ਼ਾ ਰੱਖਦੇ ਹੁੰਦੇ ਹਾਂ ਅਤੇ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਨੇ ਕੋਸ਼ਿਸ਼ ਸਾਡੀ ਇਹ ਹੁੰਦੀ ਆ ਕਿ ਪਹਿਲੇ ਜਿਹੜਾ ਹਿੱਸਾ ਪ੍ਰੋਗਰਾਮ ਦਾ ਉਹਦੇ ਵਿੱਚ ਅਸੀਂ ਆਪਣੀਆਂ ਗੱਲਾਂ ਬਾਤਾਂ ਕਰ ਲਈਏ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੀਆਂ ਗੱਲਾਂ ਬਾਤਾਂ ਅਗਲੇ ਹਿੱਸੇ ਦੇ ਵਿੱਚ ਆ ਕੇ ਤੇ ਜ਼ਰੂਰ ਰੱਖੋ ਪਰ ਅੱਜ ਦਾ ਵਿਸ਼ਾ ਜਿਹੜਾ ਵਾ ਉਹਦੇ ਵਿੱਚ ਤੁਹਾਡੀ ਸਾਂਝ ਬੜੀ ਜ਼ਰੂਰੀ ਹੈ ਕਿਉਂਕਿ ਕਈ ਵਾਰ ਕਈ ਚੀਜ਼ਾਂ ਹੁੰਦੀਆਂ ਨੇ ਉਹ ਜ਼ਿਆਦਾਤਰ ਸੁਣਨ ਵਾਲੀ ਜਾਣਕਾਰੀ ਹੁੰਦੀ ਹੈ ਕਈ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਇੱਕ ਦੂਸਰੇ ਦੇ ਨਾਲ ਆਦਾਨ ਪ੍ਰਦਾਨ ਦੇ ਤੌਰ ਦੇ ਉੱਤੇ ਹੋਵੇ ਤਾਂ ਫਿਰ ਹੀ ਉਹ ਸਾਰੂ ਬਣਦੀ ਫਿਰ ਉਹਦੇ 'ਚੋਂ ਕੁਛ ਨਾ ਕੁਛ ਨਿਕਲਦਾ ਕਿਉਂਕਿ ਉਹ ਤਜਰਬੇ ਦੇ ਉੱਤੇ ਬੇਸਡ ਹੁੰਦੀਆਂ ਨੇ ਸੋ ਅੱਜ ਦੀ ਗੱਲਬਾਤ ਵੀ ਸਾਡੀ ਕੁਛ ਇਸੇ ਤਰ੍ਹਾਂ ਦੀ ਹੈ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ ਅਲੱਗ ਅਲੱਗ ਲੋਕਾਂ ਨੂੰ ਆਪਾਂ ਮਿਲਦੇ ਹਾਂ ਕਾਰੋਬਾਰ ਕਰਦੇ ਹਾਂ ਨੌਕਰੀਆਂ ਕਰਦੇ ਹਾਂ ਜਾਂ ਫਿਰ ਇਸ ਦੁਨੀਆਂ ਦੇ ਵਿੱਚ ਇਸ ਸਮਾਜ ਦੇ ਵਿੱਚ ਆਪਾਂ ਰਹਿੰਦੇ ਹਾਂ ਕਿਸੇ ਵੀ ਐਂਗਲ ਤੋਂ ਵੇਖੀਏ ਤਾਂ ਸਾਨੂੰ ਯਕੀਨ ਕਰਨਾ ਪੈਂਦਾ ਵਿਸ਼ਵਾਸ ਕਰਨਾ ਪੈਂਦਾ ਵਾ ਕਿਸੇ ਦੇ ਉੱਤੇ ਇਨਸਾਨ ਦੇ ਉੱਤੇ ਜੇਕਰ ਵਿਸ਼ਵਾਸ ਨਾ ਕਰੇ ਤਾਂ ਕਹਿੰਦੇ ਨੇ ਕਿ ਫਿਰ ਦੁਨੀਆਂ ਡੋਲ ਜਾਂਦੀ ਹੈ ਅਤੇ ਵਿਸ਼ਵਾਸ ਦੇ ਉੱਤੇ ਹੀ ਦੁਨੀਆਂ ਟਿਕੀ ਹੈ ਅੱਜ ਦਾ ਸਾਡਾ ਵਿਸ਼ਾ ਇਹ ਆ ਕਿ ਇਹ ਵਿਸ਼ਵਾਸ ਦਾ ਸਾਡਾ ਪੈਰਾਮੀਟਰ ਕੀ ਆ ਕਿਹੜੀਆਂ ਚੀਜ਼ਾਂ ਆਪਾਂ ਮੁੱਢਲੇ ਤੌਰ ਦੇ ਉੱਤੇ ਕਿਹੜੀਆਂ ਚੀਜ਼ਾਂ ਵੇਖਦੇ
1: ਜੇ ਦੁਨੀਆਂ ਵਿਸ਼ਵਾਸ 'ਤੇ ਟਿਕੀ ਆ ਤਾਂ ਇਹਦਾ ਮਤਲਬ ਸਾਰੀ ਦੁਨੀਆਂ ਇਹਦੇ 'ਤੇ ਟਿਕੀ ਆ ਤਾਂ ਇਸ ਵਿਸ਼ੇ 'ਤੇ ਗੱਲ ਕਰਨਾ ਬਹੁਤ ਜ਼ਰੂਰੀ ਹੈ
0: ਬਿਲਕੁਲ
1: ਅਤੇ ਅਜੇ ਤੱਕ ਇਸ ਵਿਸ਼ੇ 'ਤੇ ਗੱਲ ਹੋ ਨਹੀਂ ਸਕੀ ਕਿਉਂਕਿ ਇਹ ਨਾ ਕਈ ਵਾਰ ਦੁਨਿਆਵੀ ਪੱਧਰ 'ਤੇ ਗੱਲਾਂ ਹੁੰਦੀਆਂ ਕਈ ਵਾਰ ਇਹ ਇਮੋਸ਼ਨਲ ਇੰਟੈਲੀਜੈਂਸ ਲੈਵਲ 'ਤੇ ਹੁੰਦੀਆਂ ਕਈ ਵਾਰ ਅਸੀਂ ਤਰਕ ਵਿਤਰਕ ਵਿੱਚ ਪੈ ਜਾਂਦੇ ਹਾਂ ਕਈ ਵਾਰ ਅਸੀਂ ਗਿਣ ਮਿਣ ਵਿੱਚ ਪੈ ਜਾਂਦੇ ਹਾਂ ਅਤੇ ਕਈ ਲੋਕਾਂ ਨੂੰ ਇਹ ਗੱਲਾਂ ਲੱਗਣ ਲੱਗ ਜਾਂਦੀਆਂ ਯਾਰ ਇਹ ਤਾਂ ਕਿਤਾਬੀ ਗੱਲਾਂ ਇਹਨਾਂ ਦਾ ਅਸਲ ਜ਼ਿੰਦਗੀ 'ਚ ਕੋਈ ਮਾਇਨਾ ਨਹੀਂ ਹੁੰਦਾ ਪਰ ਕਿਤੇ ਨਾ ਕਿਤੇ ਤੁਹਾਡਾ ਰੱਬ ਜਾਣਦਾ ਤੁਹਾਡਾ ਦਿਲ ਜਾਣਦਾ ਗੱਲਾਂ ਉਹ ਹੁੰਦੀਆਂ ਸੱਚੀਆਂ ਨੇ ਕਿਉਂਕਿ ਤੁਹਾਡੀ ਜ਼ਿੰਦਗੀ 'ਚ ਉਹ ਕਿਤੇ ਨਾ ਕਿਤੇ ਅੜਚਣ ਆਈ ਹੁੰਦੀ ਆ ਕੋਈ ਰੁਕਾਵਟ ਆਈ ਹੁੰਦੀ ਆ ਜਾਂ ਈਵਨ ਕੋਈ ਕਾਮਯਾਬੀ ਵੀ ਹਾਸਲ ਕੀਤੀ ਹੁੰਦੀ ਆ ਉਹ ਸਿੱਧੇ ਤੌਰ 'ਤੇ ਜਾਂ ਅਸਿੱਧੇ ਤੌਰ 'ਤੇ ਜੁੜੀ ਇਸ ਫੈਕਟਰ ਨਾਲ ਹੀ ਹੁੰਦੀ ਆ ਕਿ ਉਹ ਉਹਦੇ ਨਾਲ ਉਹਦੇ 'ਤੇ ਵਿਸ਼ਵਾਸ ਕੀਤਾ ਸੀ ਯਾਰ ਅਤੇ ਆਪਾਂ ਅੱਜ ਕਾਮਯਾਬ ਹੋ ਗਏ ਉਹ ਯਾਰ ਉਹ ਵਿਸ਼ਵਾਸ ਵਾਲਾ ਬੰਦਾ ਨਹੀਂ ਹੈ ਉਹ ਟਰੱਸਟਵਰਦੀ ਨਹੀਂ ਹੈਗਾ ਉਹਦੇ ਨਾਲ ਫਿਰ ਵੀ ਕੰਮ ਕਰ ਲਿਆ ਅਤੇ ਘਾਟੇ ਪੈ ਗਏ ਹੈ ਨਾ ਇਹ ਅਕਸਰ ਸਾਡੀ ਗੱਲਬਾਤ ਦਾ ਦਿਹਾੜੀ 'ਚ ਹਿੱਸਾ ਬਣਦੀਆਂ ਗੱਲਾਂ ਇਸ ਲਈ ਇਸ ਵਿਸ਼ੇ 'ਤੇ ਗੱਲ ਕਰਨਾ ਬਹੁਤ ਜ਼ਰੂਰੀ ਆ ਪਰ ਇਹ ਗਿਣਤੀ ਮਿਣਤੀ ਵਾਲਾ ਵਿਸ਼ਾ ਨਹੀਂ ਇਹ ਵਿਚਾਰ ਦਾ ਮਸਲਾ ਵਾ ਇਹ ਜਿੱਥੇ ਵਿਚਾਰ ਦਾ ਮਸਲਾ ਹੁੰਦਾ ਉੱਥੇ ਸਾਨੂੰ ਹੁੰਦਾ ਵੀ ਤੁਹਾਡੇ ਵਿਚਾਰ ਵੀ ਜਾਣੀਏ ਕਿਉਂਕਿ ਜੇ ਦੁਤਰਫਾ ਗੱਲਬਾਤ ਹੁੰਦੀ ਆ ਸਾਨੂੰ ਵੀ ਚੰਗਾ ਲੱਗਦਾ ਨਹੀਂ ਤਾਂ ਫਿਰ ਉਹ ਇਨਫੋਰਮੇਸ਼ਨ ਰੂਪੀ ਕਹਿ ਲਓ ਨੌਲੇਜ ਬੇਸ ਕਹਿ ਲਓ ਉਹ ਗੱਲਾਂ ਬਾਤਾਂ ਦਾ ਕੜਾਹੀ ਲੱਗੂਗਾ ਜੇ ਹੈ ਨਾ ਇੱਕ ਦੋ ਬੰਦੇ ਕਰਨ ਭਾਵੇਂ ਉਹ ਗੱਲ ਵੱਖਰੀ ਆ ਕਿ ਸਾਨੂੰ ਕਈ ਵਾਰ ਭੂਮਿਕਾ ਬੰਨਦਿਆਂ ਨੂੰ ਅੱਧਾ ਘੰਟਾ ਲੱਗ ਜਾਂਦਾ
0: ਨਹੀਂ ਕਈ ਜਿਹੜੇ ਵਿਸ਼ੇ ਮੈਂ ਸੋਚਦਾ ਵੀ ਉਹ ਹੁੰਦੇ ਨੇ ਪੜ੍ਹਨ ਵਾਲੇ ਕਿਤਾਬਾਂ 'ਚੋਂ ਵੇਖ ਕਰਕੇ ਦੱਸਣ ਵਾਲੇ ਪਰ ਕਈ ਵਿਸ਼ੇ ਮੈਂ ਇੱਦਾਂ ਦੇ ਵੇਖਦਾ ਜਿਨ੍ਹਾਂ ਦੇ ਵਿੱਚ ਸਾਡਾ ਆਪਸੀ ਇੱਕ ਦੂਸਰੇ ਨੂੰ ਪੁੱਛ ਕੇ ਗੱਲਬਾਤ ਕਰਕੇ ਇੱਕ ਦੂਸਰੇ ਦਾ ਨਿੱਜੀ ਤਜਰਬਾ ਜਾਣ ਕੇ ਫਿਰ ਉਹਦੇ ਨਾਲ ਇਨਸਾਫ ਹੁੰਦਾ ਅਤੇ ਆਈ ਥਿੰਕ ਇਹ ਵਾਲਾ ਵਿਸ਼ਾ ਕੁਛ ਇਸ ਤਰੀਕੇ ਦਾ ਵਾ ਜਦੋਂ ਆਪਾਂ ਹਰ ਇੱਕ ਬੰਦੇ ਨੂੰ ਪੁੱਛਾਂਗੇ ਤਾਂ ਉਹਦਾ ਪੈਰਾਮੀਟਰ ਅਲੱਗ ਹੋਊਗਾ ਥੋੜ੍ਹੀ ਜਿਹੀ ਦਿਸ਼ਾ ਦਿੰਦੇ ਹਾਂ ਆਪਾਂ ਆਪਣੇ ਸਰੋਤਿਆਂ ਨੂੰ ਵੀ ਕਿਉਂਕਿ ਇਹਦੇ ਬੜੇ ਅਨੇਕਾਂ ਹੀ ਐਂਗਲ ਨੇ ਜਿਹੜੇ ਪਾਸੇ ਮਰਜ਼ੀ ਜਿੱਦਾਂ ਦੀ ਬੰਦੇ ਨੂੰ ਕਹਿ ਲਓ ਵੀ ਠੇਸ ਵੱਜੀ ਹੋਵੇ ਜਾਂ ਫਿਰ ਜਿੱਦਾਂ ਦੇ ਹਾਲਾਤ ਇਹ ਸਮੇਂ ਚੱਲ ਰਹੇ ਹੋਣ ਉਹ ਉੱਦਾਂ ਦੇ ਉਸ ਪਾਸੇ ਨੂੰ ਵਹਾਅ ਦੇ ਵਿੱਚ ਵਹਿ ਜਾਂਦਾ
1: ਅਸੀਂ ਆਪਣੀ ਸਟੋਰੀ ਤੋਂ ਚੱਲਦੇ ਹਾਂ ਨਾ ਫਿਰ ਆਪਾਂ ਉਸ ਕਿਸਮ ਦੀ ਉਦਾਹਰਣ ਸਾਡਾ ਦਿਮਾਗ ਫੱਟ ਦੇਣੇ ਸੋਚ ਕੇ ਦੱਸ ਦਿੰਦਾ ਵੀ ਇੱਥੇ ਆਹ ਉਦਾਹਰਣ ਫਿੱਟ ਹੁੰਦੀ ਆ
0: ਹਾਂ ਸੋ ਉਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਇੱਕ ਇਸ ਪੈਰਾਮੀਟਰ ਦਾ ਇੱਕ ਆਪਾਂ ਡਾਇਰੈਕਸ਼ਨ ਕਹਿ ਲਈਏ ਆਪਾਂ ਇੱਕ ਦਿਸ਼ਾ ਲੈਂਦੇ ਹਾਂ ਕਿਉਂਕਿ ਜਦੋਂ ਆਪਾਂ ਕਿਸੇ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਨਾ ਅਤੇ ਅੱਜ ਆਪਾਂ ਗੱਲ ਇਹ ਕਰਨੀ ਆ ਕਿ ਜਦੋਂ ਆਪਾਂ ਬਹੁਤ ਨਵਾਂ ਕਿਸੇ ਨੂੰ ਮਿਲਦੇ ਹਾਂ ਪਹਿਲੀ ਵਾਰ ਅਤੇ ਉਸ ਤੋਂ ਬਾਅਦ ਫਿਰ ਅਗਲੀਆਂ ਕਈ ਇਹਦੇ ਵਿੱਚ ਪੁਆਇੰਟ ਉਹ ਵੀ ਆ ਜਾਂਦੇ ਨੇ ਪਰ ਉਹ ਪੁਆਇੰਟ ਹੁੰਦੇ ਨੇ ਜਿੱਦਾਂ ਥੋੜ੍ਹਾ ਚਿਰ ਤੁਸੀਂ ਕਿਸੇ ਨੂੰ ਜਾਣ ਲਿਆ ਸੋ ਫੋਰ ਐਗਜ਼ਾਮਪਲ ਜਦੋਂ ਆਪਾਂ ਪਹਿਲੀ ਵਾਰ ਕਿਸੇ ਨੂੰ ਮਿਲਦੇ ਹਾਂ ਅਤੇ ਸ਼ਾਇਦ ਆਪਾਂ ਉਹਦਾ ਜਿਹੜੀ ਬੋਡੀ ਲੈਂਗੁਏਜ ਆ ਇਹਦੇ ਇਹਦੇ ਵੱਲ ਝਾਤੀ ਮਾਰ ਦੇਵਾਂਗੇ, ਕਿਉਂਕਿ ਸਾਡੇ ਦਿਮਾਗ ਦੀਆਂ ਐਲਗੋਰਿਦਮ ਨੇ ਇਹ ਚੀਜ਼ਾਂ ਫੜੀਆਂ ਨੇ ਵੀ ਇੱਦਾਂ ਦੀ ਬੋਡੀ ਲੈਂਗੁਏਜ ਵਾਲੇ ਬੰਦੇ ਠੀਕ ਹੁੰਦੇ ਆ, ਹੈ ਨਾ, ਜਾਂ ਸਾਨੂੰ ਸਾਡੇ ਬਜ਼ੁਰਗਾਂ ਨੇ ਦੱਸਿਆ, ਜਾਂ ਫਿਰ ਕਿਸੇ ਦੀ ਬੋਲ ਬਾਣੀ, ਕਿਸੇ ਦੇ ਬੋਲਣ ਦਾ ਸਲੀਕਾ ਤਰੀਕਾ, ਉਹਦਾ ਢੰਗ, ਸਹਿਚਾਰ ਕਿੱਦਾਂ, ਕਿਹੜੇ ਤਰੀਕੇ ਦੇ ਨਾਲ ਉਹ ਬੋਲਦਾ ਵਾ। ਜਾਂ ਫਿਰ ਆਪਾਂ ਕਈ ਵਾਰੀ ਇਹ ਵੀ ਚੀਜ਼ ਇੱਥੋਂ ਤੱਕ ਵੀ ਕਈ ਵਾਰੀ ਆਪਾਂ ਇਨਸਾਨੀ ਦਿਮਾਗ ਬਰੀਕੀ ਦੇ ਵਿੱਚ ਲੈ ਜਾਂਦਾ ਵਾ ਕਿਸੇ ਨੂੰ ਜਾਂਚਣ ਪਰਖਣ ਲਈ, ਵਿਸ਼ਵਾਸ ਕਰਨ ਦੇ ਲਈ, ਵੀ ਉਹ ਕਿੰਨਾ ਕੁ ਹੌਲੀ ਬੋਲਦਾ, ਠਰਮੇ ਨਾਲ ਬੋਲਦਾ, ਮਿੱਠਾ ਬੋਲਦਾ, ਅਤੇ ਕਿੰਨਾ ਕੁ ਖਰਵਾ ਬੋਲਦਾ, ਕਿੰਨਾ ਕੁ ਤੇਜ਼ ਬੋਲਦਾ, ਕਿੰਨਾ ਕੁ ਚੁਭਵਾਂ ਬੋਲਦਾ। ਕਈ ਵਾਰ ਇਹ ਵੀ ਸ਼ਾਇਦ ਆਉਂਦਾ ਹੋਊਗਾ ਕਿ ਕਿੰਨਾ ਕੁ ਤੁਹਾਨੂੰ ਬੋਲਣ ਦਾ ਮੌਕਾ ਦਿੰਦਾ। ਇਹ ਵੀ ਚੀਜ਼ ਸ਼ਾਇਦ ਆਪਾਂ ਟਰੱਸਟ ਕਰਨ ਦੇ ਵਿੱਚ ਸ਼ਾਮਿਲ ਰੱਖਦੇ ਹੋਵਾਂਗੇ ਕਿ ਕਈ ਬੰਦਿਆਂ ਦੀਆਂ ਗੱਲਾਂ ਕੁੱਲ ਮਿਲਾ ਕੇ ਜੇ ਆਪਾਂ ਇਹਨੂੰ ਸਾਰੇ ਨੂੰ ਸਮਾਪ ਕਰੀਏ ਤਾਂ ਤੁਸੀਂ ਇੱਦਾਂ ਕਹਿ ਦਿੰਦੇ ਹੋਵੋਗੇ ਕਿ ਯਾਰ ਉਸ ਬੰਦੇ ਦੀਆਂ ਗੱਲਾਂ ਇੰਨੀਆਂ ਵਧੀਆ ਨੇ, ਉਸ ਬੰਦੇ ਨੂੰ ਗੱਲਾਂ ਸੁਣ ਕੇ ਅਤੇ ਮਜ਼ਾ ਆ ਗਿਆ ਉਸ ਬੰਦੇ ਦੀਆਂ। ਅਤੇ ਜਿਹੜੀਆਂ ਚੀਜ਼ਾਂ ਦਾ ਤੁਹਾਨੂੰ ਕਿਸੇ ਦੀ ਗੱਲਾਂ ਸੁਣ ਕੇ ਜਦੋਂ ਮਜ਼ਾ ਆਉਂਦਾ ਤਾਂ ਫਿਰ ਇਹ ਸੁਭਾਵਿਕ ਆ ਵੀ ਉਹਦੇ ਉੱਤੇ ਤੁਸੀਂ ਵਿਸ਼ਵਾਸ ਕਰ ਲੈਂਦੇ ਹੋ। ਕਿਸੇ ਦਾ ਚੰਗਾ ਲੱਗਣਾ ਇਹਦਾ ਮਤਲਬ ਵੀ ਕਿਸੇ 'ਤੇ ਟਰੱਸਟ ਕਰ,
1: ਕੋਈ ਸ਼ੱਕ ਨਹੀਂ।
0: ਸੋ ਇਹ ਕੁਛ ਇੱਕ ਨਿੱਕੀਆਂ ਨਿੱਕੀਆਂ ਚੀਜ਼ਾਂ ਆਪਾਂ ਸ਼ਾਇਦ ਵਰਤਦੇ ਹੋਵਾਂਗੇ ਜਦੋਂ ਆਪਾਂ ਕਿਸੇ 'ਤੇ ਟਰੱਸਟ ਕਰਦੇ ਹੋਵਾਂਗੇ। ਬਾਕੀ ਹੋਰ ਅਨੇਕਾਂ ਨੇ, ਤੁਸੀਂ ਵੀ ਦੱਸਣੀਆਂ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੀਆਂ ਨੇ, ਆਪਾਂ ਬੜੀਆਂ ਮਿਸ ਵੀ ਕਰ ਰਹੇ ਹੋਵਾਂਗੇ। ਮੰਨ ਲਓ ਉਹਦੀ ਬੈਕਗਰਾਊਂਡ, ਉਹਦਾ ਪਰਿਵਾਰ, ਉਹਨਾਂ ਦਾ ਖਾਨਦਾਨ, ਉਹਨਾਂ ਦਾ ਇਲਾਕਾ, ਕਈ ਵਾਰੀ ਹੈ ਨਾ, ਕਈ ਵਾਰੀ ਖਿੱਤਾ, ਕਈ ਵਾਰੀ ਕਿਸੇ ਦਾ ਧਰਮ। ਅੱਜ ਕੱਲ੍ਹ ਤਾਂ ਇੱਥੋਂ ਤੱਕ ਵੀ ਸਾਡੇ ਦਿਮਾਗ 'ਚ ਕਚਰਾ ਭਰ ਦਿੱਤਾ ਗਿਆ ਕਿ ਆਪਾਂ ਧਰਮਾਂ ਦੇ ਨਾਂ ਦੇ ਉੱਤੇ ਵੀ ਆਪਾਂ ਕਈ ਵਾਰੀ ਟਰੱਸਟ ਕਰਦੇ ਹਾਂ ਅਤੇ ਕਈ ਵਾਰੀ ਆਪਾਂ ਨਹੀਂ ਕਰਦੇ। ਆਪਾਂ ਕਹਿਣ ਨੂੰ ਹਰ ਇੱਕ ਧਰਮ ਦਾ ਬੰਦਾ ਇਹੋ ਹੀ ਕਹਿੰਦਾ ਵਾ ਵੀ ਮੈਂ ਇਨਸਾਨ ਸਾਰੇ ਇੱਕੋ ਨੇ, ਮੈਂ ਇਨਸਾਨ ਨੂੰ ਸੱਚਾ ਮੰਨਦਾ ਵਾਂ, ਇਨਸਾਨ ਦੇ ਵਿੱਚ ਰੱਬ ਹੁੰਦਾ ਵਾ, ਹਰ ਇੱਕ ਧਰਮ 'ਚ ਮਾੜੇ ਇਨਸਾਨ ਹੁੰਦੇ ਆ, ਹਰ ਇੱਕ ਧਰਮ 'ਚ ਚੰਗੇ ਹੁੰਦੇ ਆ। ਪਰ ਜਦੋਂ ਉਹ ਚੀਜ਼ ਵਿਸ਼ਵਾਸ ਕਰਨ 'ਤੇ ਆਉਂਦੀ ਆ ਤਾਂ ਫਿਰ ਵਧੋ ਵਧੀ ਖਬਰਾਂ ਦੇ ਜ਼ਰੀਏ ਜਾਂ ਇੱਧਰੋਂ ਉੱਧਰ ਹੀ ਜੋ ਵੀ ਕਿਸੇ ਨੇ ਕਿੰਨੇ ਸਿਰਜਿਆ, ਆਪਾਂ ਉਸ ਪਾਸੇ ਨਹੀਂ ਜਾਂਦੇ, ਪਰ ਇੱਦਾਂ ਦਾ ਇੱਕ ਮਾਹੌਲ ਓਵਰਆਲ ਸਿਰਜ ਦਿੱਤਾ ਜਾਂਦਾ ਜਿੱਥੇ ਅਸੀਂ ਬੰਦੇ ਡਿਫਾਈਨ ਕਰ ਲੈਂਦੇ ਹਾਂ ਬਿਨਾਂ ਪਹਿਲਾਂ ਕਿਸੇ ਦਾ ਸਾਨੂੰ ਪਤਾ ਹੋਇਆ ਵੀ ਆਹ ਇੱਦਾਂ ਦੀ ਦੇਖਿਆ, ਆਹ ਇਸ ਧਰਮ ਦਾ, ਇਹਦੇ 'ਤੇ ਯਕੀਨ ਕਰਨਾ, ਇਹਦੇ 'ਤੇ ਨਹੀਂ ਕਰਨਾ। ਸੋ ਉਹ ਵੀ ਸਾਡੇ ਅੱਜ ਕੱਲ੍ਹ ਸ਼ਾਇਦ ਇੱਕ ਪੱਧਰ 'ਤੇ ਪੈਰਾਮੀਟਰ ਹੋ ਗਿਆ। ਜਾਂ ਫਿਰ ਸਾਡਾ ਪੈਰਾਮੀਟਰ ਇਹ ਵੀ ਹੁੰਦਾ ਵਾ ਕਈ ਵਾਰੀ ਕਿ ਉਸ ਬੰਦੇ ਦੀ ਵੈਲਥ ਕਿੱਦਾਂ ਦੀ ਹੈ, ਹੈ ਨਾ। ਆਪਾਂ ਵੇਖ ਲੈਂਦੇ ਵੀ ਬਹੁਤ ਵੱਡੀ ਗੱਡੀ ਤੋਂ ਉਤਰਿਆ ਅਤੇ ਇਸ ਬੰਦੇ 'ਤੇ ਯਕੀਨ ਕਰ ਲੈਣਾ ਚਾਹੀਦਾ। ਜਿੱਦਾਂ ਪਿਛਲੇ ਦਿਨਾਂ 'ਚ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਮੈਂ ਕਹੂੰਗਾ ਇੱਕ ਚੱਲਦੀ ਹੈ ਇੱਕ ਪੋਲਿਸੀ ਕਿ ਤੁਸੀਂ ਆਪਣੇ ਆਪ ਨੂੰ ਅਮੀਰ ਸ਼ੋ ਕਰੋ, ਬਹੁਤ ਵੱਡੀ ਗੱਡੀ ਰੱਖੋ, ਵੱਡੇ ਵੱਡੇ ਲੋਕਾਂ ਦੇ ਨਾਲ ਫੋਟੋਆਂ ਖਿਚਾਓ, ਵੱਡੇ ਵੱਡੇ ਲੋਕਾਂ ਦੇ ਨਾਲ ਮੇਲ ਮਿਲਾਪ ਰੱਖੋ, ਵੱਡੀਆਂ ਵੱਡੀਆਂ ਪਾਰਟੀਆਂ ਕਰੋ, ਉਹਦੇ ਵਿੱਚ ਵੱਡੇ ਵੱਡੇ ਰੁਤਬੇ ਵਾਲੇ ਲੋਕਾਂ ਨੂੰ ਸੱਦੋ। ਅਤੇ ਉਹ ਵੀ ਚੀਜ਼ਾਂ ਆਮ ਲੋਕਾਂ ਦੇ ਉੱਤੇ, ਮਿਡਲ ਕਲਾਸ ਦੇ ਉੱਤੇ ਇੱਕ ਪ੍ਰਭਾਵ ਪਾਉਂਦੀਆਂ ਨੇ। ਉਹ ਤੁਹਾਡੇ ਨਾਲ ਆਸਾਨੀ ਦੇ ਨਾਲ ਤੁਹਾਡੇ ਉੱਤੇ ਯਕੀਨ ਕਰ ਲੈਂਦੇ ਨੇ ਵੀ ਯਾਰ ਐਡਾ ਵੱਡਾ ਬੰਦਾ ਇਹ ਤਾਂ ਧੋਖਾ ਕਰ ਹੀ ਨਹੀਂ ਸਕਦਾ, ਹੈ ਨਾ। ਸੋ ਇੱਦਾਂ ਦੇ ਪੈਰਾਮੀਟਰ ਸ਼ਾਇਦ ਤੁਸੀਂ ਵੀ ਲੈ ਕੇ ਚੱਲਦੇ ਹੋ ਅਤੇ ਸ਼ਾਇਦ ਹੋਰ ਅਨੇਕਾਂ ਹੋਣਗੇ ਤੁਸੀਂ ਕਿਹੜੇ ਕਿਹੜੇ ਲੈ ਕੇ ਚੱਲਦੇ ਹੋ। ਅਤੇ ਇਹ ਵੀ ਆਪਾਂ ਅੱਗੇ ਚੱਲ ਕੇ ਜਿਹੜਾ ਜ਼ਰੂਰ ਸਾਂਝਾ ਕਰਾਂਗੇ ਜਾਂ ਤੁਸੀਂ ਵੀ ਜ਼ਰੂਰ ਸਾਂਝਾ ਕਰਿਓ ਵੀ ਕਿਹੜੀ ਚੀਜ਼ ਦੇ ਉੱਤੇ ਆਪਾਂ ਮੋਹਰ ਲਾਉਂਦੇ ਹਾਂ ਵੀ ਆਹ ਜਿਹੜਾ ਨਾ ਆਹ ਬੈਸਟ ਆ, ਆਹ ਜਿਹੜੀ ਚੀਜ਼ ਆ ਆਪਾਂ ਕਹਿ ਦਿੰਦੇ ਨਾ ਵੀ ਆਹ ਸੌ ਹੱਥ ਰੱਸਾ ਅਤੇ ਸਿਰੇ 'ਤੇ ਲਕੀਰ, ਵੀ ਬਾਕੀ ਸਾਰੀਆਂ ਚੀਜ਼ਾਂ ਡੋਲ ਸਕਦੀਆਂ ਪਰ ਆਹ ਜਿਹੜੀ ਚੀਜ਼ ਆ ਆਹ ਵਾਲਾ ਗੁਣ ਆ ਇਹ ਨਹੀਂ ਡੋਲਦਾ, ਇਹ ਤਾਂ ਪਹਿਲਾਂ ਹੀ ਤੁਸੀਂ ਜਿਹੜਾ ਸਾਈਡ 'ਤੇ ਰੱਖ ਲਓ ਵੀ ਇਸ ਬੰਦੇ ਦੇ ਉੱਤੇ ਪੱਕਾ ਤੁਸੀਂ ਯਕੀਨ ਕਰਨਾ ਹੀ ਕਰਨਾ, ਤੁਸੀਂ ਕਰ ਹੀ ਲੈਣਾ। ਅੱਛਾ, ਇਹ ਯਕੀਨ ਜਿਹੜਾ ਕਈ ਵਾਰੀ ਕਿਸੇ ਦੀ ਰੈਫਰੈਂਸ 'ਤੇ ਵੀ ਹੋ ਸਕਦਾ। ਮੰਨ ਲਓ ਕੋਈ ਮੈਨੂੰ ਡਾਕਟਰ ਸਾਹਿਬ ਦੀ ਰੈਫਰੈਂਸ ਨਾ ਮਿਲਿਆ ਅਤੇ ਉਹ ਮੈਨੂੰ ਕਹਿੰਦਾ ਵੀ ਮੈਨੂੰ ਡਾਕਟਰ ਪ੍ਰੀਤਿੰਦਰ ਨੇ ਭੇਜਿਆ ਅਤੇ ਮੈਂ ਯਕੀਨ ਆਸਾਨੀ ਨਾਲ ਕਰ ਲੂੰ ਕਿਉਂਕਿ ਮੇਰਾ ਉੱਤੇ ਯਕੀਨ ਨਹੀਂ, ਮੇਰਾ ਤੁਹਾਡੇ 'ਤੇ ਯਕੀਨ
1: ਹੈ, ਪ੍ਰੂਵਨ ਐਂਡ ਟੈਸਟਡ ਹੀ ਹੋਊ ਜਿਹੜਾ ਉਹਨਾਂ ਦਾ ਨਾਂ ਲੈਂਦਾ।
0: ਹਾਂ, ਸੋ ਵੇਖੋ ਕਿੰਨੇ ਸਾਰੇ ਪੈਰਾਮੀਟਰ ਆਪਾਂ ਜ਼ਿੰਦਗੀ 'ਚ ਵਰਤਦੇ, ਸਾਨੂੰ ਲੱਗਦਾ ਹੋਊਗਾ ਵੀ ਆਪਾਂ ਮਤਲਬ ਕਿੱਥੇ ਇੰਨਾ ਕੰਮ ਅਸੀਂ ਕਰ ਹੀ ਨਹੀਂ ਪਾਉਂਦੇ, ਅਸੀਂ ਤਾਂ ਆਪਣੇ ਕੰਮਾਂ ਕਾਰਾਂ 'ਚੋਂ ਨਹੀਂ ਵੇਲ, ਪਰ ਸਾਡੇ ਇਹਨਾਂ ਜੋ ਆਪਾਂ ਕੰਮ ਕਰਦੇ ਉਹਨਾਂ ਦੇ ਵਿੱਚ ਵੇਖੋ ਕਿੰਨੀ ਬਰੀਕ ਵਾਇਰਿੰਗ ਹੋਈ ਹੈ। ਅੱਜ ਜਿੰਨੀਆਂ ਕੁ ਮੈਂ ਗਿਣਤੀ ਹਾਂ ਮੈਨੂੰ ਖੁਦ ਹੈਰਾਨੀ ਆਉਣ ਡਈ ਆ ਵੀ ਅਸੀਂ ਇੰਨੀਆਂ ਚੀਜ਼ਾਂ ਨੂੰ ਕੈਰੀ ਕਰਕੇ ਕਿਸੇ ਬੰਦੇ 'ਤੇ ਵਿਸ਼ਵਾਸ ਕਰਦੇ ਜਾਂ ਨਹੀਂ ਕਰਦੇ। ਸੋ ਉਹ ਤੁਸੀਂ ਦੱਸਣੀਆਂ ਕਿਹੜਾ ਤੁਹਾਡਾ ਜਿਹੜਾ ਵਾ ਇੱਕ ਪੈਟ ਪੈਰਾਮੀਟਰ ਹੈ ਵੀ ਆਹ ਜਿਹੜਾ ਇਹ ਤਾਂ ਮੈਂ ਸਭ ਤੋਂ ਪਹਿਲਾਂ ਕਿਸੇ ਦੇ ਵਿੱਚ ਵੇਖਦਾ ਵਾਂ, ਜਾਂ ਫਿਰ ਇਹ ਵੀ ਦੱਸ ਸਕਦੇ ਹੋ ਵੀ ਇਹਦੇ ਕਰਕੇ ਮੈਂ ਧੋਖਾ ਖਾਧਾ, ਆਹ ਚੀਜ਼ ਕਰਕੇ ਮੈਂ ਇਸ ਬੰਦੇ 'ਤੇ ਯਕੀਨ ਕਰ ਲਿਆ ਪਰ ਉਸ ਬੰਦੇ ਦਾ ਇਸ ਚੀਜ਼ ਕਰਕੇ ਧੋਖਾ ਖਾਧਾ। ਸੋ ਆਪਾਂ ਕੁੱਲ ਮਿਲਾ ਕੇ ਅੱਜ ਕੋਸ਼ਿਸ਼ ਕਰਾਂਗੇ ਇਹ ਤੱਤ ਇਹ ਕੱਢਣ ਦੀ ਕਿ ਕਿਹੜੇ ਉਹ ਪੈਰਾਮੀਟਰ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਉੱਤੇ ਯਕੀਨ ਕਰਦੇ ਹਾਂ, ਵਿਸ਼ਵਾਸ ਕਰਦੇ ਹਾਂ।
1: ਇਹ ਤਾਂ ਬਾਕੀ ਸੁਣਨ ਵਾਲਿਆਂ ਨੂੰ ਬੇਨਤੀ ਆ ਵੀ ਸਾਡੇ ਪ੍ਰੋਗਰਾਮ ਦਾ ਮਕਸਦ ਕਿਸੇ ਨੂੰ ਡੀਫੇਮ ਕਰਨਾ ਨਹੀਂ, ਹੋਰ ਕਿਤੇ ਤੁਸੀਂ ਆਪਦੇ ਉਦਾਹਰਣਾਂ ਲਿਸਟਾਂ ਬਣਾਉਣ ਲੱਗ ਜਾਓ ਵੀ ਆਹ ਬੰਦੇ ਨੇ ਮੇਰੇ ਨਾਲ ਆਹ ਕੀਤਾ ਉਹ ਕੀਤਾ, ਹਾਂ ਇਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਜਦੋਂ ਤਜ਼ਰਬੇ ਸਾਂਝੇ ਕਰਦੇ ਹੋ ਕਈ ਵਾਰ ਉਹ ਸਾਡੇ ਲਈ ਬੜਾ ਔਖਾ ਹੋ ਜਾਂਦਾ ਫਿਰ ਉਹਨੂੰ, ਹੈ ਨਾ, ਕਿਉਂਕਿ ਜਦ ਦੂਜੇ ਪਾਸੇ ਦੀ ਸਟੋਰੀ ਸਾਡੇ ਕੋਲ ਹੈ ਹੀ ਨਹੀਂ। ਇਸ ਲਈ ਉਹਨੂੰ ਆਪਾਂ ਜਨਰਲ ਟਰਮ 'ਤੇ ਹੀ ਅੱਜ ਵਿਚਾਰ ਚਰਚਾ ਕਰਾਂਗੇ। ਬਾਕੀ ਜਿੱਥੋਂ ਤੱਕ ਰਣਜੋਤ ਹੁਣਾਂ ਨੇ ਕਿਹਾ ਜਿਹੜੀ ਇਹ ਸਾਡਾ ਦੁਨਿਆਵੀ ਤਾਣਾ ਬਾਣਾ ਵਾਇਰਿੰਗ ਹੋਈ ਹੋਈ ਆ, ਰਿਸ਼ਤਿਆਂ ਦੀ ਕਹਿ ਲਓ ਜਾਂ ਆਪਣੇ ਆਪ ਨਾਲ ਜਿਹੜੀ ਵਾਇਰਿੰਗ ਆ, ਉਲਝਾ ਹਟਾ, ਸਾਡਾ ਇੱਕ ਮਿੱਤਰ ਆ ਉਹ ਕਹਿੰਦਾ ਹੁੰਦਾ ਵੀ ਇਹ ਬੜਾ ਝੁਲਸਿਆ ਹੋਇਆ ਬੰਦਾ, ਮੈਂ ਮਤਲਬ ਸੁਲਝਿਆ ਹੋਇਆ, ਕਹਿੰਦਾ ਨਹੀਂ ਸੁਲਝਿਆ ਹੋਇਆ ਤਾਂ ਉਲਟਾ ਪਤਾ ਹੁੰਦਾ, ਉਹਦਾ ਉਲਟਾ
0: ਹੈ ਭੁੱਜਿਆ ਵਾ।
1: ਹਾਂ ਤੇ ਉਹ ਕਹਿੰਦਾ ਹੁੰਦਾ ਐਵੇਂ ਹੀ ਰਹਿਣ ਦੇ ਉਲਝਿਆ ਜਿਹਾ ਤੇਰੇ ਵਿੱਚ, ਮੈਂ ਸੁਣਿਆ ਜੇ ਕਿਤੇ ਧਾਗੇ ਸੁਲਝ ਜਾਣ ਤਾਂ ਅੱਡ ਹੋ ਜਾਂਦੇ। ਇਸ ਲਈ ਇਹ ਦੁਨੀਆ ਦਾ ਜਿਹੜਾ ਤਾਣਾ ਬਣਾ ਨਜ਼ਰ, ਮੈਂ ਲੋਕ ਧਾਰਨਾ ਬਣਾਉਂਦੇ ਹੁਣ ਵੀ ਸਾਨੂੰ ਇੱਥੇ ਧੋਖਾ ਹੋ ਗਿਆ, ਇੱਥੇ ਹੋ ਗਿਆ, ਆਪਾਂ ਆਪਣਾ ਹੀ ਫੇਰ ਗੱਡਾ ਭਜਾ ਲਿਆ। ਪਰ ਨਹੀਂ, ਉਹ ਕਹਿੰਦਾ ਆਈ ਡੋਂਟ ਡਿਸਕ੍ਰੀਮੀਨੇਟ, ਆਈ ਹੇਟ ਐਵਰੀ ਵਨ। ਕਈਆਂ ਨੇ ਇੱਦਾਂ ਦੇ ਫਾਰਮੂਲੇ ਵੀ ਬਣਾਏ ਹੋਏ ਲਾਈਫ 'ਚ ਵੀ ਕਿਸੇ 'ਤੇ ਕਰਨਾ ਹੀ ਨਹੀਂ ਯਾਰ। ਇੱਕ ਸਾਡਾ ਮਿੱਤਰ ਆ ਉਹ ਕਹਿੰਦਾ ਹੁੰਦਾ, ਕਹਿੰਦਾ ਭਾਅ ਜੀ ਤੁਹਾਡੇ ਮੋਟੇ ਸ਼ੀਸ਼ੇ ਵਾਲੀ ਐਨਕ 'ਤੇ ਮਰ ਕੇ ਬੰਦੇ ਤੁਸੀਂ ਕੱਖ ਨਹੀਂ। ਚਲੋ ਪ੍ਰੋਗਰਾਮ ਦਾ ਮਕਸਦ ਜੁਗਤਾਂ ਕਰਨੀਆਂ।

0: ਜੀ ਬਟ ਇਹ ਵੀ ਲੈਸਦਾ ਵੀ ਤੁਸੀਂ ਦਿਮਾਗੀ ਤੌਰ 'ਤੇ ਠੀਕ ਨਹੀਂ, ਇਹਨਾਂ ਗੱਲਾਂ ਦਾ ਅੱਜ ਦੀ ਜ਼ਿੰਦਗੀ 'ਚ ਕੋਈ ਮਤਲਬ ਮਾਇਨਾ ਨਹੀਂ, ਚੁੱਪ ਕਰਕੇ ਆਪਦੀ ਜ਼ਿੰਦਗੀ ਜਿਉਵਾਂ ਜਿਵੇਂ ਜਿਉਂ ਰਹੇ ਹਾਂ,
1: ਅਤੇ ਜੇ ਤੁਸੀਂ ਚਾਹੁੰਦੇ ਹੋ ਤਾਂ ਕਿਤਾਬ ਪੜ੍ਹ ਲਓ
0: ਜ਼ਿਆਦਾ ਜਾਣਕਾਰੀ ਲਈ, ਹੈ ਨਾ, ਜਿਵੇਂ ਤਾਰਾ ਮਾਰ ਕੇ ਲਿਖਿਆ ਹੁੰਦਾ ਪਰ ਕੰਡੀਸ਼ਨ ਸਪਲਾਈ,
1: ਕੰਡੀਸ਼ਨ ਸਪਲਾਈ, ਹਾਂ ਸਵਾਰੀ ਆਪਣੀ ਸਮਾਨ ਦੀ ਆਪ ਜਿਵੇਂ
0: ਹਰ ਦਵਾਈ ਹਰ ਕਿਸੇ ਦਾ ਇਲਾਜ ਨਹੀਂ ਹੋ ਸਕਦੀ, ਹਾਂ ਅਤੇ ਇਸ ਲਈ ਜਿਹੜੀ ਚੀਜ਼ ਤੁਸੀਂ ਜੇ ਕਿਤਾਬ ਪੜ੍ਹ ਕੇ ਵੀ ਤੁਹਾਡੀ ਜ਼ਿੰਦਗੀ 'ਚ ਕੋਈ ਫਾਇਦਾ ਨਹੀਂ ਹੋਇਆ, ਮਤਲਬ ਤੁਹਾਡੀ ਜ਼ਿੰਦਗੀ 'ਚ ਨੁਕਸਾ ਕਿਤਾਬ ਠੀਕ ਆ। ਅੱਛਾ ਗੱਲ ਕਰਦੇ ਸੀ ਵੀ ਕਿਸੇ ਵਿਅਕਤੀ 'ਤੇ ਭਰੋਸਾ ਜਿਹੜਾ ਕਰਨ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਗੱਲਾਂ ਵੇਖੀਏ ਜਾਂ ਸਮਝੀਏ ਜਾਂ ਸਾਡਾ ਜਿਹੜਾ ਦਿਮਾਗ ਆ ਉਹ ਕਿੱਦਾਂ ਟਿਊਨ ਇਨ ਹੋਇਆ ਹੁੰਦਾ। ਹਰ ਕੋਈ ਆਪਣੀ ਜ਼ਿੰਦਗੀ 'ਚ ਦੇਖਦਾ, ਹਰ ਕਿਸੇ ਦੀ ਇੱਕ ਹੈ ਨਾ ਆਪਣੀ ਪਰਵਰਿਸ਼ ਆ, ਹਰ ਕਿਸੇ ਦੇ ਆਪਣੇ ਨਿੱਜੀ ਤਜ਼ਰਬੇ ਆ, ਇਸ ਲਈ ਇਹ ਜਿਹੜੀਆਂ ਚੀਜ਼ਾਂ ਨੇ ਹਰ ਕਿਸੇ 'ਤੇ ਅਪਲਾਈ ਨਹੀਂ ਹੁੰਦੀਆਂ। ਕਿਸੇ ਲਈ ਜਿਵੇਂ ਤੁਸੀਂ ਦੱਸਿਆ ਜ਼ਰੂਰੀ ਹੋ ਸਕਦਾ ਉਹਦਾ ਪਹਿਰਾਵਾ, ਉਹਦਾ ਬੋਲਣ ਦਾ ਤਰੀਕਾ ਸਲੀਕਾ, ਕਈਆਂ ਲਈ ਜਿਹੜੇ ਗੁਰਬਤ 'ਚੋਂ ਨੇ ਅਤੇ ਸਟਰਗਲ 'ਚ ਆ ਉਹਨਾਂ ਨੂੰ ਅਮੀਰ ਆਦਮੀ ਚੰਗੇ ਲੱਗਦੇ ਹੋ ਸਕਦੇ ਆ ਵੀ ਯਾਰ ਕਿਆ ਬਾਤ ਆ, ਇਹਨੇ ਜ਼ਿੰਦਗੀ 'ਚ ਕਿੱਡੀ ਕਾਮਯਾਬੀ ਹਾਸਲ ਕੀਤੀ ਆ, ਜਦਕਿ ਉਹਨੇ ਸਿਰਫ ਉਹਦੀ ਉਹ ਵੱਡੇ ਮਹਿਲ 'ਚ ਸ਼ੈਂਡਲੀਅਰ ਨਾਲ ਫੋਟੋ ਹੀ ਦੇਖੀ ਹੁੰਦੀ ਆ, ਅਤੇ ਹੈ ਨਾ ਵੀ ਐਡੀਆਂ ਐਡੀਆਂ ਲੈਵਿਸ਼ ਪਾਰਟੀਆਂ ਕਰਦੇ, ਹੁਣ ਯੂਰਪ ਘੁੰਮਣ ਗਏ ਆ, ਇਹ ਆ ਉਹ, ਹਰ ਕਿਸੇ ਬੰਦੇ ਦੇ ਪੈਮਾਨੇ ਵੱਖੋ ਵੱਖਰੇ ਆ। ਕੋਈ ਦੇਖਦਾ ਵੀ ਯਾਰ ਇਹਦੀ ਕਹਿਣੀ ਅਤੇ ਕਰਨੀ 'ਚ ਮੇਲ ਆ, ਜਿਵੇਂ ਉਹ ਮੇਰੇ ਯਾਦ ਆਉਂਦੀ ਆ ਉਹ ਕ੍ਰਿਪਟੋ ਕਰੰਸੀ ਵਾਲੀ ਜਿਹੜੀ ਰੀਲ ਜੀ ਨਹੀਂ, ਉਹ ਇੱਕ ਡੱਬੀ ਸੜਦਾ ਅੰਦਰ ਦੋ ਆ ਜਾਂਦੀਆਂ, ਤਿੰਨ ਆਉਂਦੀਆਂ, ਬੰਦਾ ਚਾਰ ਸੜਦਾ ਪੰਜ ਸੜਦਾ, ਫਿਰ ਸਾਰਾ ਕੁਛ ਹੀ ਅੰਦਰ ਸੜ ਦਿੰਦਾ ਆਪਦਾ, ਗਲ 'ਚੋਂ ਚੈਨੀ ਚੂਨੀ ਲਾ ਕੇ ਵੀ, ਅਤੇ ਮੁੜ ਕੇ ਵੀ ਸ਼ਟਰ ਬੰਦ ਹੋ ਜਾਂਦਾ।
1: ਫਿਰ ਉਹ ਜਿੱਦਾਂ ਜਦੋਂ ਉਹ ਨਹੀਂ ਦਾ ਉਹ ਦੂਸਰੇ ਕਿਹੜਾ ਹੁੰਦਾ ਬੋਤਲਾਂ ਜਿਹੀਆਂ ਸੁੱਟਣ ਵਾਲਾ, ਕੀ ਹੁੰਦਾ ਉਹ ਜਿਹੜਾ ਬੋਲਿੰਗ ਬੋਲਿੰਗ ਖੇਡਦੇ ਆ, ਤੇ ਉਹ ਜਿਹੜੀਆਂ
0: ਗਰੀਬ ਬੰਦੇ ਦਾ ਵੀ ਕੁਛ ਨਹੀਂ ਦੀ ਹੋਣਾ, ਮੈਂ ਦੇਖ ਲਿਆ, ਮੈਂ ਕੋਈ ਗੋਲਫ ਗੁਲਫ ਦੀ ਗੱਲ ਕਰਨ ਲੱਗਿਆ ਜੀ,
1: ਜਿਹੜੀ ਬੋਲਿੰਗ ਨਹੀਂ ਖੇਡਦੇ
0: ਹੁਣ ਕਿ ਉੱਧਰ ਨਾ ਚਲੇ ਜਾਓ, ਜਿਹੜੀਆਂ ਬੁੜੀਆਂ ਜੇ ਮੂਰੇ ਪੋਚੇ ਜੇ ਮਾਰਦੀਆਂ ਫਿਰਦੀਆਂ ਉਹ ਵਾਲੀ ਨਹੀਂ, ਇਹ ਦੂਜੀ ਆ
1: ਜੇ ਚੁੰਗਲਾਂ ਪਸਾ ਕੇ ਸੁੱਟੀ ਦੀ ਆ,
0: ਕਈ ਭਾਰੀਆਂ ਹੁੰਦੀਆਂ ਬੋਲਾਂ, ਕਈ ਹਲਕੀਆਂ
1: ਕਈ ਹੌਲੀਆਂ ਹੁੰਦੀਆਂ, ਨੰਬਰ ਹੁੰਦੇ ਉਹਦੇ ਉੱਤੇ, ਕਿਸੇ ਦਾ ਰੰਗ ਕੋਈ ਹੁੰਦਾ ਕਿਸੇ ਦਾ ਰੰਗ ਕੋਈ ਹੁੰਦਾ,
0: ਬੱਚਿਆਂ ਵਾਲੀਆਂ ਹੋਰ ਹੁੰਦੀਆਂ, ਉੱਥੇ ਇੱਕ ਪੀਂਘ ਜੀ ਵੀ ਹੁੰਦੀ ਆ ਉਹਦੇ 'ਤੇ ਬੱਚੇ ਐਂ ਧੱਕਾ ਮਾਰ ਕੇ ਵੀ ਛੱਡ ਸਕਦੇ,
1: ਬੱਚਿਆਂ ਨੂੰ ਸਟੈਂਡ ਦੇ ਦਿੰਦੇ ਆ, ਉਹਨਾਂ ਦੇ ਲਈ ਉਹ ਐਂਗਲ ਚੁੱਕ ਦਿੰਦੇ ਆ,
0: ਬਸ ਪਤਾ ਜੀ ਪਤਾ ਪਤਾ
1: ਵੱਡਿਆਂ ਲਈ ਸੁੱਟ, ਉਹ ਜਦੋਂ ਸੁੱਟੀ ਦੀਆਂ ਵਾ ਅਤੇ ਉਹਦੇ ਵਿੱਚ ਮੰਨ ਲਓ ਤੁਹਾਡੇ ਕੋਲ ਦੋ ਤਿੰਨ ਡਿੱਗ ਪਈਆਂ ਅਤੇ ਬਾਕੀ ਰਹਿ ਗਈਆਂ, ਤੇ ਉਹ ਇੱਕ ਐਂਗਲ ਜਿਹਾ ਨਹੀਂ ਆਉਂਦਾ, ਉਹ ਸਾਰੀਆਂ ਮੁੜ ਕੇ ਉਂਝ ਕੇ ਲੈ ਜਾਂਦੇ,
0: ਬਸ ਬਸ ਬਸ,
1: ਹਾਂ ਬਿਲਕੁਲ ਉਸੇ ਤਰ੍ਹਾਂ ਕ੍ਰਿਪਟੋ ਇਜ਼ ਲਾਈਕ ਦੈਟ,
0: ਕ੍ਰਿਪਟੋ 'ਚ ਐਂ ਹੋਇਆ। ਚਲੋ ਕ੍ਰਿਪਟੋ ਦਾ ਆਪਾਂ ਨਾਮ ਬਦਨਾਮ ਕਰ ਲਿਆ, ਹੁਣ ਆਪਾਂ ਨੂੰ ਫੋਨ ਆ ਜਾਣੇ 5-7 ਦੇ ਜਿਨ੍ਹਾਂ ਨੇ ਟਿਕਟੋਕ 'ਤੇ ਪਾਇਆ ਵੀ ਐਡੀ ਮਾੜੀ ਚੀਜ਼ ਬਣੀ, ਅਸੀਂ ਤਾਂ ਬਹੁਤ ਪੈਸੇ ਬਣਾਏ 'ਚੋਂ,
1: ਉਹ ਵੀ ਤਾਂ ਇੱਕ ਵਿਸ਼ਵਾਸ ਹੈ ਭਰੋਸਾ ਹੀ ਹੈ ਨਾ,
0: ਹਾਂ
1: ਉਹ ਵੀ ਤਾਂ ਕਿਸੇ ਦੇ ਕਿਹਾ ਹੋਇਆ ਨਾ, ਹੁਣ ਇਹ ਵੀ ਚੀਜ਼ਾਂ ਆਪਣੀਆਂ ਉਹਦੇ ਵਿੱਚ ਸ਼ਾਮਿਲ ਹੋ ਜਾਂਦੀਆਂ ਵੀ ਆਪਾਂ ਨੂੰ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹਨੇ ਇਸ ਚੀਜ਼ ਵੱਲ ਨੂੰ ਧੱਕਿਆ ਵੀ ਇਹ 'ਤੇ ਵਿਸ਼ਵਾਸ ਕਰ ਲਓ, ਉਹ 'ਚ ਆ ਜਾਂਦਾ ਲਾਲਚ,
0: ਨਹੀਂ ਲਾਲਚ ਵੀ ਰੈਪੂਟੇਸ਼ਨ,
1: ਹਾਂ ਰੈਪੂਟੇਸ਼ਨ 'ਤੇ ਹੋ ਸਕਦਾ ਔਨਲਾਈਨ ਕੋਈ ਮਿਲਿਆ ਹੋਵੇ ਨਾ, ਰੈਪੂਟੇਸ਼ਨ ਹੋ ਸਕਦਾ ਕਿਸੇ ਹੋਰ ਕੇਸ ਦੇ ਵਿੱਚ ਹੋਵੇ, ਉਹ ਵੀ ਇਹਦੇ ਵਿੱਚ ਸ਼ਾਮਿਲ ਹੋ ਜਾਂਦੀ ਹੈ, ਪਰ ਸਭ ਤੋਂ ਜ਼ਿਆਦਾ ਸਾਨੂੰ ਮੈਨੂੰ ਲੱਗਦਾ ਲਾਲਚ ਮਾਰਦਾ ਵੀ ਜਦੋਂ ਵਿਖਾਉਂਦੇ ਆ ਵੀ ਇੰਨੇ ਪੈਸੇ ਲਾ ਕੇ ਅਤੇ ਇੰਨੇ ਕੱਲ੍ਹ ਹੋ ਗਏ ਸੀ ਕਿਸੇ ਦੇ, ਪਿਛਲੇ ਮਹੀਨੇ ਕੋ ਮਿਲੀਅਨਰ ਬਣ ਗਿਆ ਸੀ 100 ਲਾ ਕੇ, ਇਹ ਚਲੋ ਜ਼ਿਆਦਾ ਹੋ ਗਿਆ ਪਰ ਇੱਦਾਂ ਦੇ ਕੁਛ, ਅਤੇ ਫਿਰ ਬੰਦਾ ਕਹਿੰਦਾ ਵੀ ਚੱਲ ਇੰਨਾ ਕਿਤੇ ਆਪਾਂ ਖੇਡ ਹੀ ਲੈਂਦੇ ਹਾਂ, ਸੋ ਲਾਲਚ,
0: ਹਾਂ ਨਹੀਂ ਸਹੀ ਆ। ਅਤੇ ਮੈਂ ਉੱਥੇ ਲਿਆਉਂਦਾ ਸੀ ਗੱਲ ਰੈਪੀਟੇਸ਼ਨ 'ਤੇ ਵੀ ਲਗਾਤਾਰ ਇੱਕੋ ਜਿਹਾ ਵਿਵਹਾਰ ਹੈ ਨਾ, ਮਤਲਬ ਬਾਰ ਬਾਰ ਹੈ ਨਾ ਉਹ ਚੀਜ਼ ਨੂੰ ਜਸਟੀਫਾਈ ਕਰਨਾ ਅਤੇ ਦੱਸਣਾ ਕਰਨਾ, ਅਤੇ ਜਦੋਂ ਰਿਪੀਟ ਹੋਣ ਲੱਗ ਜਾਏ ਅਤੇ ਉਹਦੇ ਨਤੀਜੇ ਸਾਹਮਣੇ ਆ ਜਾਣ, ਫਿਰ ਕੋਈ ਇਹੋ ਜਿਹਾ ਬਲੰਡਰ ਹੋ ਜਾਣਾ ਵੱਡਾ ਸਾਰਾ, ਹੈ ਨਾ, ਕਿਉਂਕਿ ਉਹ ਵਿਸ਼ਵਾਸ ਬਣ ਗਿਆ ਹੁੰਦਾ ਉਸ ਲੈਵਲ ਤੱਕ। ਕਈ ਵਾਰ ਇਹ ਵੀ ਨਹੀਂ ਹੁੰਦਾ ਵੀ ਉਹ ਦੂਜੇ ਬੰਦੇ ਦੀ ਇੰਟੈਂਸ਼ਨ ਹੋਵੇ ਉੱਦਾਂ ਦੀ, ਕਈ ਵਾਰ ਸਰਕਮਸਟਾਂਸਿਸ ਹਾਲਾਤ ਆਲਾ ਦੁਆਲਾ ਇੱਦਾਂ ਦਾ ਕ੍ਰੀਏਟ ਹੋ ਜਾਂਦਾ। ਚਲੋ ਉਹ ਟੋਪਿਕ ਤੋਂ ਹਟ ਕੇ ਆ ਗੱਲ, ਪਰ ਆਪਾਂ ਕਰਦੇ ਹਾਂ ਵੀ ਆਪਾਂ ਕੀ ਚੀਜ਼ ਦੇਖਦੇ ਹਾਂ ਕਿਸੇ 'ਚ ਜਿਹਦੇ ਨਾਲ ਸਾਡਾ ਭਰੋਸਾ ਬਣ ਜਾਂਦਾ। ਮੇਰੇ ਲਈ ਭਰੋਸਾ ਬਣਾਉਣ ਲਈ ਜ਼ਰੂਰੀ ਆ ਕਿਸੇ ਬੰਦੇ ਨੇ ਕੋਈ ਵਾਅਦਾ ਕੀਤਾ ਅਤੇ ਉਹ ਨਿਭਾਇਆ,
1: ਟਰੈਕ ਰਿਕਾਰਡ
0: ਉਹਦਾ, ਕਹਿਣੀ ਅਤੇ ਕਰਨੀ 'ਚ ਫਰਕ ਨਹੀਂ, ਹੈ ਨਾ, ਇਹ ਚੀਜ਼ਾਂ ਮੈਂ ਦੇਖਦਾ। ਮੈਂ ਵੈਸੇ ਉਹਦੇ ਹੈ ਨਾ ਇਹ ਵੀ ਦੇਖਦਾ, ਮਤਲਬ ਵੀ ਉਹ ਹੋਛਾਪਣ ਕਿੰਨਾ ਗਾ,
1: ਕਾਲ,
0: ਹਾਂਜੀ ਉਹਦਾ ਹੋਛਾਪਣ ਇਨ ਦਾ ਸੈਂਸ ਵੀ ਪੰਜਾਂ ਦੇ ਪੰਜਾਹ ਬਣਾ ਦੇ, ਪੰਜਾਹ ਦਾ 5 ਮਿਲੀਅਨ ਬਣਾ ਤਾ, ਆਹ ਕਰਤਾ ਉਹ ਕਰਤਾ, ਹੈ ਨਾ, ਇਸ ਕਿਸਮ ਦੀਆਂ ਗੱਲਾਂ ਕਈ ਲੋਕ ਪਹਿਲੇ 5 ਮਿੰਟ 'ਚ ਜਿਵੇਂ ਖਲਾਰਾ ਜਿਹਾ ਨਹੀਂ ਪਾ ਦਿੰਦੇ, ਖਿਲਰ ਲੈਂਦੇ, ਹੈ ਨਾ, ਅਤੇ ਦੂਜੇ ਬੰਦੇ ਨੂੰ ਸਲਾਹਾਂ ਦੇਈ ਜਾਣੀਆਂ, ਹੈ ਨਾ, ਬਈ ਤੂੰ ਆਹ ਕਰ ਲਾ ਇਸ ਕੰਮ 'ਚ ਪੈਸਾ ਬੜਾ, ਉਹ ਕਿਉਂ ਨਹੀਂ ਕਰਦਾ, ਆਹ ਕਿਉਂ ਨਹੀਂ ਕਰਦਾ, ਤੇਰੇ 'ਚ ਤਾਂ ਟੈਲੈਂਟ ਬੜਾ, ਤੂੰ ਤਾਂ ਆਹ ਕਰ ਦੇ, ਤੂੰ ਤਾਂ ਆਹ ਕਰ ਦੇ, ਕੋਲੀ ਢਾ ਕੇ ਚੁਬਾਰਾ ਨਾ ਕਰਦੇ, ਹੈ ਨਾ, ਅਤੇ ਉਹ ਉੱਦਾਂ ਦਾ ਵੀ ਹੁੰਦਾ। ਅਤੇ ਉਹ ਦੂਜਾ ਬੰਦਾ ਫਿਰ ਉਹ ਮਹਿਸੂਸ ਕਰਦਾ ਵੀ ਕਹਿੰਦਾ ਹੁਣ ਤਾਂ ਕੁੱਤਾ ਵੀ ਭੌਂਕੇ ਲੱਗਦਾ, ਸਲਾਹ ਦੇ ਕੇ ਗਿਆ, ਅਤੇ ਉਹ ਮੇਰੇ ਲਈ ਇਹ

0: ਦਾ ਵੀ ਹਨਾ ਧੱਕੇ ਨਾਲ ਮੈਨੂੰ ਕੋਈ ਅਮੀਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਜਾਂ ਧੱਕੇ ਨਾਲ ਸਲਾਹ ਦੇ ਰਿਹਾ ਵੀ ਤੂੰ ਇੱਥੇ ਮਿਲੀਅਨ ਪਾ ਦੇ ਤੇ 5 million ਬਣ ਜੂ 10 million ਬਣ ਜੂ ਹਨਾ ਇਹ ਵੀ ਆਪਣੇ ਭਾਈਚਾਰੇ ਚ ਅਕਸਰ ਹੁੰਦਾ
1: ਲਾਲਚੀ ਦੇਣ ਡਿਆ
0: ਹਾਂਜੀ ਤੇ ਮੇਰੇ ਦਿਮਾਗ ਚ ਉਹ ਸ਼ੇਅਰ ਚੱਲਣ ਲੱਗ ਜਾਂਦਾ ਵੀ ਜਿਹੜਾ ਹੁੰਦਾ ਨਾ ਵੀ ਬੜੋ ਬੜੇ ਲੋਕਾਂ ਸੇ ਮਿਲਤੇ ਵਕਤ ਫਾਸਲਾ ਰੱਖਣਾ ਜਹਾਂ ਦਰਿਆ ਸਮੁੰਦਰ ਮੇ ਮਿਲੇ ਦਰਿਆ ਦਰਿਆ ਨਹੀਂ ਰਹਿਤਾ
1: ਵਾਹ
0: ਤੇ ਮੈਂ ਚਾਹੁੰਦਾ ਵੀ ਮੈਂ ਟੋਬੇ ਨਾਲੋਂ ਦਰਿਆ ਬਣ ਜਾਂ ਤੇ ਦਰਿਆ ਨਾਲੋਂ ਸਮੁੰਦਰ ਬਣਨ ਦੀ ਮੈਨੂੰ ਕੋਈ ਲੋੜ ਨਹੀਂ ਕਿਉਂਕਿ ਆਪਾਂ ਪਿੰਡਾਂ ਵਾਲੇ ਟੋਬੇ ਵਾਲੀ ਹਾਂ ਹੈਨਾ ਤੇ ਇਸ ਲਈ ਸਾਨੂੰ ਦਰਿਆ ਹੀ ਬਹੁਤ ਸੋਹਣਾ ਲੱਗਦਾ ਮੈਂ ਉਨੇ ਇੱਕ ਚੀਜ਼ ਬਹੁਤ ਖੁਸ਼ ਹਾਂ ਪਰ ਮੈਂ ਉਸ ਗੱਲ 'ਤੇ ਲਿਆਉਣਾ ਪੈਰਾਮੀਟਰ 'ਤੇ ਮੇਰਾ ਪੈਰਾਮੀਟਰ ਇਹ ਆ ਜਿਹੜਾ ਮੈਨੂੰ ਸਮੁੰਦਰ ਬਣਾਉਣ ਦੀ ਕੋਸ਼ਿਸ਼ ਕਰੇ ਮੈਨੂੰ ਉਹ ਤੋਂ ਡਰ ਲੱਗਦਾ
1: ਪਰ ਵੇਖੋ ਕਿੱਡੀ ਅਜੀਬ ਗੱਲ ਹੈ ਨਾ ਆਪਾਂ ਸਾਰਿਆਂ ਨੇ ਬੜੇ ਸੋਹਣੇ ਬੜੇ ਸੁਚੱਜੇ ਜਦੋਂ ਆਪਾਂ ਇੱਦਾਂ ਸ਼ੇਅਰ ਕਰਾਂਗੇ ਅਤੇ ਮੇਰੇ ਤੁਹਾਡੇ ਜਾਂ ਸਾਡੇ ਸਾਰਿਆਂ ਦੇ ਬੜੇ ਸੋਹਣੇ ਪੈਰਾਮੀਟਰ ਹੋਣਗੇ ਜਿੱਥੋਂ ਆਪਾਂ ਜਦੋਂ ਉਹਨਾਂ ਨੂੰ ਅਨੈਲਿਸਿਸ ਕਰਾਂਗੇ ਤਾਂ ਆਪਾਂ ਨੂੰ ਇਹ ਪਤਾ ਲੱਗੂਗਾ ਵੀ ਹਾਂ ਇੱਥੇ ਨਹੀਂ ਧੋਖਾ ਹੋ ਸਕਦਾ ਪਰ ਸੱਚਾਈ ਹੈ ਵੀ ਆਪਾਂ ਸਾਰਿਆਂ ਨੇ ਜ਼ਿੰਦਗੀ 'ਚ ਕਿਤੇ ਨਾ ਕਿਤੇ ਧੱਕਾ ਖਾਧਾ ਹੁੰਦਾ ਇਨਸਾਨ ਨੇ ਮੈਂ ਨਹੀਂ ਮੰਨਦਾ ਵੀ ਕੋਈ ਇੱਦਾਂ ਦਾ ਦੁਨੀਆਂ ਦੇ ਉੱਤੇ ਇਨਸਾਨ ਜਿਹੜਾ ਉਹ ਕੋਈ ਵੱਡਾ ਕੋਈ ਸਬਰ ਸੰਤੋਖ ਵਾਲਾ ਹੋਵੇ ਤੇ ਉਹ ਕਹਿ ਦੂਗਾ ਵੀ ਹਾਂ ਠੀਕ ਹੈ ਚਲੋ ਠੀਕ ਆ ਨਾ
0: ਰਿਸ਼ਤਿਆਂ 'ਚ ਕਾਰੋਬਾਰਾਂ 'ਚ ਵਿਵਹਾਰ 'ਚ ਹੈ ਨਾ
1: ਹਾਂ ਸੋ ਪਰ ਹਰ ਇੱਕ ਬੰਦਾ ਵੇਖ ਲਓ ਇਹ ਪੈਰਾਮੀਟਰ ਵਰਤਦਾ ਵੀ ਆ ਅਤੇ ਉਹਨੂੰ ਠੇਸ ਵੀ ਪਹੁੰਚਦੀ ਹੈ ਸੋ ਉਹਦੇ ਵਿੱਚ ਆਪਾਂ ਜਦੋਂ ਇਸ ਵਿਸ਼ੇ ਨੂੰ ਅੱਗੇ ਤੋਂ ਅੱਗੇ ਆਪਾਂ ਡਿਸਕਸ ਕਰਾਂਗੇ ਤਾਂ ਸ਼ਾਇਦ ਆਪਾਂ ਇਹ ਵੀ ਅੱਜ ਅਸਟੈਬਲਿਸ਼ ਕਰਨ 'ਚ ਕਾਮਯਾਬ ਹੋਵਾਂਗੇ ਕਿ ਕਿਹੜੀਆਂ ਚੀਜ਼ਾਂ ਨੇ ਫਿਰ ਜਿਨ੍ਹਾਂ 'ਤੇ ਸਾਨੂੰ ਥੋੜ੍ਹਾ ਸਤਰਕ ਰਹਿਣਾ ਚਾਹੀਦਾ ਕਿਉਂਕਿ ਇਸੇ ਦੇ ਵਿੱਚੋਂ ਹੀ ਉਹ ਵੀ ਨਿਕਲਣਾ ਵੀ ਇੱਕ ਤਾਂ ਆ ਵੀ ਆਪਾਂ ਕਿਹੜੀਆਂ ਚੀਜ਼ਾਂ ਦੇ ਕਰਕੇ ਕਿਸੇ 'ਤੇ ਹੈ ਨਾ ਕਿਹੜੀਆਂ ਚੀਜ਼ਾਂ ਦੇ ਕਰਕੇ ਕਿਸੇ 'ਤੇ ਆਪਾਂ ਯਕੀਨ ਕਰਦੇ ਹਾਂ ਅਤੇ ਇਹਦੇ ਵਿੱਚੋਂ ਜਦੋਂ ਤੁਸੀਂ ਆਪਣੇ ਦੱਸੋਗੇ ਤਜਰਬੇ ਜ਼ਿੰਦਗੀ ਦੇ ਕਿ ਯਾਰ ਇਸ ਵਜ੍ਹਾ ਕਰਕੇ ਮੈਂ ਧੋਖਾ ਖਾਧਾ ਅਤੇ ਉਹਦੇ ਵਿੱਚੋਂ ਹੀ ਸਾਨੂੰ ਇਹ ਪਤਾ ਲੱਗ ਜੂਗਾ
0: ਅਤੇ ਜ਼ਰੂਰੀ ਨਹੀਂ ਕਿਉਂਕਿ ਅਸੀਂ ਕਈ ਵਾਰ ਨਾ ਰਾਈਟੀਅਸਨੈਸ 'ਚ ਵੀ ਪੈ ਜਾਂਦੇ ਹਾਂ ਆਪਣੇ ਆਪ ਨੂੰ ਵੱਡਾ ਕਰਨ ਲਈ ਲੁਕਿੰਗ ਗੁੱਡ ਲਈ ਦੂਜੇ 'ਚ ਨੁਕਸ ਕੱਢ ਕੇ ਜਾਂ ਜਿਤਾ ਕੇ ਵੀ ਯਾਰ ਮੈਂ ਵਿਕਟਮ ਮਾਇੰਡ ਸੈੱਟ ਜਿਹਾ ਵੀ ਬਹੁਤ ਛੇਤੀ ਕਰ ਲੈਂਦੇ
1: ਹਾਂ
0: ਜੇ ਮੰਨ ਲਓ ਤੁਸੀਂ ਲਾਈਫ ਵਿੱਚ ਕਿਸੇ ਚੀਜ਼ 'ਚ ਕਾਮਯਾਬ ਨਹੀਂ ਹੋ ਸਕੇ ਤੁਹਾਡੀਆਂ ਆਪਣੀਆਂ ਨਲਾਇਕੀਆਂ ਵੀ ਹੋਣਗੀਆਂ ਅਤੇ ਤੁਸੀਂ ਕਹੋ ਵੀ ਯਾਰ ਉਹ ਬਿਜ਼ਨਸ ਪਾਰਟਨਰ ਹੀ ਗਲਤ ਚੁਣ ਲਿਆ ਉਹ ਸਾਰਾ ਕੁਛ ਹੀ ਭਾਅ ਜੀ ਵੇਚ ਵੱਟ ਕੇ ਸਾਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਦ ਲੀਕੁਡੇਸ਼ਨ ਪੈ ਗਈ ਜੀ ਮੈਨੂੰ ਤਾਂ ਜੀ ATO ਤੋਂ ਚਿੱਠੀ ਆਈ ਆ ਉਹ ਕਹਿੰਦੇ ਤੁਸੀਂ ਵੀ ਡਾਇਰੈਕਟਰ ਹੋ ਆ ਤੁਹਾਡੇ ਵੱਲ $1,00,000 ਦੀ GST ਖੜੀ ਅੱਧੇ ਤੁਸੀਂ ਦੇਣੇ ਆ ਉਹ ਮੈਂ ਤਾਂ ਭਾਅ ਜੀ ਬੌਂਦਲ ਗਿਆ ਫਿਰ ਉਹਨੂੰ ਪੁੱਛੀਦਾ ਵੀ ਜਦੋਂ ਉਹ ਬੰਦਾ ਬਿਜ਼ਨਸ ਚਲਾ ਰਿਹਾ ਸੀ ਖਰਚੇ ਕਰ ਰਿਹਾ ਸੀ ਸਾਰੇ ਉਹ ਸਾਰਾ ਸਾਲ ਤੋਂ ਨਾਲ ਨਾਲ ਬਿਜ਼ਨਸ ਐਕਟੀਵਿਟੀ ਸਟੇਟਮੈਂਟ ਲੌਜ ਹੋਈਆਂ ਹੋਣਗੀਆਂ ਕੁਛ ਤਾਂ ਆਊ ਉਹ ਭਾਅ ਜੀ ਵਿਸ਼ਵਾਸ ਹੀ ਇੰਨਾ ਪੁੱਛਿਆ ਹੀ ਨਹੀਂ ਕਦੇ ਮੈਂ ਕਹਿੰਦਾ ਮਤਲਬ ਫਿਰ ਤੇਰੀ ਉਸ ਬਿਜ਼ਨਸ 'ਚ ਇੰਟਾਈਟਲਮੈਂਟ ਅਤੇ ਇਨਵੋਲਵਮੈਂਟ ਹੀ ਹੈ ਨਹੀਂ ਸੀ ਹੋ ਸਕਦਾ ਉਹ ਜਿਹੜਾ ਤੁਸੀਂ 2,00,000 ਦਾ ਬਿਜ਼ਨਸ ਲਿਆ ਹੋਵੇ ਉਹਦੇ 'ਚ ਉਹ ਬੰਦੇ ਦੀਆਂ ਤਨਖਾਹਾਂ ਬਣਾ ਨਿਕਲੀਆਂ ਹੋਣ ਜਿਹੜੇ ਬੰਦੇ ਨੂੰ ਬਿਜ਼ਨਸ ਖੋਲ੍ਹ ਕੇ ਦਿੱਤਾ ਸੀ ਦੋ ਐਂਗਲ ਵੱਖੋ ਵੱਖਰੇ ਹੋ ਗਏ ਨਾ ਕਈ ਵਾਰ ਅਸੀਂ ਬੜੇ ਵਿਕਟਮ ਮਾਇੰਡ ਸੈੱਟ ਨਾਲ ਓਪਰੇਟ ਕਰਦੇ ਹਾਂ ਉੱਥੇ ਸਾਨੂੰ ਹੈ ਨਾ ਉਹ ਜਿਹੜਾ ਆਪਾਂ ਪਿਛਲੀ ਵਾਰ ਤਾਹਿਰਾ ਸਰਾ ਦਾ ਵੀ ਸ਼ੇਅਰ ਸੀ ਸ਼ੀਸ਼ੇ ਅੱਗੇ ਬੈਠੀ ਹਾਂ ਆਪਣੇ ਅੱਗੇ ਬੈਠੀ ਹਾਂ ਉਹ ਵੀ ਥੋੜ੍ਹਾ ਜਿਹਾ ਕਰ ਲੈਣਾ ਚਾਹੀਦਾ ਕਿਤੇ ਨਾ ਕਿਤੇ ਇਟਸ ਨੋਟ ਆਲ ਡੂਮ ਐਂਡ ਗਲੂਮ ਮੇਰੇ ਕਹਿਣ ਦਾ ਭਾਵ ਇਹ ਆ ਕਈ ਵਾਰ ਅਸੀਂ ਉਹਨੂੰ ਉਸ ਪਾਸੇ ਸਿੱਟ ਦਿੰਦੇ ਹਾਂ ਆਪਣੀਆਂ ਨਲਾਇਕੀਆਂ ਲਗਾਉਣ ਲਈ ਉਹ ਮੈਂ ਭਰੋਸਾ ਹੀ ਇੰਨਾ ਕਰ ਲਿਆ ਭਾਅ ਜੀ ਹੈ ਨਾ ਅਤੇ ਘਾਟਾ ਤਾਂ ਪੈਣਾ ਹੀ ਸੀ ਮੈਂ ਭਾਅ ਜੀ ਸੱਚਾ ਪੱਕਾ ਬੰਦਾ ਤੇ
1: ਆਪਾਂ ਦਿਲ ਦੇ ਸਾਫ
0: ਹਾਂ
1: ਤੇ ਸਾਨੂੰ ਲੱਗਦਾ ਸਾਰੀ ਦੁਨੀਆ ਇਦਾਂ
0: ਹਾਂ ਪਰ ਆਹੀ ਹੋਇਆ ਤੇ ਉਹ ਆਹੀ ਸੇਮ ਗੱਲ ਉਹ ਦੂਜਾ ਬੰਦਾ ਦੱਸ ਰਿਹਾ ਉਹ ਭਾਅ ਜੀ ਬਿਨਾਂ ਚੀਜ਼ ਤੋਂ ਭਰੋਸਾ ਨਹੀਂ ਕਹੇ ਤੇ ਕਰਨਾ ਤੇ ਹੁਣ ਇੱਥੇ ਸੱਚ ਦਾ ਪੈਮਾਨਾ ਕੀ ਹੈ
1: ਅੱਛਾ ਇਹ ਚੀਜ਼ ਇੱਦਾਂ ਦੀ ਆ ਵੇਖੋ ਵੀ ਜਦੋਂ ਤੁਸੀਂ ਮੈਨੂੰ ਕੋਈ ਗੱਲ ਦੱਸੋਗੇ ਨਾ ਜਾਂ ਕੋਈ ਹੋਰ ਮੈਨੂੰ ਕੋਈ ਗੱਲ ਦੱਸੂਗਾ ਤੇ ਮੈਨੂੰ ਲੱਗੂਗਾ ਵੀ ਹਾਂ ਪੈਰਾਮੀਟਰ ਬਿਲਕੁਲ ਠੀਕ ਨੇ ਪਰ ਉਹਨਾਂ ਪੈਰਾਮੀਟਰਸ ਨੂੰ ਤੁਸੀਂ ਨਾ ਜੱਜ ਨਹੀਂ ਸਹੀ ਤਰੀਕੇ ਨਾਲ ਕੀਤਾ ਹੈ ਨਾ ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਕਹੋਗੇ ਯਾਰ ਉਹ ਬੰਦਾ ਮਤਲਬ ਐਡਾ ਵਧੀਆ ਵੇਖਣ ਨੂੰ ਬੋਲਚਾਲ ਨੂੰ ਹੈ ਨਾ ਐਡਾ ਉਹ ਸੁਲਝਿਆ ਬੰਦਾ ਲੱਗਦਾ ਐਡਾ ਪੜ੍ਹਿਆ ਲਿਖਿਆ ਬੰਦਾ ਉਹ ਐਡਾ ਰੁਤਬੇ ਵਾਲਾ ਬੰਦਾ ਅਤੇ ਤੁਸੀਂ ਕਹੋਗੇ ਹੇ ਅੰਦਰੋਂ ਅੰਦਰੀ ਤੁਸੀਂ ਕਹਿ ਰਹੇ ਹੁੰਦੇ ਹੋ ਹੇ ਤੈਨੂੰ ਲੱਗਦਾ ਹੈ ਨਾ ਰੁਤਬੇ ਵਾਲਾ ਮਤਲਬ ਇੱਕ ਦੂਸਰੇ ਦਾ ਵੇਖੋ ਆਪਾਂ ਅਸੀਂ ਅਸੀਂ ਇਹ ਸੋਚਦੇ ਹਾਂ ਵੀ ਅਗਲਾ ਪੈਰਾਮੀਟਰ ਠੀਕ ਨੇ ਪਰ ਅਗਲਾ ਜਿਹੜਾ ਉਹ ਸਹੀ ਨਹੀਂ ਪਛਾਣਦਾ
0: ਦੂਜਾ ਕਹਿੰਦੇ ਜਾਂ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ ਵੀਰ ਜੀ ਦੂਜੇ ਨੇ ਆਈ ਸੋਚੀ ਜਾਣਾ ਦਿਮਾਗ 'ਚ ਹੈ ਨਾ
1: ਅਤੇ ਇਹ ਇਹ ਵੇਖ ਲਓ ਕਿੱਡੀ ਅਜੀਬ ਗੱਲ ਆ ਹੁਣ ਸਾਰੀ ਦੁਨੀਆਦਾਰੀ ਦੇ ਵਿੱਚ ਤੁਸੀਂ ਵੇਖੋਗੇ ਕਿ ਹੁਣ ਆਪਾਂ ਜਦੋਂ ਗੱਲ ਕਰ ਰਹੇ ਹਾਂ ਭਰੋਸੇ ਦੀ ਵਿਸ਼ਵਾਸ ਦੀ ਇਤਬਾਰ ਦੀ ਹੈ ਨਾ ਵੈਸੇ ਥੋੜ੍ਹਾ ਥੋੜ੍ਹਾ ਫਰਕ ਇਹਦੇ ਵਿੱਚ ਵੀ ਦੱਸੀਦਾ ਅਤੇ ਉਹਦੇ ਵਿੱਚ ਆਪਾਂ ਇਹ ਵੇਖਦੇ ਹਾਂ ਕਿ ਇੱਕ ਬੰਦਾ ਉਹ ਆ ਜਿਹਨੇ ਇਤਬਾਰ ਕੀਤਾ ਇੱਕ ਬੰਦਾ ਉਹ ਆ ਜਿਹਦੇ 'ਤੇ ਕੀਤਾ ਅਤੇ ਤੀਸਰੀ ਆਈਡੈਂਟੀਟੀ ਉਹ ਹੋ ਗਈ ਜਿਹਦੇ ਨਾਲ ਆਪਾਂ ਸ਼ੇਅਰ ਕਰ ਰਹੇ ਹਾਂ ਹੈ ਨਾ, ਮੰਨ ਲਓ ਮੈਂ ਐਤਵਾਰ ਕਿਸੇ 'ਤੇ ਕਰ ਬੈਠਾ, ਧੋਖਾ ਖਾ ਬੈਠਾ ਜਾਂ ਨਹੀਂ ਖਾ ਬੈਠਾ, ਤੁਹਾਨੂੰ ਮੈਂ ਸੁਣਾ ਰਿਹਾ ਗੱਲ ਵੀ ਇੱਦਾਂ ਮੇਰੇ ਨਾਲ ਹੋਈ ਆ।
0: ਯੂਅਰ ਸਟੋਰੀ ਮਾਈ ਸਟੋਰੀ ਐਂਡ ਦੀ ਟਰੁੱਥ
1: ਹੈ ਨਾ, ਦੀ ਅਗਲਾ ਜਿਹੜਾ ਥਰਡ ਪਰਸਨ ਹੈ ਜਿਹਨੇ ਇਹ ਕੀਤਾ ਹੈ ਨਾ ਵੀ ਯਾਰ ਫਲਾਣੇ ਨੇ ਇੱਦਾਂ ਕੀਤਾ ਫਲਾਣੇ ਨੇ, ਪਰ ਜਦੋਂ ਆਪਾਂ ਇਹਨੂੰ ਸਾਰੇ ਨੂੰ ਆਪਾਂ ਆਲ ਟੁਗੈਦਰ ਇੱਕ ਥਾਂ 'ਤੇ ਆਪਾਂ ਇਕੱਠਾ ਕਰਾਂਗੇ ਅਤੇ ਫਿਰ ਉੱਥੇ ਆਪਾਂ ਇਹ ਵੇਖਦੇ ਹਾਂ ਵੀ ਉਹ ਜਿਹੜਾ ਤੀਸਰਾ ਵਾ ਉਹ ਵੀ ਪੈਰਲਰ ਕਿਸੇ ਨਾ ਕਿਸੇ ਦੇ ਨਾਲ ਇੱਦਾਂ ਦੀ ਹੀ ਗੱਲ ਕਰ ਰਿਹਾ ਵਾ,
0: ਕਿਉਂਕਿ ਉਹਦੀ ਆਪਣੀ ਸਟੋਰੀ ਆ, ਉਹਦੀ ਆਪਣੀ ਸਟੋਰੀ ਆ,
1: ਸਾਰੇ ਸੱਚੇ,
0: ਉਹ ਉਹਨੂੰ ਉੱਥੋਂ ਜੱਜ ਕਰ ਰਿਹਾ ਜਿੱਥੋਂ ਉਹਦੀ ਜ਼ਿੰਦਗੀ 'ਚ ਉਹੋ ਜਿਹਾ ਕੁਛ ਹੋਇਆ ਹੈ ਨਾ, ਉਹ ਉਸ ਲਿਹਾਜ਼ ਨਾਲ ਉਹਦੇ ਪੈਮਾਨੇ ਉੱਦਾਂ ਦੇ ਆ। ਅਤੇ ਕਈ ਵਾਰ ਇਹ ਹੁੰਦਾ ਜਿਹਨੂੰ ਕਹਿੰਦੇ ਯੂ ਆਰ ਕੰਪੇਅਰਿੰਗ ਐਪਲਸ ਵਿਦ ਔਰੇਂਜਸ, ਸਾਰੇ ਆਪੋ ਆਪਣੀ ਜਗ੍ਹਾ ਵੀ ਠੀਕ ਹੋ ਜਾਂਦੇ ਕਈ ਵਾਰ ਦੂਜਾ ਬੋਲਿਆ ਰਜਿਸਟਰੀ ਭਾਈ ਸਾਹਿਬ ਸਾਡੇ ਨਾਲ ਕੋਰਟ ਚ ਅਸੀਂ ਜਿੱਤੇ ਹੋਏ ਹਾਂ ਤਾਂ ਤਾਂ ਸਾਡਾ, ਗੱਲ ਤੇਰੀ ਵੀ ਠੀਕ ਆ, ਉਹ ਕਹਿੰਦਾ ਸਰਪੰਚ ਸਾਹਿਬ ਗੱਲ ਇਹਦੀ ਵੀ ਠੀਕ ਆ ਤੇ ਗੱਲ ਉਹਦੀ ਵੀ ਠੀਕ ਆ, ਫੈਸਲਾ ਕਿਵੇਂ ਕਰਨਾ, ਗੱਲ ਤੇਰੀ ਵੀ ਠੀਕ ਆ।
1: ਇਹ ਪੋਲਿਟਿਕਸ ਆ,
0: ਇਸ ਲਈ ਗੱਲਾਂ ਕਈ ਵਾਰ ਸਾਰੀਆਂ ਹੀ ਠੀਕ ਹੁੰਦੀਆਂ, ਪਰ ਜਿਹੜਾ ਲੂਜ਼ਿੰਗ ਐਂਡ 'ਤੇ ਹੁੰਦਾ, ਜਿਹਨੇ ਰਿਸ਼ਤੇ 'ਚੋਂ ਭਰੋਸਾ ਗਵਾਇਆ ਹੁੰਦਾ ਜਾਂ ਜਿਹਨੇ ਬੇਲੋੜਾ ਭਰੋਸਾ ਕੀਤਾ ਹੁੰਦਾ ਜਾਂ ਜਿਹੜਾ ਭਾਵਨਾਤਮਕ ਤੌਰ 'ਤੇ ਓਨਾ ਸਟੇਬਲ ਨਹੀਂ ਹੁੰਦਾ, ਜਿਹੜਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਇਮੋਸ਼ਨਲੀ ਵੀ ਫਾਈਨੈਂਸ਼ਲੀ ਵੀ, ਉਹ ਲੂਜ਼ਿੰਗ ਐਂਡ 'ਤੇ ਆ। ਉਹਦਾ ਸੋਚਣ ਦਾ ਤਰੀਕਾ ਅਤੇ ਦੂਜੇ ਦਾ ਹੋਰ ਹੋਊਗਾ, ਜਿਹਦਾ ਕੁਛ ਗਿਆ ਨਹੀਂ, ਮਤਲਬ ਉਹਦਾ ਗਿਆ ਨਹੀਂ, ਉਹ ਕਹਿੰਦਾ ਨਹੀਂ ਯਾਰ ਇਹ ਯਾਰੀ ਦੇ ਕਾਬਲ ਹੀ ਹੈ ਨਹੀਂ, ਉਹ ਤਾਂ ਇਹ ਕਹਿ ਕੇ ਚੁੱਪ ਕਰ ਗਿਆ ਹੈ ਨਾ, ਮੈਂ ਤੇਰੇ ਨਾਲ ਵਰਤਣਾ ਹੀ ਨਹੀਂ, ਬਸ ਠੀਕ ਆ ਇਨਫ
1: ਤੇਰੀ ਮੇਰੀ
0: ਕੱਟੀ। ਹਾਂਜੀ ਹੈ ਨਾ, ਅਤੇ ਇੱਕ ਇਹ ਆ ਇਹਨੇ ਯਾਰੀ ਦੋਸਤੀ 'ਚ ਪੈਸਾ ਵੀ ਗਵਾਇਆ, ਸਾਂਝ ਵੀ ਗਵਾਈ, ਅਤੇ ਇਮੋਸ਼ਨਲੀ ਇੰਨਾ ਕੁ ਡਰੇਨ ਹੋ ਗਿਆ, ਉਹ ਕਹਿੰਦਾ ਮੁੜ ਕੇ ਯਾਰ ਕਿਸੇ 'ਤੇ ਭਰੋਸਾ ਹੀ ਨਹੀਂ ਕਰਨਾ। ਸੋ ਦੋਨਾਂ ਦੇ ਪੈਮਾਨੇ ਵੱਖੋ ਵੱਖਰੇ ਆ ਲੂਜ਼ਿੰਗ ਐਂਡ 'ਤੇ, ਮੈਂ ਉੱਥੋਂ ਵੀ ਇਹਨੂੰ ਓਪਰੇਟ ਕਰਦਾ, ਅਤੇ ਜਿਹੜਾ ਉਹ ਤੀਜਾ ਬੰਦਾ ਵੇਖ ਰਿਹਾ, ਜੇ ਤਾਂ ਉਹ ਉਸ ਮਾਇੰਡ ਸੈੱਟ ਦਾ ਜਿਹੜਾ ਇੱਕ ਬੰਦਾ ਕਹਿੰਦਾ ਯਾਰ ਇਹੋ ਜਿਹੇ ਬੰਦਿਆਂ ਨਾਲ ਯਾਰੀ ਨਹੀਂ ਲਾਉਣੀ, ਇੱਕ ਉਹ ਆ ਜਿਹਦੇ ਪੈਸੇ ਵੀ ਗਏ, ਰਿਸ਼ਤਾ ਵੀ ਗਿਆ, ਘਰੋਂ ਵੀ ਛਿੱਤਰ ਖਾਧੇ, ਹੈ ਨਾ, ਇੱਕ ਉਹ ਆ। ਜੇ ਤਾਂ ਉਹ ਜੱਜ ਕਰਨ ਵਾਲਾ ਬੰਦਾ ਇਸ ਪਾਸੇ ਆ ਤਾਂ ਉਹਨੂੰ ਇਹਦਾ ਦੁੱਖ ਵੱਡਾ ਲੱਗੂ, ਨਹੀਂ ਉਹਨੂੰ ਲੱਗੂ ਯਾਰ ਇਹ ਬਾਈ ਠੀਕ ਕਹਿ ਰਿਹਾ, ਮੇਰੇ ਨਾਲ ਵੀ ਇੱਦਾਂ ਹੀ ਹੋਇਆ ਸੀਗਾ, ਉਹ ਬੰਦਾ ਮੈਨੂੰ ਇਮੋਸ਼ਨਲੀ ਗੇਮ ਪਲੇ ਕਰਨ ਲੱਗ ਗਿਆ ਸੀ, ਨੁਕਸਾਨ ਉਹਦਾ ਕੱਖ ਨਹੀਂ ਸੀ ਹੋਇਆ। ਇਸ ਲਈ ਸਾਰੇ PAU ਨਾ ਸਾਡੇ ਹੋਸਟਲ ਦੇ ਵਿੱਚ ਇੱਕ ਲਿਖਿਆ ਹੁੰਦਾ ਸੀ ਮੋਟਾ ਕਰਕੇ, ਅਸੀਂ ਵੀ ਠੀਕ ਹਾਂ ਬਾਪੂ ਵੀ ਗਲਤ ਨਹੀਂ। ਉਹਨੂੰ ਮੈਂ ਜ਼ਿੰਦਗੀ 'ਚ ਕਈ ਜਗ੍ਹਾ ਅਪਲਾਈ ਕਰਕੇ ਦੇਖਿਆ ਹੈ ਨਾ, ਬਾਪ ਬੇਟੇ ਵਾਲੀ ਲਿਹਾਜ਼ ਨਾਲ ਨਹੀਂ, ਊਂ ਜ਼ਿੰਦਗੀ ਦੇ
1: ਜਿੱਥੇ ਮਰਜ਼ੀ ਲਾ ਲਓ,
0: ਹੈ ਨਾ, ਉਹ ਮੈਨੂੰ ਕਈ ਹੱਦਾਂ 'ਚ ਕਈ ਜਗ੍ਹਾ ਸਹੀ ਲੱਗਦਾ। ਇੱਕ ਮੇਰਾ ਬਾਈ ਮੈਂਟਰ ਆ ਰਣਜੀਤ ਖੜਾ ਸਿਰਨੀ ਵਾਲਾ, ਜਦੋਂ ਮੈਂ ਕਿਤੇ ਦੁਖੀ ਜਿਹਾ ਹੋਵਾਂ, ਮੈਨੂੰ ਕੋਈ ਜ਼ਿੰਦਗੀ ਦੇ ਆਹ ਤਲਖ ਹਕੀਕਤਾਂ ਸਮਝੀਆਂ ਨਾ ਆਉਣ, ਕਦੇ ਮੈਂ ਭਾਵਨਾਤਮਕ ਤੌਰ 'ਤੇ ਉਹਦੇ ਨਾਲ ਗੱਲ ਕਰਾਂ, ਅਤੇ ਜਦੋਂ ਉਹਨੂੰ ਲੱਗੇ ਨਾ ਵੀ ਹੁਣ ਇਹਨੇ ਲਾ ਲਏ 5-7 ਮਿੰਟ ਜੇ, ਪ੍ਰੀਤ ਮੈਂ ਹਾਂਜੀ ਭਾਈ ਠੀਕ ਹੀ ਆ। ਮੈਂ ਇਹ ਫਾਰਮੂਲਾ ਵੀ ਬਹੁਤ ਜਗ੍ਹਾ ਅਪਲਾਈ ਕਰਕੇ ਦੇਖ ਕੇ ਬੜੇ ਸਕੂਨ 'ਚ ਆਇਆ ਇਹਦੇ ਨਾਲ, ਠੀਕ ਹੀ ਆ,
1: ਆਲ ਇਜ਼ ਗੁੱਡ, ਆਲ ਇਜ਼ ਵੈਲ,
0: ਕੋਈ ਐਡੀ ਗਾ।
1: ਸੋ ਇਹ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਆਪਾਂ ਜਦੋਂ ਫਿਰ ਇਹ ਵਿਸ਼ਵਾਸ ਸਾਡਾ ਟੁੱਟਦਾ, ਅਤੇ ਫਿਰ ਉਦੋਂ ਵੇਖੋ ਵੀ ਇਹੋ ਜਿਹੇ ਬੰਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਰੱਖਦੇ ਆ, ਫਿਰ ਆਪਾਂ ਉੱਥੇ ਇਹ ਚੀਜ਼ਾਂ ਸ਼ੇਅਰ ਕਰਦੇ ਹਾਂ, ਉੱਥੋਂ ਸਾਨੂੰ ਆਸਰਾ ਮਿਲਦਾ, ਕਿਉਂਕਿ ਸਾਨੂੰ ਇਹ ਚੀਜ਼ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਦੁਨੀਆਂ ਦੇ ਵਿੱਚ ਹਰ ਇੱਕ ਬੰਦੇ ਨੇ ਕਿਤੇ ਨਾ ਕਿਤੇ ਉਸੇ ਤਰ੍ਹਾਂ ਦੀ ਸਿਮਿਲਰ ਸੱਟ ਖਾਧੀ ਹੁੰਦੀ। ਤੁਸੀਂ ਕਿਸੇ ਨਾਲ ਗੱਲ ਕਰਕੇ ਵੇਖ ਲਓ, ਉਹ ਤੁਹਾਨੂੰ ਨਾ ਉੱਦਾਂ ਦੀ ਸਿਮਿਲਰ ਸਟੋਰੀ ਇੱਕ ਸੁਣਾ ਦੂਗਾ, ਮੇਰੇ ਨਾਲ ਵੀ ਯਾਰ ਇੱਦਾਂ ਹੈ, ਪਰ ਜੇ ਉਹਦੇ ਨਾਲ ਬਹੁਤ ਪਹਿਲਾਂ ਹੋਇਆ ਹੋਊਗਾ ਤਾਂ ਉਹ ਗੱਲ ਤੁਹਾਨੂੰ ਰਾਹਤ ਦਿੰਦੀ ਹੈ ਵੀ ਚਲ ਕੋਈ ਗੱਲ ਨਹੀਂ ਇਹਦੇ ਨਾਲ ਵੀ ਹੋਇਆ ਸੀ, ਤੇ ਚਲੋ ਕੋਈ ਗੱਲ ਨਹੀਂ ਇਹਦਾ ਵੀ ਸਰ ਗਿਆ।
0: ਕਈ ਵਾਰ ਹੁੰਦਾ
1: ਹੈ ਕਿ ਦੁਨੀਆ ਤੇ ਹੀ ਆ,
0: ਉਹ ਭਾਜੀ ਕੀ ਹੁੰਦਾ 50,000, 5,00,000 ਪਾਇਆ ਜੀ ਮੈਂ, 8,00,000 ਪਾਇਆ ਜੀ ਮੈਂ, ਉਹ ਕੰਪਨੀ ਟਰੈਕਟਰਾਂ ਵਾਲੀ ਭਾਂਡੇ 'ਚ ਵੜ ਗਈ ਭਾਜੀ, ਉਹ ਟਰੱਕ ਹੀ ਬਹਿ ਗਏ ਜੀ ਉਹ।
1: ਅੱਛਾ ਇਹ ਇਹਦਾ ਨਾ ਇੱਕ ਹੋਰ ਆਖਿਆ, ਮੰਨ ਲਓ ਇਹ ਤਾਂ ਹੋ ਗਿਆ ਨਾ ਜਿਹਦੇ ਨਾਲ ਪਹਿਲਾਂ ਹੋਇਆ ਸੀ, ਤੁਸੀਂ ਕਿਸੇ ਨਾਲ ਸ਼ੇਅਰ ਕੀਤਾ ਉਹਦੇ ਨਾਲ ਪਹਿਲਾਂ ਹੋਇਆ ਸੀ, ਉਹਨੇ ਤੁਹਾਨੂੰ ਹੌਂਸਲਾ ਦੇ ਦਿੱਤਾ। ਇੱਕ ਸਨੈਰੀਓ ਆ ਵੀ ਤੁਸੀਂ ਜਿਹਦੇ ਨਾਲ ਸ਼ੇਅਰ ਕਰ ਰਹੇ ਹੋ ਨਾ, ਉਹ ਤੁਸੀਂ ਤੁਹਾਡੇ ਨਾਲ ਹੋ ਹਟਿਆ ਵਾ, ਮਤਲਬ ਜਸਟ ਪਾਸਡ ਵੀ ਤੁਹਾਨੂੰ ਥੋੜ੍ਹੀ ਸਮਝ ਆ ਗਈ ਆ, ਤੁਹਾਨੂੰ ਕਲੈਰਿਟੀ ਧੁੰਦ ਜਿਹੀ ਜਿਹੜੀ ਉਹ ਹਟਣੀ ਸ਼ੁਰੂ ਹੋ ਗਈ ਆ, ਇਹ ਬੰਦਾ ਜਿਹੜਾ ਵਾ ਉਹ ਹੱਲੇ ਉਸ ਪਾਸੇ ਨੂੰ ਜਾ ਰਿਹਾ ਵਾ ਜਿੱਧਰ ਤੁਸੀਂ ਹੋ ਆਏ ਹੋ, ਅਤੇ ਉਹ ਬੰਦਾ ਕਿ ਮਨ ਹੀ ਮਨ ਸੋਚੂਗਾ ਵੀ ਇਹਨੇ ਇੱਥੇ ਮਾਰ ਖਾਧੀ ਆ, ਉਹ ਪਲਟੂਗਾ ਨਹੀਂ। ਕਦੀ ਬਹੁਤ ਘੱਟ ਹੁੰਦਾ ਵੀ ਤੁਸੀਂ ਕੋਈ ਇੱਦਾਂ ਦੀ ਸਟੋਰੀ ਕੋਈ ਰਲਦੀ ਮਿਲਦੀ ਜੀ ਕਿਸੇ ਨੂੰ ਸੁਣਾ ਦਿਉ ਅਤੇ ਉਹ ਬੰਦਾ ਆਪਣੇ ਹੱਥ ਪਿੱਛੇ ਖਿੱਚ ਲਏ। ਵਜ੍ਹਾ ਇਹ ਆ ਕਿ ਸਾਡੇ ਪੈਰਾਮੀਟਰ ਉਹਦੇ ਡਿਪੈਂਡ ਕਰਦਾ ਵੀ ਤੁਹਾਡਾ ਪੈਰਾਮੀਟਰ ਕੀ ਆ ਉੱਥੇ, ਕਿਉਂਕਿ ਕਈ ਵਾਰ ਹੁਣ ਜਿੱਦਾਂ ਆਪਾਂ ਪਹਿਲਾਂ ਕੁਛ ਇੱਕ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਅਤੇ ਇੱਕ ਹੋਰ ਮੇਰੇ ਧਿਆਨ 'ਚ ਆ ਰਿਹਾ, ਉਹ ਆ ਸਾਡੇ ਇੰਟਰਸਟ, ਸਾਡੇ ਜਿਹੜਾ ਸਾਨੂੰ ਕੁਛ ਚੰਗਾ ਲੱਗਦਾ, ਸਾਡੀ ਹੋਬੀਜ਼ ਹੋ ਸਕਦੀਆਂ ਨੇ, ਸਾਡਾ ਪੈਸ਼ਨ ਹੋ ਸਕਦਾ। ਫੋਰ ਐਗਜ਼ਾਮਪਲ, ਜੇ ਮੈਨੂੰ ਮਿਊਜ਼ਿਕ ਚੰਗਾ ਲੱਗਦਾ ਤਾਂ ਮੈਂ ਮਿਊਜ਼ਿਕ ਵਾਲੇ ਬੰਦੇ ਦੇ ਉੱਤੇ ਝੱਟ ਮੈਂ ਵਿਸ਼ਵਾਸ ਕਰ ਲੂੰਗਾ, ਮੈਂ ਕਿਸੇ ਮਿਊਜ਼ਿਕ ਡਾਇਰੈਕਟਰ 'ਤੇ ਵਿਸ਼ਵਾਸ ਕਰ ਲੂੰਗਾ, ਮੈਂ ਕਿਸੇ ਮਜੀਸ਼ੀਅਨ 'ਤੇ ਵਿਸ਼ਵਾਸ ਕਰ ਲੂੰਗਾ ਝੱਟ, ਕਿਸੇ ਕੰਪਨੀ ਵਾਲੇ 'ਤੇ ਕਰ ਲੂੰਗਾ। ਵੀ ਬੇਸਿਕਲੀ ਉਹਦੇ ਪਿੱਛੇ ਵੀ ਲਾਲਚੀ ਛੁੱਕਿਆ, ਪਰ ਤੁਹਾਡਾ ਇੰਟਰਸਟ ਤੁਹਾਨੂੰ ਉਸ ਬੰਦੇ 'ਤੇ ਟਰਸਟ ਕਰਨ ਲੈ ਗਿਆ।
0: ਅਤੇ ਕੋਣਾਂ ਦਾ ਰੱਬ ਆਇਤ ਹੁੰਦਾ, ਚੌਰਸ, ਚਾਰ ਚਾਰ ਖੂੰਜੇ ਵਾਲਾ।
1: ਸੋ ਉਹ ਵੇਖ ਲਓ ਵੀ ਚੀਜ਼ ਤੁਸੀਂ ਹੁਣ
0: ਮੱਛੀਆਂ ਦਾ ਰੱਬ ਪਾਣੀ।
1: ਹਾਂ ਐਗਜੈਕਟਲੀ, ਤੁਸੀਂ ਹੁਣ ਮੰਨ ਲਓ ਜਿਹੜਾ ਸੇਮ, ਮੰਨ ਲਓ ਮੈਨੂੰ ਜੇ ਮਿਊਜ਼ਿਕ ਪਸੰਦ ਆ, ਤੁਹਾਨੂੰ ਮੰਨ ਲਓ ਨਹੀਂ ਪਸੰਦ, ਤੇ ਤੁਸੀਂ ਉਸ ਬੰਦੇ ਤੇ ਯਕੀਨ ਨਹੀਂ ਕਰੋਗੇ ਪਰ ਮੈਂ ਕਰ ਲੂੰਗਾ, ਤੁਸੀਂ ਮੈਨੂੰ ਵਰਜੋਗੇ ਪਰ ਮੈਂ ਨਹੀਂ ਵਰਜਿਆ ਜਾਊਂਗਾ।
0: ਤੁਸੀਂ ਕਹਿਣਾ ਇਹ ਕੋਮਲ ਕਲਾਮਾ ਹਾਰਟ ਨਾਲ ਜੁੜਿਆ ਹੋਇਆ ਬੰਦਾ,
1: ਇਹਨੂੰ ਕੀ ਪਤਾ ਹੈ ਨਾ, ਇਹਨੂੰ ਪਤਾ ਮਿਊਜ਼ਿਕ ਕੀ ਹੁੰਦਾ ਹੈ,
0: ਕੁਝ ਸਕੂਨ ਕਿੰਨਾ ਦਿੰਦਾ ਹੈ, ਕੁਝ ਇਸ ਤਰ੍ਹਾਂ ਸੇ ਛੇੜਾ ਉਸਨੇ ਦਿਲ ਕਾ ਤਾਰ ਕੇ ਹਰ ਥਾਰ ਬਹੁਤ ਦੇਰ ਤੱਕ ਥਰ ਥਰਾ ਤਾਰਾ।
1: ਸਾਰੇ ਗਮ ਪਾ ਦੇਣੀ ਸਰ, ਸਾਰੇ ਗਮ ਪਾ ਦੇ,
0: ਹੁਣ ਭਾਰਤ ਨਾਟਿਅਮ ਨਾ ਕਰਕੇ ਦਿਖਾਉਣ ਲੱਗ ਜੇ ਕਿਤੇ।
1: ਨਹੀਂ ਬਈ, ਇੱਥੋਂ ਵਾਲਾ ਵੀ ਹੈਗਾ ਨਾ ਕੋਈ, ਇੱਥੋਂ ਵਾਲਾ ਕਿਹੜਾ ਭਰਾ,
0: ਉਹ ਕਹਿੰਦਾ ਸਾਰੇ ਗਾ, ਉਹ ਕਹਿੰਦਾ ਸਾਰੇ ਗਾ ਮਾਂ ਪਾ, ਉਹ ਭਰਾਵਾ ਸਾਰੇ ਗਾ ਕਹਿੰਦਾ, ਆ ਇੱਥੇ ਹੀ ਨਾ ਨਿਬੇੜਦੇ ਹਨਾ ਸਾਰੇ ਗਾਣੇ ਗਾ, ਮਤਲਬ ਉਹ ਕਹਿੰਦਾ ਅੱਗੇ ਕਿਸੇ ਦੇ ਘਰੇ ਗਿਆ ਤੇ ਬੇਟੀ ਨੀ ਦੇਖਦੀ, ਕਹਿੰਦਾ ਉਹ ਉੱਤੋਂ ਕੋਠੇ ਤੋਂ ਆਵਾਜ਼ ਆਇਆ ਕਰੇ ਤੁਣ, ਬੇਟੀ ਸੰਗੀਤ ਸਿੱਖਦੀ, ਕਹਿੰਦਾ ਕਹਿੰਦਾ ਅੱਧੇ ਘੰਟੇ ਬਾਅਦ ਤੁਣ ਜੀ ਆ ਜਾਇਆ ਕਰੇ, ਕਹਿੰਦਾ ਬੇਟੀ ਸੰਗੀਤ ਸਿੱਖਦੀ। ਹੁਣ ਜਿਹੜੇ ਬੰਦੇ ਨੂੰ ਕਦਰ ਨਹੀਂ ਆ ਨਾ, ਉਹਦਾ ਤਾਂ ਫਿਰ ਉੱਦਾਂ ਹੀ ਆ ਨਾ ਸਿਸਟਮ, ਤੇ ਜਿਹੜਾ ਬੰਦੇ ਦਾ ਸੰਗੀਤ ਰੱਬ ਆ, ਉਹ ਕਹਿੰਦਾ ਯਾਰ ਇਹਦੇ ਵਰਗਾ ਬੰਦਾ ਕੌਣ।
1: ਸੋ ਇਹ ਕੁਛ ਇੱਕ ਪੈਰਾਮੀਟਰ, ਹਾਂ ਇੱਥੋਂ ਦੇ ਹੈਗੇ ਆ, ਡੋਰੇ ਮੀ ਫਾ ਸੋ,
0: ਮੈਨੂੰ ਲੱਗਦਾ ਹੁਣ ਵਰਲਡ ਕੱਪ ਫੀਵਰ ਨਾਲ ਚੜ੍ਹ ਜੇ ਸ਼ਕੀਰ ਵਾਲੇ ਗਾਉਣ ਲੱਗ ਜਾਣੇ ਹੈ ਨਾ।
1: ਸੋ ਇਹ ਆ ਗਿਆ ਇੰਟਰਸਟ ਜਾਂ ਤੁਹਾਡਾ ਸਕਿੱਲ, ਜੇ ਮੰਨ ਲਓ ਕੋਈ ਪਲੇਅਰ ਆ ਅਤੇ ਇੱਕ ਪਲੇਅਰ ਬੰਦਾ ਆਪਣੇ ਕੋਚ 'ਤੇ ਵਿਸ਼ਵਾਸ ਕਰ ਲੂਗਾ, ਉਹਨੂੰ ਕਿਉਂਕਿ ਗੁਰੂ ਦਾ ਰੁਤਬਾ ਦਿੱਤਾ ਹੁੰਦਾ। ਹੁਣ ਗੱਲ ਇਹ ਆ ਜਾਂਦੀ ਹੈ ਕਿ ਜਿਹੜੇ ਬੰਦੇ ਨੇ ਤੁਹਾਡੇ 'ਤੇ ਵਿਸ਼ਵਾਸ ਕੀਤਾ, ਇਤਬਾਰ ਕੀਤਾ, ਬੇਸਿਕਲੀ ਸਾਰੀ ਦੁਨੀਆ, ਜਿੱਦਾਂ ਆਪਾਂ 1, 2 ਅਤੇ 3 ਵਾਲੀ ਐਗਜ਼ਾਮਪਲ ਦਿੱਤੀ ਸੀ, ਵੀ ਇੱਕ ਤੀਸਰਾ ਬੰਦਾ ਵਾ ਜਿਹਦੇ ਬਾਰੇ ਬਹਿ ਕੇ ਆਪਾਂ ਗੱਲ ਕਰ ਰਹੇ ਹਾਂ, ਹੈਗੇ ਆਪਾਂ ਸਾਰੇ ਇਸੇ ਦੁਨੀਆ ਦੇ ਵਿੱਚ ਹੈਗੇ, ਆਪਾਂ ਸਾਰੇ ਇਨਸਾਨ ਆ, ਥੋਟ ਸਾਡੇ ਸਾਰਿਆਂ ਦੇ ਸੇਮ ਆ, ਲੋੜ ਸਾਨੂੰ ਹਰ ਇੱਕ ਨੂੰ ਇੱਕ ਦੂਸਰੇ ਦੀ ਪੈਂਦੀ ਆ, ਇਤਬਾਰ ਵਿਸ਼ਵਾਸ ਸਾਨੂੰ ਹਰ ਇੱਕ ਨੂੰ ਇੱਕ ਦੂਸਰੇ ਦੇ ਉੱਤੇ ਕਰਨਾ ਪੈਂਦਾ। ਹੁਣ ਇੱਕ ਪਾਸੇ ਤਾਂ ਆਪਾਂ ਆ ਜਿਹੜੇ ਮੰਨ ਲਓ ਕਿਸੇ ਕੋਲੋਂ ਚੋਟ ਖਾ ਚੁੱਕੇ ਹਾਂ ਅਤੇ ਆਪਾਂ ਬੜਾ ਸਵਾਦ ਲੈ ਕੇ ਆਪਣੇ ਦੁੱਖੜੇ ਰੋ ਰਹੇ ਹਾਂ, ਆਪਾਂ ਸਿਮਥੀ ਗੇਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਾਂ ਫਿਰ ਮੰਨ ਲਓ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ, ਕੁਛ ਵੀ ਹੋ ਸਕਦਾ, ਪਰ ਇੱਕ ਉਹ ਤੀਸਰਾ ਬੰਦਾ ਵਾ ਜੇ ਆਪਾਂ ਕਿਸੇ ਨਾ ਕਿਸੇ ਮੋੜ ਦੇ ਉੱਤੇ, ਭਾਵੇਂ ਛੋਟੇ ਵੱਡੇ ਪੱਧਰ ਦੇ ਉੱਤੇ, ਮੈਨੂੰ ਲੱਗਦਾ ਅਸੀਂ ਉਸ ਤੀਸਰੇ 'ਚ ਵੀ ਕਈ ਵਾਰੀ ਸ਼ਾਮਿਲ ਹੁੰਦੇ ਹਾਂ ਦੁਨੀਆਦਾਰੀ 'ਚ, ਅਤੇ ਜਦੋਂ ਆਪਾਂ ਉਸ ਤੀਸਰੇ 'ਚ ਸ਼ਾਮਿਲ ਹਾਂ ਤਾਂ ਸਾਨੂੰ ਇਹ ਚੀਜ਼ ਵੀ ਵੇਖਣੀ ਪਊਗੀ ਵੀ ਵਿਸ਼ਵਾਸ ਕਿੱਡੀ ਵੱਡੀ ਚੀਜ਼ ਹੈ, ਜਦੋਂ ਕਿਸੇ ਦਾ ਟੁੱਟਦਾ ਹੈ ਨਾ, ਅਗਲੀ ਵਾਰ ਪਤਾ ਨਹੀਂ ਉਹ ਬੰਦਾ ਕਿੰਨਾ ਚਿਰ ਲਾ ਦਿੰਦਾ ਵਾ ਫਿਰ ਕਿਸੇ 'ਤੇ ਵਿਸ਼ਵਾਸ ਕਰਦੇ।
0: ਇਹ ਅਕਸਰ ਉਦੋਂ ਹੁੰਦਾ ਜਦੋਂ ਰਿਸ਼ਤਿਆਂ ਦੀ ਬਣਤਰ ਵਿੱਚ ਤੁਸੀਂ ਕੋਈ ਭੂਮਿਕਾ ਨਿਭਾਉਂਦੇ ਹੋ ਨਾ, ਖਾਸ ਤੌਰ 'ਤੇ ਪਤੀ ਪਤਨੀ ਦੇ ਤਲਾਕ ਦਾ ਰੌਲਾ ਹੋਵੇ ਅਤੇ ਤੁਹਾਨੂੰ ਉਹ ਵਿਚੋਲਾ ਟਾਈਪ ਹੈ ਨਾ ਫੀਲ ਕਰਾਉਣ, ਅਤੇ ਦੋਨੋਂ ਪਾਸੇ ਦੀਆਂ ਤੁਸੀਂ ਕਹਾਣੀਆਂ ਸੁਣੋ, ਅਤੇ ਉਹਨੂੰ ਆਪਣੀ ਘਰੋਂ ਵੀ ਫਿਰ ਰਿਲੇਟ ਕਰੋ ਵੀ ਯਾਰ ਇਹ ਤਾਂ ਇਹਨੇ ਐਡੀ ਗੱਲ ਬਣਾ ਦਿੱਤੀ, ਅਤੇ ਘਰ ਵਾਲੀ ਮੇਰੀ ਦੱਸੋ, ਮੇਰੀ ਵੀ ਤਾਂ ਏਡਾ ਦੀ ਕੁੱਤੇ ਆਣੀ ਘਰੇ ਹੁੰਦੀ ਹੋਈ ਆ, ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ,
1: ਆਪਾਂ ਦੱਸ ਨਹੀਂ ਸਕਦੇ, ਪਰ ਇਹ ਤਾਂ ਆਮ ਜੀ ਗੱਲ।
0: ਸੋ ਕਹਿਣ ਦਾ ਮਤਲਬ ਉਹ ਬੰਦਾ ਕਿਸ ਸਪੇਸ 'ਚ ਬੈਠਾ, ਕਿਸ ਫਰੇਮ 'ਚ ਬੈਠਾ। ਉਹ ਅੱਗੇ ਸਾਡਾ ਮਿੱਤਰ ਬਾਈ ਚਰਨਾਮਤ ਕਹਿੰਦਾ ਇੱਕ ਵਾਰ ਕਿਸੇ ਦੇ ਘਰੇ ਫੈਸਲਾ ਕਰਾਉਣ ਗਏ, ਹੈ ਨਾ, ਅਤੇ ਉਹ ਮੁੰਡਾ ਕਹੇ ਵੀ ਇਹ ਮੈਨੂੰ ਘਰ ਵਾਲੀ ਮੇਰੀ ਕੁੱਤਾ ਕਹਿੰਦੀ ਆ, ਹੈ ਨਾ, ਵੀ ਕੁੱਤਿਆਂ ਰੋਟੀ ਖਾ ਲਾ, ਹੈ ਨਾ, ਵੀ ਇੰਨਾ ਸਾਡਾ ਰਿਲੇਸ਼ਨਸ਼ਿਪ ਖਰਾਬ ਹੋ ਚੁੱਕਿਆ। ਉਹ ਕਹਿੰਦੀ ਜੀ ਮੈਂ ਤਾਂ ਇਹਨਾਂ ਨੂੰ ਅੱਜ ਤੱਕ ਨਹੀਂ ਕਿਹਾ, ਐਵੇਂ ਭੌਂਕੀ ਜਾਂਦੇ। ਹੁਣ ਦੱਸੋ ਬੰਦਾ ਫੈਸਲਾ ਕੀ ਕਰਾਵੇ,
1: ਦੋਵੇਂ ਸੱਚੇ ਆ।
0: ਉਹ ਆਪਣੇ ਲੈਵਲ ਤੇ ਸਹੀ ਕਹਿ ਰਹੀ ਆ ਵੀ ਮੈਂ ਨੀ ਕੁੱਤਾ ਕਿਹਾ ਇਹਨੂੰ, ਉਹ ਹੁਣ ਆਪਣੇ ਲੈਵਲ ਤੇ ਸਹੀ ਆ ਵੀ ਘੱਟ ਕੁੱਤੇ ਹਾਣੀ ਹੋ ਨਹੀਂ ਰਹੀ, ਪਰ ਕੁੱਤਾ ਨਹੀਂ ਕਿਹਾ ਐਗਜੈਕਟਲੀ,
1: ਬੰਦਾ ਹੁਣ ਯਕੀਨ ਕਿਤੇ ਕਰੇ ਹੁਣ।
0: ਤਾਂ ਇਸ ਲਈ ਜਿਹੜਾ ਕਹਿੰਦੇ ਨਾ ਵੀ ਆਈ ਵਾਂਟ ਟੂ ਬੀ ਲੈਸ ਜਜਮੈਂਟਲ ਦਿਸ ਈਅਰ, ਪਰ ਕਰੋਂਗੇ ਕੀ, ਇਹ ਦੁਨੀਆ ਦਾ ਮੇਲਾ, ਦੁਨੀਆ ਦੀ ਖੇਤੀ ਆ, ਇਹਦੇ 'ਚ ਹੋਰ ਹੈ ਕੀ, ਉਲਝਣਾ ਹੈ ਨਾ, ਅਤੇ ਜਿਹੜਾ ਉਹ ਆਪਸ 'ਚ ਉਹ ਕਰੋਸ਼ੀਆ ਜਿਹਾ ਬਣਿਆ ਹੋਇਆ, ਖਲਾਰਾ ਗੁੰਝਲਾਂ, ਅਤੇ ਉਹ ਫਿਰ ਦੂਜੇ ਬੰਦੇ ਦੀ ਗੱਲ ਚੇਤੇ ਆਉਂਦੀ, ਕਹਿੰਦਾ ਯਾਰ ਇਹ ਗੱਲ ਤਾਂ ਕੁਛ ਨਹੀਂ ਹੈਗੀ ਪਰ ਜੇ ਦਿਮਾਗ ਨਾਲ ਸੋਚੀਏ ਗੱਲ ਹੈ ਵੀ ਬਹੁਤ ਵੱਡੀ
1: ਬਹੁਤ ਗੱਲ ਛੱਡਣ
0: ਭਰਾਵਾ ਫਿਰ ਤੂੰ ਦਿਮਾਗ ਨਾਲ ਕਰ ਲਾ ਦਿੱਤਾ ਨੀ ਮਹਾਰਾਜ ਨੇ
1: ਗੱਲ ਸੁੱਟਣ ਵਾਲੀ ਵੀ ਨਹੀਂ ਸੋ ਖੈਰ ਇੱਕ ਆਪਾਂ ਇੱਥੇ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ ਅਗਲੇ ਹਿੱਸੇ ਦੇ ਵਿੱਚ ਤੁਸੀਂ ਵੀ ਸਾਂਝ ਪਾਇਓ ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਇੱਕ ਬਰਥਡੇ ਵਿਸ਼ ਕਰਨਾ ਜੀ ਸਾਨੂੰ ਰਿਚਰਡ ਜੀ ਦਾ ਮੈਸੇਜ ਆਇਆ ਕਹਿੰਦੇ ਕਿ ਅੱਜ ਇਹਨਾਂ ਦੀ ਭਤੀਜੀ ਪ੍ਰੀਨਾ ਦਾ ਅੱਜ ਬਰਥਡੇ ਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਡੀਅਰ ਪ੍ਰੀਨਾ ਹੈਪੀ ਬਰਥਡੇ ਟੂ ਯੂ ਪ੍ਰੀਨਾ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ 13th ਬਰਥਡੇ ਦੀਆਂ ਬਹੁਤ ਬਹੁਤ ਵਧਾਈਆਂ ਬੜਾ ਸਪੈਸ਼ਲ ਤੁਹਾਡਾ ਇਹ ਬਰਥਡੇ ਆ
0: ਨਾਂ ਵੀ ਬੜਾ ਸਪੈਸ਼ਲ ਆ ਪ੍ਰੇਰਨਾ ਮੈਂ ਬਹੁਤ ਸੁਣਿਆ ਸੀ ਪਰੀ ਨਾ
1: ਹਾਂ ਪ੍ਰੀਨਾ ਸਹੀ ਅਤੇ ਬਹੁਤ ਬਹੁਤ ਵਧਾਈਆਂ ਜ਼ਿੰਦਗੀ 'ਚ ਤੁਹਾਨੂੰ ਰੱਬ ਬਹੁਤ ਖੁਸ਼ੀਆਂ ਦੇਵੇ ਤੁਸੀਂ ਹੱਸਦੇ ਖੇਡਦੇ ਰਹੋ ਚਾਰ ਚੁਫੇਰੇ ਇਸੇ ਤਰ੍ਹਾਂ ਦੇ ਨਾਲ ਖੁਸ਼ੀਆਂ ਖਿਲਾਰਦੇ ਰਹੋ ਮੰਮੀ ਨੂੰ ਪਾਪਾ ਨੂੰ ਅੰਕਲ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਰੇਡੀਓ ਹਾਂਜੀ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈਆਂ
0: ਅਤੇ ਨਾਲ ਇੱਕ ਇਹ ਵੀ ਐਡ ਕਰ ਦਿਆ ਕਰੀਏ ਹੁਣ ਤੁਹਾਨੂੰ ਰਿਸ਼ਤਿਆਂ ਦੀ ਅਹਿਮੀਅਤ ਸਮਝ ਆਵੇ ਤੁਹਾਨੂੰ ਕਿਹਦੇ 'ਤੇ ਭਰੋਸਾ ਕਰਨਾ ਇਸ ਚੀਜ਼ ਦੀ ਸੋਝੀ ਆਵੇ ਜਿਉਂ ਜਿਉਂ ਤੁਹਾਡੀ ਉਮਰ ਵਧੇ ਕਿਉਂਕਿ ਆਉਣ ਵਾਲੇ ਸਮੇਂ 'ਚ ਇਹ ਚੀਜ਼ਾਂ ਬੜੀਆਂ ਜ਼ਰੂਰੀ
1: ਚੀਜ਼ਾਂ ਬਹੁਤ ਜ਼ਰੂਰ ਹੈ ਕਿਉਂਕਿ ਆਪਾਂ ਇਹ ਰਿਸ਼ਤੇ AI ਤੋਂ ਹੀ ਲੱਭਣ ਦੀ ਕੋਸ਼ਿਸ਼ ਕਰਨੀ ਹੈ
0: ਇਹ 'ਚ ਇਮੋਸ਼ਨਲ ਇੰਟੈਲੀਜੈਂਸ ਵੀ ਤੁਸੀਂ ਹੈ ਨਾ ਆਰਟੀਫਿਸ਼ਲ ਇੰਟੈਲੀਜੈਂਸ 'ਚ ਮਿਕਸ ਕਰੀ ਜਾਂਦੇ ਹਾਂ
1: ਬਿਲਕੁਲ ਅਤੇ ਇੱਕ ਤੁਹਾਡੇ ਲਈ ਇਹ ਸੌਂਗ ਤੁਹਾਡੇ ਅੰਕਲ ਦੇ ਵੱਲੋਂ ਸਪੈਸ਼ਲ ਫਰਮਾਇਸ਼ ਆਈ ਸੀ ਅਤੇ ਸਾਡੇ ਸਾਰੇ ਪਰਿਵਾਰ ਵੱਲੋਂ ਰੇਡੀਓ ਹਾਂਜੀ ਪਰਿਵਾਰ ਦੇ ਵੱਲੋਂ
0: ਸਾਡੀ ਫਰਮਾਇਸ਼

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਓ ਜੋ ਹੁਕਮ ਮੇਰੀ ਸਰਕਾਰ।
0: ਓ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਜੀ ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
3: You are listening.
4: Haji Haji, Haji Haji, Haji Haji, Radio Haji.
3: Radio Haji, 1674 AM, 24/7 Indian Radio, Sydney ka apna Indian radio station.
4: Radio Haji.
3: Stay tuned.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂ ਜੀ, ਮੈਂ ਹੂੰ ਇਕਾ ਔਰ ਆਪ ਮੁਝੇ ਸੁਣ ਰਹੇ ਹੈਂ ਰੇਡੀਓ, ਹਾਂ ਜੀ 167।

रेडियो हाँ जी 1674 AM, मैं गौतम कपिल जी और आज मंगलवार दी शाम यानी 16 जून 2026 भारत ऑस्ट्रेलिया दुनिया जहान दियां खबरां फीफा विश्व कप दे विच थोड़ी देर पहले ही सिंह स्प्रीत सिंह जिहड़े के न्यूजीलैंड दी टीम वल्लों खेड रहे ने उस टीम ने ईरान दे नाल भेड़ कीता है और ईरान ते न्यूजीलैंड दे दरमियान फीफा विश्व कप दे विच इह मैच ड्रा रहा है। वैसे इधर ऑस्ट्रेलिया दे विच भी मैच ड्रा ही रहे है। अज दे दिन व्याज दरां दा ऐलान होना सी, फिलहाल कोई भी फैसला नहीं लिया गया या इंज कह लिए कि स्थिर ही रखिया गई ने, फैसला तो लै लिया गया पर वधाइया नहीं गई। उधर विक्टोरिया दे विच प्रीमियर दे लई एक होर दिन अज दा मुकदा होया क्योंकि एक बार फिर तो खतरा बनया होया सी उन्हां दी गद्दी खोए जाण दा, लीडरशिप स्पिल दा। और पॉलिन हैनसन ने ऐतकी इंटरनेशनल स्टूडेंट दे खिलाफ की कह दिता है, अज दियां इन्हां सारियां खबरां दे विच तुहाडे नाल सांझ पाने। आओ शुरुआत करिए इंटरनेशनल न्यूज़ दे नाल, फिर भारत ते आस्ट्रेलिया दियां खबरां ते वी मारांगे सांझ प्रोग्राम न्यूज़ रूम। कौमांतरी खबरां च सब तो पहला उस समझौते दे नाल जुड़ियां होईयां, जिवें पहला ही दस्या सी कि कई दिनों तक यह खबरां हुण चलदियां रहणगियां। अमरीका ते ईरान दे दरमियान शांति समझौते दे ऐलान दे वक्त अजिहे समय दे विच लैबनान दे अंदर भी हुण जंग खत्म होएगी कि नहीं ਇਹ ਗੱਲ ਤੁਰ ਰਹੀ ਹੈ। ਹਾਲਾਂਕਿ ਅਮਰੀਕਾ ਈਰਾਨ ਦੇ ਦਰਮਿਆਨ ਸਮਝੌਤਾ ਹੁਣ ਹੋਇਆ ਹੈ ਸੀਜ਼ਫਾਇਰ ਦਾ, ਲੈਬਨਾਨ ਤੇ ਇਜ਼ਰਾਈਲ ਦੇ ਦਰਮਿਆਨ ਤਾਂ ਪਹਿਲਾਂ ਦਾ ਹੋਇਆ ਹੋਇਆ ਸੀ ਪਰ ਬਾਵਜੂਦ ਇਸ ਦੇ ਇੱਥੇ ਰਹਿ ਰਹਿ ਕੇ ਜੰਗ ਹੋ ਰਹੀ ਹੈ। ਹਾਲਾਂਕਿ ਅਮਰੀਕੀ ਅਧਿਕਾਰੀਆਂ ਦੀ ਤਰਫ ਤੋਂ ਬਾਅਦ ਦੇ ਵਿੱਚ ਆਏ ਬਿਆਨ ਦੇ ਵਿੱਚ ਕਿਹਾ ਗਿਆ ਕਿ ਲੈਬਨਾਨ ਈਰਾਨ ਅਮਰੀਕਾ ਸਮਝੌਤੇ ਦਾ ਹਿੱਸਾ ਹੀ ਨਹੀਂ ਹੈ। ਇਸ ਕਰਕੇ ਉਧਰੋਂ ਦੂਸਰੇ ਪਾਸਿਓਂ ਇਜ਼ਰਾਈਲ ਦੀ ਤਰਫ ਤੋਂ ਵੀ ਕਿਹਾ ਗਿਆ ਕਿ ਉਹਨਾਂ ਦੀ ਫੌਜ ਲੈਬਨਾਨ ਦੇ ਦੱਖਣੀ ਹਿੱਸੇ ਦੇ ਵਿੱਚੋਂ ਹਾਲੇ ਤਾਂ ਪਿੱਛੇ ਨਹੀਂ ਹਟਣ ਲੱਗੀ, ਜਿਸਦਾ ਮਤਲਬ ਇਹ ਹੈ ਕਿ ਲੈਬਨਾਨ ਦੇ ਲਈ ਕੋਈ ਰਾਹਤ ਦੀ ਖਬਰ ਨਹੀਂ ਹੈ। ਇਸ ਸਮਝੌਤੇ ਦੇ ਪੂਰੇ ਪ੍ਰਸਤਾਵ ਵੀ ਹਾਲੇ ਜਨਤਕ ਨਹੀਂ ਹੋਏ ਨੇ ਕਿ ਮਸੌਦੇ ਦੇ ਵਿੱਚ ਆਖਿਰਕਾਰ ਕੀ ਕੁਝ ਰੱਖਿਆ ਗਿਆ। ਅਜਿਹੇ ਦੇ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਨੇ ਹੁਣ ਖੜ੍ਹੇ ਹੋ ਰਹੇ ਨੇ। ਹਾਲੇ ਤੱਕ ਉਡੀਕਣ ਨਹੀਂ ਹੋਏਗੀ ਜਦ ਤੱਕ ਸਵਿਟਜ਼ਰਲੈਂਡ ਦੇ ਜਨੇਵਾ ਸ਼ਹਿਰ ਦੇ ਵਿੱਚ ਇਹ ਸਮਝੌਤਾ ਸਿਰੇ ਨਹੀਂ ਚੜ੍ਹ ਜਾਂਦਾ। ਉੱਧਰ ਐਸੇ ਦਰਮਿਆਨ ਵੱਡੀ ਗਿਣਤੀ 'ਚ ਲੈਬਨਾਨ ਦੇ ਲੋਕ ਆਪਣੇ ਘਰਾਂ ਨੂੰ ਪਰਤਣ ਲੱਗ ਪਏ। ਹਾਲਾਂਕਿ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਹਾਲੇ ਹਾਲਾਤ ਸੁਰੱਖਿਅਤ ਨਹੀਂ ਨੇ। ਅਧਿਕਾਰੀ ਕੌਣ? ਇਜ਼ਰਾਈਲ ਦੀ ਫੌਜ। ਇਜ਼ਰਾਈਲ ਦੀ ਫੌਜ ਇੱਥੇ ਰਹਿ ਰਹਿ ਕੇ ਹਮਲੇ ਕਰ ਰਹੀ ਹੈ। ਦੱਖਣੀ ਲੈਬਨਾਨ ਦੇ ਕਈ ਕਸਬਿਆਂ ਦੇ ਵਿੱਚ ਲੋਕ ਆਪਣੇ ਘਰਾਂ ਦੇ ਵਿੱਚ ਪਰਤਣਾ ਚਾਹ ਰਹੇ ਨੇ ਜਾਂ ਪਰਤਣਾ ਸ਼ੁਰੂ ਵੀ ਹੋ ਗਏ ਨੇ ਔਰ ਘਰਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ। ਪੂਰੀ ਤਰ੍ਹਾਂ ਦੇ ਨਾਲ ਰਾਖ ਦੇ ਢੇਰ ਦੇ ਵਿੱਚ ਬਦਲ ਚੁੱਕੇ ਨੇ ਲੈਬਨਾਨ ਦੇ ਦੱਖਣੀ ਇਲਾਕੇ। ਉਧਰ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਨ ਨੇ

ਜੇਕਰ ਸਾਰੇ ਪ੍ਰਸਤਾਵਾਂ ਨੂੰ ਧਿਆਨ ਦੇ ਨਾਲ ਲਾਗੂ ਕੀਤਾ ਜਾਂਦਾ ਔਰ ਗੰਭੀਰਤਾ ਦੇ ਨਾਲ ਲਾਗੂ ਕੀਤਾ ਜਾਂਦਾ ਤਾਂ ਇਸ ਨੂੰ ਦੇਸ਼ ਦੇ ਲਈ ਇੱਕ ਮਾਣਮਤਾ ਇਤਿਹਾਸ ਇੱਕ ਦਸਤਾਵੇਜ਼ ਕਿਹਾ ਜਾ ਸਕਦਾ ਹੈ। ਅਮਰੀਕਾ ਅਤੇ ਈਰਾਨ ਦੇ ਦਰਮਿਆਨ ਸਮਝੌਤੇ ਦੇ ਉੱਤੇ ਈਰਾਨ ਦੇ ਸੁਪਰੀਮ ਲੀਡਰ ਦੀ ਤਰਫ ਤੋਂ ਹਾਲੇ ਤੱਕ ਤਾਂ ਕੋਈ ਜਨਤਕ ਟਿੱਪਣੀ ਸਾਹਮਣੇ ਨਹੀਂ ਆਈ ਹੈ, ਬਲਕਿ ਮਾਰਚ ਮਹੀਨੇ ਦੇ ਵਿੱਚ ਸਿਖਰਲੇ ਨੇਤਾ ਬਣਨ ਤੋਂ ਬਾਅਦ ਮੁਸਤਫਾ ਖਾਮਨੇ ਜਨਤਕ ਰੂਪ ਦੇ ਵਿੱਚ ਹੀ ਨਜ਼ਰ ਨਹੀਂ ਆਏ। ਉਹਨਾਂ ਦੇ ਸੁਨੇਹੇ ਕਦੇ ਕੋਈ ਅਤੇ ਕਦੇ ਕੋਈ ਪੜ੍ਹ ਕੇ ਜਾਂ ਲਿਖ ਕੇ ਦੱਸਦਾ ਰਹੇ। ਉਹਨਾਂ ਨੇ ਆਪਣੇ ਪਿਤਾ ਆਯਤੁੱਲਾ ਅਲੀ ਖਾਮਨੇਈ ਦੀ ਥਾਂ ਇਹ ਅਹੁਦਾ ਤਾਂ ਸੰਭਾਲ ਲਿਆ ਸੀ। ਉਸ ਤੋਂ ਬਾਅਦ ਅਮਰੀਕੀ ਮੀਡੀਆ ਦੇ ਵਿੱਚ ਸ਼ੁਰੂਆਤੀ ਦਿਨਾਂ 'ਚ ਇਹ ਵੀ ਖਬਰਾਂ ਆਈਆਂ ਕਿ ਅਮਰੀਕਾ ਦੇ ਹਮਲਿਆਂ ਦੇ ਵਿੱਚ ਮੁਸਤਫਾ ਖਾਮਨੇਈ ਵੀ ਮਾਰਿਆ ਗਿਆ। ਹਾਲਾਂਕਿ ਕਦੇ ਨਹੀਂ ਹੋਇਆ ਕਿ ਮੁਸਤਫਾ ਖਾਮਨੇਈ ਪਬਲਿਕਲੀ ਦਿਖੇ ਹੋਏ ਹੋਣ। ਉੱਥੇ ਹੀ ਅਮਰੀਕਾ ਦੇ ਨਾਲ ਗੱਲਬਾਤ ਦੇ ਵਿੱਚ ਸਿਖਰਲੇ ਜਿਹੜੇ ਗੱਲਬਾਤ ਵਾਰਤਾਕਾਰ ਨੇ ਉਸ ਦੇ ਵਿੱਚ ਵੀ ਮੁਸਤਫਾ ਖਾਮਨੇਈ ਸ਼ਾਮਲ ਨਹੀਂ ਨੇ। ਉਸ ਦੇ ਵਿੱਚ ਵੀ ਈਰਾਨ ਦੇ ਸੰਸਦ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਨੇ ਕਿਹਾ ਕਿ ਈਰਾਨ ਨੇ ਆਖਰੀ ਜਿੱਤ ਦੇ ਲਈ ਇੱਕ ਵੱਡਾ ਕਦਮ ਚੁੱਕਿਆ। ਉਹਨਾਂ ਨੇ ਈਰਾਨ ਦੀ ਜਨਤਾ ਨੂੰ ਇਸ ਦਿਨ ਨੂੰ ਇੱਕ ਇਤਿਹਾਸਕ ਦਿਨ ਦੱਸਿਆ। ਹਾਲਾਂਕਿ ਹਾਲੇ ਸਮਝੌਤੇ ਤੇ ਹਸਤਾਖਰ ਹੋਣੇ ਨੇ, ਪਰ ਐਕਸ ਦੇ ਉੱਤੇ ਇੱਕ ਸੰਖੇਪ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਈਰਾਨੀ ਜਨਤਾ ਦੇ ਵਿਵਹਾਰ ਅਤੇ ਉਹਨਾਂ ਲੋਕਾਂ ਦੀ ਜਿਹੜੀ ਇੱਕ ਬਹਾਦਰੀ ਹੈ ਉਸ ਨੂੰ ਖਤਮ ਕਰਨ ਦੇ ਲਈ ਕੁਝ ਤਾਕਤਾਂ ਆਉਣਾ ਚਾਹੁੰਦੀਆਂ ਸੀ, ਪਰ ਅੰਤਮ ਦਿਸ਼ਾ ਦੇ ਵਿੱਚ ਇਸ ਦੇ ਉਲਟ ਜਾ ਕੇ ਇੱਕ ਵੱਡੇ ਕਦਮ ਚੁੱਕੇ ਗਏ ਨੇ। ਇਸ਼ਾਰਾ ਇਸ ਸਮਝੌਤੇ ਦੇ ਵੱਲ ਹੀ ਸੀ। ਉੱਧਰ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਇਸ ਸਮਝੌਤੇ ਦੇ ਵਿੱਚ ਈਰਾਨ ਨੂੰ ਕਾਫ਼ੀ ਕੁਝ ਹਾਸਲ ਹੋ ਰਿਹਾ, ਅਮਰੀਕਾ ਨੂੰ ਨਾ ਦੇ ਬਰਾਬਰ, ਇਜ਼ਰਾਈਲ ਨੂੰ ਠੇਂਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹੁਣ ਸੋਮਵਾਰ ਦੇ ਦਿਨ ਜਰੂਸਲਮ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਇਜ਼ਰਾਈਲ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋਣ ਤੋਂ ਤਾਂ ਬਚਾ ਲਿਆ, ਪਰ ਲੜਾਈ ਹਾਲੇ ਖਤਮ ਨਹੀਂ ਹੋਈ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਨੂੰ ਚੁਕੰਨਿਆਂ ਰਹਿਣਾ ਹੋਏਗਾ, ਜ਼ਰੂਰਤ ਪੈਣ ਦੇ ਉੱਤੇ ਆਪਣੀ ਰੱਖਿਆ ਅਤੇ ਬਚਾਅ ਕਰਨਾ ਹੋਏਗਾ। ਨੇਤਨਯਾਹੂ ਦਾ ਬਿਆਨ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਇਜ਼ਰਾਈਲ ਦੇ ਵਿੱਚ ਅਮਰੀਕਾ ਈਰਾਨ ਡੀਲ ਨੂੰ ਲੈ ਕੇ ਮੀਡੀਆ ਤੋਂ ਲੈ ਕੇ ਸੜਕਾਂ ਦੇ ਉੱਤੇ ਅਸਹਿਜਤਾ ਦਿਖਾਈ ਦੇ ਰਹੀ ਹੈ। ਈਰਾਨ ਦੇ ਵਿੱਚ ਬੰਬ ਪਟਾਕੇ ਚਲਾਏ ਜਾ ਰਹੇ ਨੇ, ਖੁਸ਼ੀ ਦਾ ਮਾਹੌਲ ਹੈ, ਇਜ਼ਰਾਈਲ ਦੇ ਵਿੱਚ ਸੰਨਾਟਾ ਹੈ। ਇਸ ਸਮਝੌਤੇ ਦੇ ਐਲਾਨ ਤੋਂ ਬਾਅਦ ਇਜ਼ਰਾਈਲ ਦੇ ਕੌਮੀ ਸੁਰੱਖਿਆ ਮੰਤਰੀ ਅਤੇ ਕੱਟੜ ਦੱਖਣਪੰਥੀ ਜਾਂ ਐਕਸਟ੍ਰੀਮਿਸਟ ਨੇਤਾ ਮੰਨੇ ਜਾਂਦੇ ਇਤਾਮਰ ਬੇਨ ਗੇਵਰ ਨੇ ਕਿਹਾ ਕਿ ਉਹਨਾਂ ਦਾ ਦੇਸ਼ ਇਸ ਸਮਝੌਤੇ ਨੂੰ ਮੰਨਣ ਦੇ ਲਈ ਕੋਈ ਐਦਾਂ ਨਹੀਂ ਹੈ ਕਿ ਬਾਉਂਡ ਹੈ। ਯਾਨੀ ਕਿ ਇਜ਼ਰਾਈਲ ਨੇ ਇੱਕ ਤਰੀਕੇ ਦੇ ਨਾਲ ਇਹ ਵੀ ਕਿਹਾ ਕਿ ਅਮਰੀਕਾ ਬੇਸ਼ੱਕ ਈਰਾਨ ਦੇ ਨਾਲ ਸਮਝੌਤਾ ਕਰ ਲਏ, ਭਵਿੱਖ ਦੇ ਵਿੱਚ ਇਜ਼ਰਾਈਲ ਦਾ ਕੋਈ ਸਮਝੌਤਾ ਤਾਂ ਨਹੀਂ ਹੋਇਆ, ਇਸ ਕਰਕੇ ਇਜ਼ਰਾਈਲ ਸ਼ਾਇਦ ਬੰਬਾਰੀ ਫੇਰ ਵੀ ਕਰ ਦੇਵੇ। ਉੱਥੇ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਤਜ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਮੈਂ ਇੱਕ ਸਪਸ਼ਟ ਨੀਤੀ ਦੇ ਉੱਤੇ ਕੰਮ ਕਰ ਰਹੇ ਹਾਂ ਜਿਸ ਦੇ ਤਹਿਤ ਇਜ਼ਰਾਈਲ ਦੀ ਫੌਜ ਲੈਬਨਾਨ, ਸੀਰੀਆ ਅਤੇ ਗਜ਼ਾ ਦੇ ਬਫਰ ਜ਼ੋਨ ਦੇ ਵਿੱਚ ਅਨਿਸ਼ਚਿਤ ਸਮੇਂ ਤੱਕ ਰਹੇਗੀ। ਯਾਨੀ ਕਿ ਇਜ਼ਰਾਈਲ ਹਾਲੇ ਤਾਂ ਘੱਟੋ ਘੱਟ ਗਜ਼ਾ, ਸੀਰੀਆ ਅਤੇ ਲੈਬਨਾਨ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਲੱਗਿਆ। ਈਰਾਨ ਦੇ ਲਈ ਆਪਣੀ ਰਣਨੀਤੀ ਉਹਨਾਂ ਦੀ ਕੀ ਰਹੇਗੀ ਇਸ ਦੇ ਬਾਰੇ ਨਾ ਤਾਂ ਨੇਤਨਯਾਹੂ ਨੇ ਪ੍ਰੈਸ ਕਾਨਫਰੰਸ 'ਚ ਕੁਝ ਕਿਹਾ ਅਤੇ ਨਾ ਹੀ ਇਜ਼ਰਾਈਲ ਕਾਤਜ਼ ਨੇ ਕਿਹਾ। ਉਹਨਾਂ ਕਿਹਾ ਕਿ ਇਜ਼ਰਾਈਲ ਆਪਣੀ ਸਿਕਿਉਰਿਟੀ ਉਦੋਂ ਕਰਦਾ ਰਹੇਗਾ ਜਦੋਂ ਜਦੋਂ ਇਹਨਾਂ ਨੂੰ ਲੋੜ ਮਹਿਸੂਸ ਹੋਏਗੀ। ਨੇਤਨਯਾਹੂ ਨੇ ਕਿਹਾ ਕਿ ਕੁਝ ਮਾਮਲਿਆਂ ਦੇ ਵਿੱਚ ਉਹਨਾਂ ਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਏ ਇੱਕੋ ਜਿਹੀ ਨਹੀਂ ਹੁੰਦੀ, ਇਸ ਕਰਕੇ ਇਜ਼ਰਾਈਲ ਦੇ ਹਿੱਤਾਂ ਦੀ ਰੱਖਿਆ ਤਾਂ ਉਹਨਾਂ ਦੀ ਹੀ ਜ਼ਿੰਮੇਵਾਰੀ ਹੈ। ਨੇਤਨਯਾਹੂ ਨੇ ਇਹ ਵੀ ਕਿਹਾ ਕਿ ਉੱਤਰੀ ਇਜ਼ਰਾਈਲ ਦੇ ਲੋਕਾਂ ਦੀ ਰੱਖਿਆ ਨੂੰ ਨਿਸ਼ਚਿਤ ਕਰਨ ਦੇ ਲਈ, ਤੈਅ ਕਰਨ ਦੇ ਲਈ ਜ਼ਿੰਮੇਵਾਰ ਨੇ ਔਰ ਵਚਨਬੱਧ ਵੀ ਨੇ। ਉੱਤਰੀ ਇਜ਼ਰਾਈਲ ਦੀ ਸਰਹੱਦ ਲੈਬਨਾਨ ਦੇ ਨਾਲ ਲੱਗਦੀ ਹੈ, ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲ ਆਉਣ ਵਾਲੇ ਦਿਨਾਂ 'ਚ ਲੈਬਨਾਨ ਦੇ ਅੰਦਰ ਹੋਰ ਵਧੇਰੇ ਤਾਬੜਤੋੜ ਹਮਲੇ ਕਰ ਸਕਦਾ ਔਰ ਇਸ ਦੇ ਨਾਲ ਈਰਾਨ ਨੂੰ ਉਕਸਾਇਆ ਜਾ ਸਕਦਾ। ਜੇਕਰ ਈਰਾਨ ਨੂੰ ਉਕਸਾਇਆ ਜਾਂਦਾ ਤਾਂ ਇਸੇ ਹੀ ਤਰੀਕੇ ਦੇ ਨਾਲ ਇਜ਼ਰਾਈਲ ਈਰਾਨ ਦੇ ਨਾਲ ਇੱਕ ਹੋਰ ਨਵੀਂ ਜੰਗ ਦੇ ਵਿੱਚ ਸ਼ਾਮਲ ਹੋ ਸਕਦਾ, ਪਰ ਇਸ ਦੀ ਕੋਈ ਛੇਤੀ ਛੇਤੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਜ਼ਰਾਈਲ ਈਰਾਨ ਜੰਗ ਨੂੰ ਖਤਮ ਕਰਨ ਦੇ ਲਈ ਸ਼ੁਰੂਆਤੀ ਤੌਰ ਦੇ ਉੱਤੇ ਇਸ ਸਮਝੌਤੇ ਨੂੰ ਬੜੀ ਜਲਦ ਜਨਤਕ ਕਰ ਵੀ ਦਿੱਤਾ ਜਾਏਗਾ। ਸੋਮਵਾਰ ਦੇ ਦਿਨ G7 ਸਮਿਟ ਦੇ ਦਰਮਿਆਨ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਂਕਰੋਂ ਦੇ ਨਾਲ ਗੱਲਬਾਤ ਦੇ ਵਿੱਚ ਉਹਨਾਂ ਕਿਹਾ ਕਿ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇਸ ਦੇ ਉੱਤੇ ਮੇਰੇ ਹਸਤਾਖਰ ਤਾਂ ਹੋ ਚੁੱਕੇ ਨੇ ਔਰ ਸਮਝੌਤੇ ਨੂੰ ਛੇਤੀ ਸਿਰੇ ਵੀ ਚੜ੍ਹਾ ਦਿੱਤਾ ਜਾਣਾ। ਅਮਰੀਕੀ ਸੀਨੀਅਰ ਅਧਿਕਾਰੀਆਂ ਨੇ ਇਸ ਸਮਝੌਤੇ ਦੇ ਤਹਿਤ ਜਾਣਕਾਰੀ ਸਾਂਝੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਗਿਆ ਹੈ ਕਿ ਆਉਂਦੀ ਸ਼ੁੱਕਰਵਾਰ ਨੂੰ ਯਾਨੀ 19 ਜੂਨ ਨੂੰ ਹੋਰਮੁਜ਼ ਸਟ੍ਰੇਟ ਤੋਂ ਫਿਰ ਤੋਂ
ਖੋਲਣ ਦੀ ਲਈ ਜਨੇਵਾ ਦੇ ਵਿੱਚ ਜਿਹੜਾ ਸਮਝੌਤਾ ਸਿਰੇ ਚੜ੍ਹ ਜਾਣਾ ਔਰ

ਇਸ ਦਰਮਿਆਨ ਉਸੇ ਦਿਨ ਕਾਫੀ ਕੁਝ ਇਸ ਸਮਝੌਤੇ ਦੇ ਬਾਰੇ ਜਨਤਕ ਵੀ ਕਰ ਦਿੱਤਾ ਜਾਣਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਤਕਨੀਕੀ ਪੱਧਰ ਤੇ ਇਸ ਗੱਲਬਾਤ ਨੂੰ ਸ਼ੁਰੂ ਕਰਨ ਦੇ ਲਈ ਵੀ ਇਸੇ ਹੀ ਹਫ਼ਤੇ ਨੂੰ ਚੁਣਿਆ ਗਿਆ ਉਪ ਰਾਸ਼ਟਰਪਤੀ ਜੈਡੀ ਵੈਂਸ ਨੇ ਸੋਮਵਾਰ ਦੇ ਦਿਨ CNN ਦੇ ਜ਼ੇਕ ਟੈਪਰ ਨਾਮ ਦੇ ਜਰਨਲਿਸਟ ਦੇ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਕਿ ਅਮਰੀਕਾ ਤੇ ਈਰਾਨ ਦੇ ਦਰਮਿਆਨ ਹੋਇਆ MOU ਕਰੀਬ 150 ਸਫ਼ਿਆਂ ਦਾ ਤੇ ਬੇਹੱਦ ਹੀ ਸਧਾਰਨ ਦਸਤਾਵੇਜ਼ ਹੈ ਵੈਂਸ ਨੇ ਇਹ ਵੀ ਕਿਹਾ ਕਿ ਕਈ ਬਾਰੀਕ ਜਾਣਕਾਰੀਆਂ ਭਵਿੱਖ ਦੀ ਗੱਲਬਾਤ ਦੇ ਦਰਮਿਆਨ ਹੀ ਤੈਅ ਕੀਤੀਆਂ ਜਾਣਗੀਆਂ ਉਹਨਾਂ ਦੇ ਉੱਤੇ ਹਾਲੇ ਅਮਰੀਕਾ ਨੇ ਕੋਈ ਵਚਨਬੱਧਤਾ ਨਹੀਂ ਪਾਈ ਹੈ ਜਾਂ ਨਾ ਕੋਈ ਸਹੀ ਪਾਈ ਹੈ ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਦੇ ਟਰੁੱਥ ਸੋਸ਼ਲ ਦੇ ਉੱਤੇ ਪੋਸਟ ਦੇ ਜ਼ਰੀਏ ਦੱਸਿਆ ਕਿ ਈਰਾਨ ਕਦੇ ਵੀ ਪਰਮਾਣੂ ਹਥਿਆਰ ਨਾ ਰੱਖਣ ਦੇ ਲਈ ਸਹਿਮਤ ਹੋ ਗਿਆ ਇਸ ਤੋਂ ਇਲਾਵਾ ਉਹਨਾਂ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਅਮਰੀਕਾ ਦੀ ਤਰਫ ਤੋਂ ਈਰਾਨ ਨੂੰ $30 ਕਰੋੜ ਦੀ ਰਾਸ਼ੀ ਦਿੱਤੀ ਜਾਣੀ ਹੈ ਹਾਲਾਂਕਿ ਈਰਾਨ ਤਾਂ ਇਹ ਕਹਿ ਰਿਹਾ ਹੈ ਕਿ $300 ਅਰਬ ਦਾ ਇੱਕ ਨੁਕਸਾਨ ਹੈ ਜੋ ਕਿ ਅਮਰੀਕਾ ਦੇਵੇਗਾ ਨਹੀਂ ਦੇਵੇਗਾ ਇਸ ਸਮਝੌਤੇ ਦੀਆਂ ਸ਼ਰਤਾਂ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਚੱਲ ਸਕਦਾ ਹਾਲ ਫਿਲਹਾਲ ਸਿਰਫ ਮੀਡੀਆ ਦੀਆਂ ਕਿਆਸਰਾਈਆਂ ਦੇ ਰਾਹੀਂ ਇਹ ਜਾਣਕਾਰੀਆਂ ਤੁਹਾਡੇ ਤੱਕ ਦੇ ਰਹੇ ਹਾਂ ਉੱਥੇ ਆਖਰੀ ਕੌਮਾਂਤਰੀ ਖਿੱਤੇ ਦੇ ਵਿੱਚ ਖਬਰ ਦੀ ਸਾਂਝ ਵੀ ਪਾਈਏ ਤਾਂ ਇਹ ਵੀ ਅਸਲ 'ਚ ਅਮਰੀਕਾ ਤੋਂ ਹੀ ਹੈ ਜਿੱਥੇ ਦੱਖਣੀ ਕੈਲੀਫੋਰਨੀਆ ਦੇ ਵਿੱਚ ਇੱਕ ਐਡਵਰਡਸ ਏਅਰਫੋਰਸ ਦੇ ਉੱਤੇ ਉਡਾਨ ਭਰਨ ਤੋਂ ਤੁਰੰਤ ਬਾਅਦ ਅਮਰੀਕੀ ਹਵਾਈ ਫੌਜ ਦਾ B-52 ਬੰਬਰ ਪਲੇਨ ਕਰੈਸ਼ ਹੋ ਗਿਆ ਜਿਸ ਦੇ ਚੱਲਦਿਆਂ 8 ਲੋਕਾਂ ਦੀ ਮੰਦਭਾਗੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਹਾਦਸਾ ਸੋਮਵਾਰ ਦੇ ਦਿਨ ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ 11:30 ਹੋਇਆ ਜਦੋਂ ਜਹਾਜ਼ ਇੱਕ ਰੂਟੀਨ ਮਿਸ਼ਨ ਦੇ ਉੱਤੇ ਸੀ ਹਾਦਸੇ ਤੋਂ ਬਾਅਦ ਆਸਮਾਨ ਦੇ ਵਿੱਚ ਕਾਲੇ ਧੂੰਏ ਦਾ ਇੱਕ ਗੁਬਾਰ ਉੱਠਦਾ ਵੀ ਦਿਖਾਈ ਦਿੱਤਾ ਗਿਆ ਜਿਹੜਾ ਕਿ ਕਈ ਮੀਲ ਤੱਕ ਦੇਖਿਆ ਜਾ ਸਕਦਾ ਸੀ ਇਸ ਤੋਂ ਪਹਿਲਾਂ ਏਅਰਬੇਸ ਨੇ ਕਿਹਾ ਕਿ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਕਿ ਇਸ ਦੁਰਘਟਨਾ ਦੇ ਵਿੱਚ ਕਿਸੇ ਦੇ ਵੀ ਬਚਣ ਦੀ ਸੰਭਾਵਨਾ ਨਹੀਂ ਹੈ ਹਾਲਾਂਕਿ ਇਸ ਦਰਮਿਆਨ ਕਰਨਲ ਜੇਮਸ ਹੇਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 8 ਅਮਰੀਕੀਆਂ ਦੀ ਜਿਹੜੀ ਮ੍ਰਿਤਕ ਦੇਹ ਨੇ ਉਹਨਾਂ ਨੂੰ ਛੇਤੀ ਬਰਾਮਦ ਕਰਕੇ ਜਿਹੜੇ ਔਰ ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀ ਅਤੇ ਸਰਕਾਰੀ ਠੇਕੇਦਾਰ ਵੀ ਸ਼ਾਮਲ ਨੇ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਸਪੁਰਦ ਕਰ ਦਿੱਤਾ ਜਾਏਗਾ ਪਰਿਵਾਰ ਨੂੰ ਫਿਲਹਾਲ ਸੂਚਨਾ ਦੇ ਦਿੱਤੀ ਗਈ ਹੈ ਪਰ ਇਹਨਾਂ ਦੇ ਨਾਮ ਪਛਾਣ 24 ਘੰਟੇ ਤੱਕ ਨਸ਼ਰ ਨਹੀਂ ਕੀਤੇ ਜਾਣਗੇ ਉਸ ਤੋਂ ਬਾਅਦ ਜੇਕਰ ਪਰਿਵਾਰ ਚਾਹੇ ਤਾਂ ਜਾਣਕਾਰੀ ਸਾਹਮਣੇ ਜਨਤਕ ਤੌਰ ਦੇ ਉੱਤੇ ਲਿਆ ਸਕਦਾ ਹੈ ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਅੱਜ ਫਰਾਂਸ ਦੇ ਸ਼ਹਿਰ ਏਵੀਅਨ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਨੇ ਜਿੱਥੇ ਹਾਲਾਂਕਿ G7 ਦਾ ਹਿੱਸਾ ਤਾਂ ਨਹੀਂ ਹੈ ਭਾਰਤ ਪਰ ਗੈਸਟ ਮੁਲਕ ਦੇ ਦੇਸ਼ਾਂ ਦੀ ਸੂਚੀ ਦੇ ਵਿੱਚ ਭਾਰਤ ਦਾ ਨਾਮ ਸ਼ਾਮਲ ਹੋਣ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਇੱਥੇ ਸ਼ਾਮਲ ਹੋਏ ਨੇ ਔਰ ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੇ ਨਾਲ ਇੱਕ ਸੰਖੇਪ ਜਿਹੀ ਮੁਲਾਕਾਤ ਹੋ ਸਕਦੀ ਹੈ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕਸ ਅਤੇ ਸੂਚਨਾ ਮੰਤਰਾਲੇ ਦੀ ਤਰਫ ਤੋਂ ਸੋਸ਼ਲ ਮੀਡੀਆ ਪਲੈਟਫਾਰਮ ਟੈਲੀਗ੍ਰਾਮ ਦੇ ਉੱਤੇ 22 ਜੂਨ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ ਏਜੰਸੀ ਨੇ ਇਸ ਦਾ ਸਵਾਗਤ ਕੀਤਾ ਹੈ NTA ਦੇ ਮੁਤਾਬਕ ਸਰਕਾਰ ਨੇ ਇਹ ਕਦਮ 21 ਜੂਨ ਤੋਂ ਪਹਿਲਾਂ ਹੋਣ ਵਾਲੀ NEET ਦੀ ਜਿਹੜੀ ਪ੍ਰੀਖਿਆ ਹੈ ਉਸ ਤੋਂ ਪਹਿਲਾਂ ਇਹ ਲਿਆ ਹੈ ਖਬਰ ਏਜੰਸੀ PTI ਅਤੇ ANI ਦੇ ਮੁਤਾਬਕ NTA ਦੀ ਤਰਫ ਤੋਂ ਜਾਰੀ ਪ੍ਰੈਸ ਰਿਲੀਜ਼ ਸਾਂਝਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਇਲੈਕਟ੍ਰੋਨਿਕ ਸੂਚਨਾ ਮੰਤਰਾਲੇ ਨੇ IT ਐਕਟ 2000 ਦੀ ਧਾਰਾ 69A ਦੇ ਤਹਿਤ ਟੈਲੀਗ੍ਰਾਮ ਦੇ ਉੱਤੇ ਫਿਲਹਾਲ ਪਾਬੰਦੀ ਲਗਾਈ ਹੈ ਇਸ ਤੋਂ ਇਲਾਵਾ ਮੰਤਰਾਲੇ ਨੇ ਟੈਲੀਗ੍ਰਾਮ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਭਾਰਤ ਦੇ ਵਿੱਚ ਪਹਿਲਾਂ ਤੋਂ ਪੋਸਟ ਕੀਤੇ ਗਏ ਮੈਸੇਜ ਨੂੰ ਐਡਿਟ ਕਰਨ ਦੀ ਸਹੂਲਤ 30 ਜੂਨ 2026 ਤੱਕ ਬੰਦ ਕਰ ਦਿੱਤੀ ਜਾਵੇ NTA ਦੇ ਮੁਤਾਬਕ ਇਹ ਕਦਮ ਉਹਨਾਂ ਜਿਹੜੇ ਸੁਰੱਖਿਆ ਮਾਪਦੰਡ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਆ ਗਿਆ ਜਿਸ ਦੇ ਤਹਿਤ ਇਸ ਪਲੈਟਫਾਰਮ ਦਾ ਇਸਤੇਮਾਲ ਪਹਿਲਾਂ ਜਿਹੜੇ NEET ਦੇ ਪੇਪਰ ਲੀਕ ਹੋਣ ਦੇ ਨਾਲ ਜੁੜਿਆ ਸੀ ਉਸ ਉੱਥੋਂ ਇਹ ਸਬੂਤ ਹਾਸਲ ਹੋਏ ਸੀ ਅਤੇ ਉਸੇ ਦੇ ਤਹਿਤ ਇਹ ਫੈਸਲਾ ਲਿਆ ਗਿਆ ਇਸ ਸਾਲ NEET ਦੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੀ ਸ਼ਿਕਾਇਤ ਤੋਂ ਬਾਅਦ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ ਹਾਲਾਂਕਿ ਪ੍ਰੀਖਿਆ ਹੋ ਚੁੱਕੀ ਸੀ ਪਰ ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋਏ NTA ਨੇ 21 ਜੂਨ ਨੂੰ ਹੁਣ ਦੁਬਾਰਾ NEET ਦੀ ਪ੍ਰੀਖਿਆ ਯਾਨੀ ਡਾਕਟਰ ਬਣਨ ਤੋਂ ਪਹਿਲਾਂ ਦੀ ਜਿਹੜੀ ਇੱਕ
ਐਂਟਰੈਂਸ ਹੈ ਤੇ ਫਿਰ ਬਾਅਦ ਦੇ ਵਿੱਚ ਡਿਗਰੀ 'ਚ ਜਾਣਾ ਪੈਂਦਾ ਉਸ ਪ੍ਰੀਖਿਆ ਦੇ ਲਈ ਫਿਲਹਾਲ ਜਿਹੜੀ ਤਾਰੀਖ ਤੈਅ ਕੀਤੀ ਹੈ 21 ਜੂਨ ਇਹ ਤਰੀਕ ਹੋਏਗੀ ਉੱਥੇ ਹੀ ਭਾਰਤ ਦੀਆਂ ਖਬਰਾਂ ਦੇ ਵਿੱਚ ਹੁਣ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਜਿੱਥੇ ਪਹਿਲਾਂ ਭਾਰਤ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਾਕਰੋਚ ਕਹਿਣ ਵਾਲੀ ਸੁਪਰੀਮ ਕੋਰਟ ਨੇ ਹੁਣ ਸੜਕ ਨਿਰਮਾਣ ਦੇ ਕੰਮ ਦੇ ਵਿੱਚ ਸਰਕਾਰੀ ਕਰਮਚਾਰੀ ਦੀ ਡਿਊਟੀ 'ਚ ਰੁਕਾਵਟ ਪਾਉਣ ਅਤੇ ਮੁਲਜ਼ਮ ਆਰ ਟੀ ਆਈ ਕਾਰਕੁਨ ਅਤੇ ਹੋਰਨਾਂ ਲੋਕਾਂ ਦੀ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸਰਕਾਰ ਦੇ ਕੋਲ ਜਾਣਕਾਰੀ ਮੰਗਣ ਦੇ ਲਈ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਅਰਜ਼ੀ ਦਾਇਰ ਕਰਨਾ ਇੱਕ ਨਵਾਂ ਧੰਦਾ ਬਣ ਗਿਆ ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਵਿਜੇ ਵਿਸ਼ਨੋਈ ਦੀ ਬੈਂਚ ਨੇ ਆਰ ਟੀ ਆਈ ਕਾਰਕੁਨ ਰਾਕੇਸ਼ ਕੁਮਾਰ ਬਹਿਲ ਅਤੇ ਉਹਨਾਂ ਦੇ ਸਾਥੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਅਤੇ ਸੜਕ ਨਿਰਮਾਣ ਕਾਰਜ ਦੀ ਨਿਗਰਾਨੀ ਕਰਨ ਦੇ ਉਹਨਾਂ ਦੇ ਅਧਿਕਾਰ ਦੇ ਉੱਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਜਸਟਿਸ ਮਹਿਤਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫੰਡ ਜਾਰੀ ਕਰ ਦਿੱਤੇ ਨੇ ਇਹ ਸੜਕ ਨਿਰਮਾਣ ਦੇ ਕੰਮ ਦੀ ਦੇਖਭਾਲ ਕਰੇਗੀ ਔਰ ਆਰ ਟੀ ਆਈ ਐਕਟੀਵਿਸਟਾਂ ਨੂੰ ਇੱਕ ਚੰਗੀ ਝਾੜ ਝੰਬ ਲਗਾਈ ਹੈ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ ਮਸ਼ਹੂਰ ਟੀ ਵੀ ਸੀਰੀਅਲ ਕੁਮਕੁਮ ਭਾਗਿਆ ਵਾਗਲੇ ਕੀ ਦੁਨੀਆ ਦੇ ਵਿੱਚ ਅਦਾਕਾਰੀ ਕਰ ਚੁੱਕੀ ਅਦਾਕਾਰਾ ਸੰਚਿਤਾ ਉਗਾਲੇ ਦੇ ਅਚਾਨਕ ਦੇਹਾਂਤ ਨੇ ਪੂਰੀ ਟੈਲੀਵਿਜ਼ਨ ਇੰਡਸਟਰੀ ਨੂੰ ਸੋਮੇ 'ਚ ਪਾ ਦਿੱਤਾ ਹੈ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਯਾਨੀ ਏ ਆਈ ਸੀ ਡਬਲਿਊ ਏ ਦੇ ਤਰਫ ਤੋਂ ਸੰਚਿਤਾ ਦੀ ਮੌਤ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਇਸ ਐਸੋਸੀਏਸ਼ਨ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫਡਨਵਿਸ ਨੂੰ ਵੀ ਸੰਚਿਤਾ ਉਗਾਲੇ ਦੀ ਮੌਤ ਦੇ ਉੱਤੇ ਉੱਚ ਪੱਧਰੀ ਜਾਂਚ ਦੇ ਆਦੇਸ਼ ਦੇਣ ਦੀ ਅਪੀਲ ਕਰਨ ਵਾਲੀ ਇੱਕ ਜਿਹੜੀ ਇੱਕ ਅਪੀਲ ਤੋਰੀ ਹੈ ਅਤੇ ਕਿਹਾ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਇਸ ਦੱਸ ਦਈਏ ਕਿ ਸਾਂਝੇ ਕਿਤੇ ਇੱਕ ਅਧਿਕਾਰਕ ਬਿਆਨ ਦੇ ਵਿੱਚ ਲਿਖਿਆ ਗਿਆ ਕਿ ਉਸਦੀ ਬੇਵਕਤੀ ਮੌਤ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ ਇੰਡਸਟਰੀ ਦੇ ਵਿੱਚ ਇੱਕ ਨੌਜਵਾਨ ਪ੍ਰਤਿਭਾ ਦੇ ਇਸ ਦੁਨੀਆ ਤੋਂ ਹਰ ਇੱਕ ਨੌਜਵਾਨ ਦੀ ਤਰਫ ਤੋਂ ਮਾਫ ਕਰਨਾ ਹਰ ਇੱਕ ਵਿਅਕਤੀ ਦੀ ਤਰਫ ਤੋਂ ਇਸ ਨੌਜਵਾਨ ਪ੍ਰਤਿਭਾ ਦੀ ਜਿਹੜੀ ਦੁਨੀਆ ਤੋਂ ਚਲੇ ਜਾਣ ਦੇ ਉੱਤੇ ਸੋਗ ਮਨਾਇਆ ਜਾ ਰਿਹਾ ਦੱਸ ਦਈਏ ਕਿ ਬੜੀ ਛੋਟੀ ਉਮਰ ਦੀ ਸੀ ਪ੍ਰਤਿਭਾ ਜਿਸ ਵੇਲੇ ਉਹਨਾਂ ਦੀ ਮੌਤ ਹੋਈ ਹੈ ਹਾਲੀਆ ਸਾਲਾਂ ਦੇ ਵਿੱਚ ਭਾਰਤੀ ਮਨੋਰੰਜਨ ਇੰਡਸਟਰੀ 'ਚ ਕਈ ਮੌਤਾਂ ਅਤੇ ਕਥਿਤ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਨੇ ਕਈ ਮਾਮਲਿਆਂ 'ਚ ਤਾਂ ਪਰਿਵਾਰਕ ਮੈਂਬਰਾਂ ਸਹਿਯੋਗੀਆਂ ਜਨਤਾ ਦੇ ਦੁਆਰਾ ਸਵਾਲ ਉਠਾਏ ਗਏ ਨੇ ਪਰ ਜਵਾਬ ਹਾਲੇ ਤੱਕ ਕਿਸੇ ਦੇ ਨਹੀਂ ਮਿਲੇ ਪਾਰਦਰਸ਼ਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਹੋਵੇ ਇਸ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਸੰਚਿਤਾ ਨੇ ਇਸ ਤੋਂ ਪਹਿਲਾਂ ਡੇਲੀ ਸੋਪ ਜਿਹੜਾ ਕਾਫੀ ਹਿੱਟ ਰਿਹਾ ਸੀ ਕੁੰਮ ਕੁੰਭ ਆ ਗਿਆ ਸਾਜਨ ਘਰ ਦਿਲਵਾਲੇ ਦੁਲਹਨੀਆਂ ਲੈ ਜਾਏਂਗੇ ਅਤੇ ਵਿੱਕੀ ਕੌਸ਼ਲ ਦੀ ਫਿਲਮ ਛਾਵਾ ਦੇ ਵਿੱਚ ਵੀ ਅਦਾਕਾਰੀ ਕੀਤੀ ਸੀ ਇਸ ਤੋਂ ਇਲਾਵਾ ਉਹ ਮਸ਼ਹੂਰ ਅਦਾਕਾਰ ਮਨੋਜ ਬਾਜਪਾਈ ਦੇ ਨਾਲ ਸਾਇਲੈਂਸ ਟੂ ਦੀ ਨਾਈਟ ਆਲ ਬਾਰ ਸ਼ੂਟ ਆਊਟ ਦੇ ਵਿੱਚ ਵੀ ਨਜ਼ਰ ਆਈ ਸੀ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਔਰ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ ਆਰ ਬੀ ਆਈ ਦੀ ਬੈਠਕ ਦੇ ਨਾਲ ਜੁੜੀ ਜਿੱਥੇ ਗਵਰਨਰ ਮਿਚਲ ਬੁਲੇਕ ਨੇ ਅੱਜ ਦੇ ਦਿਨ ਮਿਡਲ ਈਸਟ ਦੇ ਹਾਲਾਤਾਂ ਦੇ ਉੱਤੇ ਚਰਚਾ ਕੀਤੀ ਆਸਟ੍ਰੇਲੀਆ ਦੀ ਮਹਿੰਗਾਈ ਦਾ ਜ਼ਿਕਰ ਵੀ ਕੀਤਾ ਬੇਰੁਜ਼ਗਾਰੀ ਦੇ ਵਿੱਚ ਵੀ ਕੋਈ ਖਾਸ ਫਰਕ ਨਹੀਂ ਆਇਆ ਇਹ ਵੀ ਕਿਹਾ ਪਰ ਬਾਵਜੂਦ ਇਸ ਦੇ ਵਿਆਜ ਦਰਾਂ ਦੇ ਵਿੱਚ ਕੋਈ ਖਾਸ ਕੋਈ ਵੀ ਇਜ਼ਾਫਾ ਨਹੀਂ ਕੀਤਾ ਗਿਆ ਇਸ ਕਰਕੇ ਰਿਜ਼ਰਵ ਬੈਂਕ ਫਿਲਹਾਲ ਆਸਟ੍ਰੇਲੀਆ ਦੇ ਵਿੱਚ ਨਕਦੀ ਦਰ 4.35% ਨੂੰ ਹੀ ਬਰਕਰਾਰ ਰੱਖੇਗਾ ਦੱਸ ਦਈਏ ਕਿ ਹਾਲ ਫਿਲਹਾਲ ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਦੇ ਅਤੇ ਬੇਰੁਜ਼ਗਾਰੀ ਦੇ ਅਸਰ ਅਤੇ ਇਸ ਤੋਂ ਇਲਾਵਾ ਐਨਰਜੀ ਮਾਰਕੀਟ ਦੇ ਵਿੱਚ ਅਨਿਸ਼ਚਿਤਤਾ ਦੇ ਮਾਹੌਲ ਨੇ ਕਾਫੀ ਕੁਝ ਜਿਹੜਾ ਉਹ ਆਸਟ੍ਰੇਲੀਆ ਦੀ ਆਰ ਬੀ ਏ ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਗਵਰਨਰ ਦੇ ਉੱਤੇ ਨਿਰਭਰ ਕਰ ਦਿੱਤਾ ਸੀ ਮੰਨਿਆ ਤਾਂ ਇਹੀ ਜਾ ਰਿਹਾ ਸੀ ਕਿ ਵਿਆਜ ਦਰਾਂ ਦੇ ਵਿੱਚ ਸਥਿਰਤਾ ਬਣਾਈ ਰੱਖੀ ਜਾਏਗੀ ਪਰ ਫਿਰ ਵੀ ਆਰ ਬੀ ਏ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਇਜ਼ਾਫਾ ਹੋ ਸਕਦਾ ਉੱਥੇ ਆਰ ਬੀ ਆਈ ਦੀ ਗਵਰਨਰ ਮਿਚੇ ਬੁਲੇਕ ਨੇ ਸਰਕਾਰ ਦੇ ਦੁਆਰਾ ਮਿਨੀਮਮ ਅਵਾਰਡ ਵੇਜਿਸ ਦੇ ਵਿੱਚ ਕਿਤੇ ਇਜ਼ਾਫੇ ਦੇ ਉੱਤੇ ਵੀ ਆਪਣਾ ਬਿਆਨ ਦਿੱਤਾ ਉਹਨਾਂ ਕਿਹਾ ਕਿ ਫੇਅਰ ਵਰਕ ਕਮਿਸ਼ਨ ਨੇ ਕਿਹਾ ਸੀ ਕਿ ਜਿਹੜੀਆਂ ਤਨਖਾਹਾਂ ਦੇ ਵਿੱਚ ਵਾਧਾ ਉਹ 4.75% ਤੱਕ ਹੋ ਸਕਦਾ ਹਾਲਾਂਕਿ 6% ਤੱਕ ਵਾਧਾ ਹੋਇਆ ਔਰ ਆਰ ਬੀ ਆਈ ਦੇ ਜਿਹੜਾ ਇੱਕ ਕਿਆਸ ਹੈ
ਉਸ ਤੋਂ ਵੀ ਕਿਤੇ ਵੱਧ ਇਹ ਵਾਅਦਾ ਕੀਤਾ ਗਿਆ ਹੈ। ਉੱਥੇ ਹੀ ਸੁਪਰਐਨੂਏਸ਼ਨ ਦੇ ਨਾਲ ਜੁੜੀ ਅਗਲੀ ਖਬਰ, ਜਿੱਥੇ ਆਸਟ੍ਰੇਲੀਆ ਦੇ ਵਿੱਚ ਲੋਕ ਕਿੰਨਾ ਕੁ ਸੁਪਰਐਨੂਏਸ਼ਨ ਕਮਾ ਰਹੇ ਨੇ, ਕਿੱਥੇ ਕੁ ਖੜ੍ਹੇ ਨੇ, ਇਸ ਦੇ ਨਾਲ ਜੁੜੀ ਜਾਣਕਾਰੀ ਐਸੋਸੀਏਸ਼ਨ ਆਫ ਸੁਪਰਐਨੂਏਸ਼ਨ ਫੰਡਸ ਐਂਡ ਆਫ ਆਸਟ੍ਰੇਲੀਆ ਯਾਨੀ ASFA ਦੀ ਤਰਫ ਤੋਂ ਕੀਤੀ ਗਈ। ਦੱਸ ਦਈਏ ਕਿ ਸੁਪਰਐਨੂਏਸ਼ਨ ਦੇ ਵਿੱਚ ਹੁਣ ਇੱਕ ਇਜ਼ਾਫਾ ਕੀਤਾ ਜਾਣਾ, ਔਰ ਇਸ ਦੇ ਬਾਰੇ ਅਸੀਂ ਆਪਣੇ ਜੁਲਾਈ ਮਹੀਨੇ ਦੇ ਪ੍ਰੋਗਰਾਮ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਈ ਸੀ। ਮੰਨਿਆ ਜਾ ਰਿਹਾ ਕਿ ਹਾਲ ਫਿਲਹਾਲ ਆਸਟ੍ਰੇਲੀਆ ਦੇ ਵਿੱਚ ਸੁਪਰਐਨੂਏਸ਼ਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਕਹਿਰੇ ਵਿਅਕਤੀ ਦੇ ਕੋਲ ਸਾਲਾਨਾ ਆਮਦਨੀ, ਜਿਹਨੂੰ ਸਾਲਾਨਾ ਜਿਹੜਾ ਸੁਪਰਐਨੂਏਸ਼ਨ ਬੈਲੈਂਸ ਆ, ਉਹ 55,000 ਮੰਨਿਆ ਜਾ ਸਕਦਾ, ਜਦਕਿ ਕਪਲ ਦੇ ਕੋਲ 78,000। ਇਹ ਬੇਸਿਕ ਸੁਪਰਐਨੂਏਸ਼ਨ ਹੈ, ਬਹੁਤਿਆਂ ਦੇ ਕੋਲ ਤਾਂ ਸੁਪਰਐਨੂਏਸ਼ਨ ਨਹੀਂ ਵੀ ਹੈ। ਇਸ ਕਰਕੇ ਇਹ ਆਸਟ੍ਰੇਲੀਆ ਦੀ ਇੱਕ ਸਾਂਝ ਪਾਈ ਗਈ ਹੈ। ਦੱਸਿਆ ਗਿਆ ਹੈ ਕਿ ਔਸਤਨ 67 ਸਾਲ ਦੀ ਉਮਰ ਦੇ ਕੋਲ ਜਾ ਕੇ ਜਿਹੜੀ ਇਹ 55,000 ਅਤੇ 78,000 ਦੀ ਇੱਕ ਲਿਮਿਟ ਹੈ, ਇਹ ਪੂਰੀ ਹੋਏਗੀ ਉਹਨਾਂ ਲੋਕਾਂ ਦੀ ਜਿਹੜੇ ਅੱਜ ਦੀ ਤਰੀਕ ਦੇ ਵਿੱਚ 30 ਸਾਲਾਂ ਦੇ ਨੇ ਅਤੇ ਫੁੱਲ ਟਾਈਮ ਕੰਮ ਕਰ ਰਹੇ ਨੇ। ਜ਼ਾਹਰ ਜੀ ਗੱਲ ਹੈ ਕਿ ਸੁਪਰਐਨੂਏਸ਼ਨ ਦੇ ਵਿੱਚ ਇੰਨਾ ਇਜ਼ਾਫਾ ਨਹੀਂ ਹੋ ਰਿਹਾ, ਪਰ ਬਾਵਜੂਦ ਇਸ ਦੇ ਸਾਲ ਦੇ ਵਿੱਚ $3,000 to $3,500 ਤੱਕ ਦਾ ਸੁਪਰਐਨੂਏਸ਼ਨ ਵਧਾਇਆ ਗਿਆ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਦੱਸਿਆ ਹੈ ਕਿ ਮਾਰਚ ਮਹੀਨੇ ਦੀ ਤਿਮਾਹੀ ਦੇ ਦਰਮਿਆਨ ਬਿਜਲੀ ਦੇ ਰੇਟ ਵੀ ਜਿਹੜੇ ਵਧੇ ਸੀ, ਆਟੋਮੈਟਿਵ ਯਾਨੀ ਵਾਹਨਾਂ ਦੇ ਰੇਟ ਵੀ ਲਗਭਗ 1 ਕੁਆਟਰ ਵਧੇ ਸੀ। ਬੀਫ ਦਾ ਰੇਟ 12% ਵਧਿਆ, ਕੌਫੀ ਅਤੇ ਚਾਹ ਪੱਤੀ ਦਾ ਰੇਟ 10% ਵਧਿਆ। ਇਸ ਕਰਕੇ ਵੱਧ ਰਹੇ ਖਰਚਿਆਂ ਦੇ ਦਰਮਿਆਨ, ਹਾਲਾਂਕਿ ਇਸ ਦਾ ਕੋਈ ਸਪਸ਼ਟ ਜਿਹੜਾ ਇੱਕ ਪੇਜ ਆ ਉਹ ਤਾਂ ਸਾਂਝਾ ਨਹੀਂ ਕੀਤਾ ਗਿਆ, ਪਰ ਇੰਨਾ ਜ਼ਰੂਰ ਦੱਸਿਆ ਗਿਆ ਹੈ ਕਿ ਪੇਜ ਨਾ ਕਹਿ ਕੇ ਇਸਦੀ ਜਾਣਕਾਰੀ ਜਿਹੜੀ ਉਹ ਤਾਂ ਸਾਂਝੀ ਨਹੀਂ ਕੀਤੀ ਗਈ, ਪਰ ਇੰਨਾ ਜ਼ਰੂਰ ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਸੁਪਰਐਨੂਏਸ਼ਨ ਜਿਹੜਾ ਇਸ ਵਕਤ ਲੋਕਾਂ ਦੇ ਕੋਲ ਹੋਏਗਾ ਉਹਨਾਂ ਦੀ ਰਿਟਾਇਰਮੈਂਟ ਦੇ ਵੇਲੇ, ਉਹ ਨਾਕਾਫੀ ਹੋਏਗਾ, ਉਹਨਾਂ ਦੀਆਂ ਬੁਢਾਪੇ ਦੇ ਵਿੱਚ ਜ਼ਰੂਰਤਾਂ ਪੂਰੀ ਕਰਨ ਦੇ ਲਈ ਉਹ ਕਾਫੀ ਨਹੀਂ ਹੋਏਗਾ। ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ 1 ਦਿਨ ਹੋਰ ਬਚਾ ਗਏ ਨੇ, ਹੁਣ ਉਹ ਦਿਨ ਕਰਕੇ ਚੱਲ ਰਹੇ ਨੇ, ਯਾਨੀ ਕਿ ਕਦੇ ਵੀ ਉਹਨਾਂ ਦੀ ਪਾਰਟੀ ਦੀ ਹੀ ਜਿਹੜੀ ਲੀਡਰਸ਼ਿਪ ਹੈ ਉਹ ਕਦੇ ਵੀ ਉਹਨਾਂ ਨੂੰ ਗੱਦੀ ਤੋਂ ਬਦਲ ਸਕਦੀ ਹੈ। ਇੱਕ ਲੀਡਰਸ਼ਿਪ ਸਪਿੱਲ ਜਿਹੜਾ ਕਿਹਾ ਗਿਆ ਸੀ, ਅੱਜ ਦੇ ਦਿਨ ਇੱਕ ਲੀਡਰਸ਼ਿਪ ਸਪਿੱਲ ਹੋਣਾ ਸੀ, ਪਰ ਇਸ ਨੂੰ ਫਿਲਹਾਲ ਟਾਲ ਦਿੱਤਾ ਗਿਆ, ਬਦਲ ਦਿੱਤਾ ਗਿਆ। ਇਸ ਦਾ ਮਤਲਬ ਇਹ ਹੈ ਕਿ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਹਾਲੇ ਵੀ ਗੱਦੀ ਦੇ ਉੱਤੇ ਬਣੇ ਰਹਿਣਗੇ। ਨਵੰਬਰ ਮਹੀਨੇ ਦੇ ਵਿੱਚ ਵਿਕਟੋਰੀਆ ਦੇ ਅੰਦਰ ਚੋਣਾਂ ਹੋਣੀਆਂ ਨੇ, ਇਸ ਕਰਕੇ ਵੱਡੇ ਪੱਧਰ ਦੇ ਉੱਤੇ ਲੇਬਰ ਪਾਰਟੀ ਦੇ ਅੰਦਰੋਂ ਇਹ ਮੰਗ ਉੱਠ ਰਹੀ ਹੈ ਕਿ ਜੈਸਿੰਟਾ ਐਲਨ ਨੂੰ, ਕਿਉਂਕਿ ਅਗਲੀਆਂ ਚੋਣਾਂ ਉਹ ਨਹੀਂ ਜਿੱਤ ਸਕਣਗੇ ਵਿਕਟੋਰੀਆ ਦੇ ਵਿੱਚ, ਇਸ ਕਰਕੇ ਕਿਆਸਾਂ ਦੇ ਆਧਾਰ ਦੇ ਉੱਤੇ ਉਹਨਾਂ ਦੀ ਥਾਂ ਦੇ ਉੱਤੇ ਕਿਸੇ ਹੋਰ ਨੂੰ ਪ੍ਰੀਮੀਅਰ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ, ਤਾਂ ਕਿ ਇਲੈਕਸ਼ਨਸ ਤੋਂ ਪਹਿਲਾਂ ਵਿਕਟੋਰੀਆ ਜਿਹੜਾ ਹੈ ਉਹ ਇੱਕ ਨਵਾਂ ਨੇਤਾ ਦੇ ਆਧਾਰ ਦੇ ਉੱਤੇ ਇੱਕ ਨਵੀਂ ਕਾਰਵਾਈ ਕਰ ਸਕੇ, ਲੇਬਰ ਪਾਰਟੀ ਦੀ ਸਾਖ ਸੁਧਰ ਸਕੇ ਜਾਂ ਬਹਾਲ ਹੋ ਸਕੇ। ਉੱਥੇ ਆਖਰੀ ਖਬਰਾਂ ਦੀ ਕੁਝ ਸਾਂਝ ਪਾਈਏ, ਅਤੇ ਫੁੱਟਬਾਲ ਦੇ ਨਾਲ, ਮਾਫ ਕਰਨਾ, ਪੌਲਿਨ ਹੈਨਸਨ ਦੇ ਨਾਲ ਜੁੜੀਆਂ ਹੋਈਆਂ। ਪੌਲਿਨ ਹੈਨਸਨ ਦੇ ਦੁਆਰਾ ਹੁਣ ਇੱਕ ਹੋਰ ਸਪੀਚ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਸਿੱਧੇ ਤਿੱਖੇ ਅੰਦਾਜ਼ ਦੇ ਨਾਲ ਆਸਟ੍ਰੇਲੀਅਨ ਯੂਨੀਵਰਸਿਟੀ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਨਿਸ਼ਾਨੇ 'ਤੇ ਲਿਆ। ਕਿਹਾ ਹੈ ਕਿ ਆਸਟ੍ਰੇਲੀਅਨ ਯੂਨੀਵਰਸਿਟੀਜ਼ ਇੰਨੀਆਂ ਵੀ ਗਈਆਂ ਗੁਜ਼ਰੀਆਂ ਨਹੀਂ ਕਿ ਕੁਝ ਕੁ ਜਿਹੜੇ ਵਿਦਿਆਰਥੀ ਨੇ ਉਹ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈਣ ਤੋਂ ਬਾਅਦ ਗਾਇਬ ਹੋ ਜਾਂਦੇ ਨੇ ਅਤੇ ਬੋਗਸ ਐਡਮਿਸ਼ਨਾਂ ਲੈ ਲੈਂਦੇ ਨੇ। ਇਹ ਇੰਨਾ ਵੀ ਗਿਆ ਗੁਜ਼ਰਿਆ ਟਾਈਮ ਨਹੀਂ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦਾ ਕਿ ਅਜਿਹੇ ਵਿਦਿਆਰਥੀਆਂ ਦੀ ਗੈਰ ਹਾਜ਼ਰੀ ਨੂੰ ਉਹ ਸੰਭਾਲ ਨਾ ਸਕਦੇ ਹੋਣ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੇ ਵੀ ਗੱਲ ਕਹੀ ਹੈ ਇਹਨਾਂ ਯੂਨੀਵਰਸਿਟੀਆਂ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿ ਜ਼ਿਆਦਾ ਨੰਬਰ ਵਧਾਉਣ ਦੀ ਜ਼ਰੂਰਤ ਨਹੀਂ ਹੈ, ਇੰਟਰਨੈਸ਼ਨਲ ਸਟੂਡੈਂਟਸ ਤੋਂ ਪੜ੍ਹਾਈ ਕੀਤੀ ਜਾਵੇ ਅਤੇ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਵਾਪਸ ਜਿਹੜਾ ਆਸਟ੍ਰੇਲੀਆ ਤੋਂ ਵਾਪਸ ਉਹਨਾਂ ਨੂੰ ਭੇਜ ਦਿੱਤਾ ਜਾਵੇ। ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਖਬਰ, ਜਿੱਥੇ ਅੱਜ ਦੇ ਦਿਨ, ਅੱਜ ਦਾ ਦਿਨ ਅਸਲ ਦੇ ਵਿੱਚ ਆਸਟ੍ਰੇਲੀਅਨ ਕੈਲੰਡਰ ਦੇ ਮੁਤਾਬਕ ਉਹ ਹਾਲੇ ਕੱਲ੍ਹ ਦਾ ਹੀ ਦਿਨ ਸੀ, 15 ਜੂਨ ਦਾ ਹੀ ਦਿਨ ਸੀ ਜਦੋਂ ਕੁਝ ਮੈਚ ਹੋਏ ਸੀ,
ਪਰ ਇਹਨਾਂ ਮੈਚਾਂ ਦੇ ਨਤੀਜੇ ਕੀ ਰਹੇ ਨੇ ਉਹ ਤੁਹਾਡੇ ਤੱਕ ਸਾਂਝੀ ਕਰ ਦਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਉਸ ਮੈਚ ਦਾ ਜ਼ਿਕਰ ਜਿਹਦੇ ਉੱਤੇ ਦੁਨੀਆ ਭਰ ਦੇ ਮੀਡੀਆ ਦੀਆਂ ਨਿਗਾਹਾਂ ਸੀ, ਈਰਾਨ ਦਾ ਮੈਚ ਨਿਊਜ਼ੀਲੈਂਡ ਦੇ ਨਾਲ। ਈਰਾਨ ਇਸ ਮੈਚ ਨੂੰ 2-2 ਦੇ ਉੱਤੇ ਬਰਾਬਰੀ ਦੇ ਵਿੱਚ ਖਤਮ ਕਰਾਉਣ ਦੇ ਵਿੱਚ ਕਾਮਯਾਬ ਰਿਹਾ। ਉੱਥੇ ਹੀ ਬੈਲਜੀਅਮ ਅਤੇ ਮਿਸਰ ਦੇ ਵਿੱਚ ਹੋਏ ਮੈਚ ਦੇ ਵਿੱਚ ਵੀ 1-1 ਦੀ ਬਰਾਬਰੀ ਰਹੀ। ਸਾਊਦੀ ਅਰਬ ਅਤੇ ਯੂਰੂਗਵਾਏ ਦੇ ਮੈਚ ਦੇ ਵਿੱਚ 1-1 ਦੀ ਬਰਾਬਰੀ ਰਹੀ ਹੈ। ਦੱਸ ਦਈਏ ਕਿ ਹਾਲ ਫਿਲਹਾਲ ਸਥਿਤੀ ਇਹ ਹੈ ਕਿ ਗਰੁੱਪ ਏ ਦੇ ਵਿੱਚ ਮੈਕਸੀਕੋ ਅਤੇ ਸਾਊਥ ਕੋਰੀਆ ਦੋਵੇਂ 1-1 ਮੈਚ ਜਿੱਤ ਕੇ ਸਿਖਰ ਦੇ ਉੱਤੇ ਨੇ। ਉੱਧਰ ਗਰੁੱਪ ਬੀ ਦੇ ਵਿੱਚ ਸਵਿਟਜ਼ਰਲੈਂਡ ਅਤੇ ਕੈਨੇਡਾ ਦੋਹਾਂ ਦੇ ਮੈਚ ਜਿਹੜੇ ਡਰਾ ਹੋਏ ਨੇ, ਇਸ ਕਰਕੇ ਦੋਵੇਂ ਹਾਲੇ ਕਤਰ ਅਤੇ ਬੋਸਨੀਆ ਹਰਜ਼ੋਗੋਵੀਨਾ ਦੇ ਬਰਾਬਰ ਅੰਕ ਰੱਖ ਰਹੇ ਨੇ। ਗਰੁੱਪ ਸੀ ਦੇ ਵਿੱਚ ਸਕਾਟਲੈਂਡ ਅਤੇ ਮੈਕਸੀਕੋ ਦੇ ਉੱਤੇ ਕਾਫੀ ਦਾਰੋਮਦਾਰ ਰਹੇਗਾ, ਮਾਫ ਕਰਨਾ, ਬ੍ਰਾਜ਼ੀਲ ਅਤੇ ਮੋਰੋਕੋ ਦੇ ਦਰਮਿਆਨ ਕਾਫੀ ਦਾਰੋਮਦਾਰ ਰਹੇਗਾ। ਉੱਧਰ ਗਰੁੱਪ ਡੀ ਦੇ ਵਿੱਚ ਆਸਟ੍ਰੇਲੀਆ ਦੇ ਨਾਲ ਅਮਰੀਕਾ ਇਸ ਵਕਤ ਸਿਖਰਲੇ ਦੋ ਸਥਾਨਾਂ ਦੇ ਉੱਤੇ ਨੇ। ਦੋਵਾਂ ਟੀਮਾਂ ਨੇ ਤੁਰਕੀ ਅਤੇ ਪੈਰਾਗੁਏ ਨੂੰ ਹਰਾਇਆ ਹੈ। ਗਰੁੱਪ ਈ 'ਚ ਜਰਮਨੀ ਅਤੇ ਆਈਵਰੀ ਕੋਸਟ ਜਿਹੜੇ ਨੇ ਉਹ ਫਿਲਹਾਲ ਟੌਪ ਕਰ ਰਹੇ ਨੇ, ਔਰ ਗਰੁੱਪ ਐੱਫ ਦੇ ਵਿੱਚ ਸਵੀਡਨ ਅਤੇ ਜਾਪਾਨ ਇਹ ਜਿਹੜੇ ਨੇ ਫਿਲਹਾਲ ਉੱਪਰ ਟੌਪ 'ਤੇ ਚੱਲ ਰਹੇ ਨੇ। ਅਤੇ ਗਰੁੱਪ ਜੀ ਦੇ ਵਿੱਚ ਨਿਊਜ਼ੀਲੈਂਡ ਅਤੇ ਈਰਾਨ ਜਿਨ੍ਹਾਂ ਦਾ ਮੈਚ ਹੋਇਆ, ਹਾਲਾਂਕਿ ਇਹ ਗੱਲ ਕਹੀ ਜਾ ਰਹੀ ਸੀ ਕਿ ਈਰਾਨ ਦੇ ਸਾਰੇ ਮੈਚਾਂ ਦੇ ਉੱਤੇ ਅਮਰੀਕੀ ਮੀਡੀਆ ਦੀ ਨਜ਼ਰ ਹੋਏਗੀ। ਉੱਧਰ ਗਰੁੱਪ ਐੱਚ ਦੇ ਵਿੱਚ ਯੂਰੂਗਵਾਏ ਅਤੇ ਸਾਊਦੀ ਅਰਬ ਜਿਹੜੇ ਨੇ ਉਹ ਇਸ ਵਕਤ ਟੌਪ ਦੇ ਉੱਤੇ ਨੇ। ਫਰਾਂਸ ਅਤੇ ਸੈਨੇਗਲ ਦਾ ਮੈਚ ਹਾਲੇ ਹੋਣਾ, ਔਰ ਕਾਫੀ ਦਿਲਚਸਪ ਮੈਚ ਹੋਣਾ। ਮੁੱਕਦੀ ਗੱਲ ਇਹ ਕਿ ਗਰੁੱਪ ਆਈ, ਜੇ ਅਤੇ ਜਿਹੜਾ ਗਰੁੱਪ ਕੇ ਹੈ ਇਹਨਾਂ ਦੇ ਮੈਚ ਹਾਲੇ, ਗਰੁੱਪ ਕੇ ਅਤੇ ਐੱਲ ਇਹਨਾਂ ਦੇ ਮੈਚ ਹਾਲੇ ਹੋਣੇ ਬਾਕੀ ਨੇ, ਅਤੇ ਫਿਰ ਬਾਅਦ ਦੇ ਵਿੱਚ ਜਿਹੜੀ ਗਰੁੱਪ ਦੀ ਸਥਿਤੀ ਹੈ ਉਹ ਕਾਫੀ ਹੱਦ ਤੱਕ ਸਪਸ਼ਟ ਹੋ ਸਕੇਗੀ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਦਾ ਵਿਸ਼ਵ ਕੱਪ ਦੇ ਵਿੱਚ ਮੈਸੀ ਦੇ ਫੈਨਸ ਦੇ ਲਈ ਚੰਗੀ ਖਬਰ, ਅੱਜ ਲੱਗੀ ਅਲਜੀਰੀਆ ਦੇ ਖਿਲਾਫ ਹੈਟ੍ਰਿਕ, ਔਰ ਆਸਟ੍ਰੇਲੀਆ ਦਾ ਮੱਧ ਪੂਰਬ ਦੇ ਦੇਸ਼ਾਂ ਦੇ ਲਈ ਜਾਣਾ ਹੋਇਆ ਆਸਾਨ। ਅਸਲ ਦੇ ਵਿੱਚ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਹੁਣ ਕੁਵੈਤ, ਬਹਿਰੀਨ, ਇਜ਼ਰਾਈਲ, ਕਤਰ ਦੇ ਲਈ ਸਫ਼ਰ ਕਰਨ ਵਾਲਿਆਂ ਦੇ ਵਾਸਤੇ ਪਾਬੰਦੀਆਂ, ਜਾਂ ਇੰਝ ਕਹਿ ਲਈਏ ਕਿ ਟਰੈਵਲ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਘੱਟ ਕੀਤੀਆਂ ਗਈਆਂ। ਅਤੇ ਆਸਟ੍ਰੇਲੀਆ ਦੇ ਵਿੱਚ ਪੌਲਿਨ ਹੈਨਸਨ ਦਾ ਅੱਜ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ, ਬੜਾ ਕੁਝ ਹੋਇਆ ਇਹਨਾਂ ਖਬਰਾਂ ਦੇ ਵਿੱਚ, ਔਰ ਆਸਟ੍ਰੇਲੀਆ, ਭਾਰਤ ਔਰ ਦੁਨੀਆ ਜਹਾਨ ਦੀਆਂ ਖਬਰਾਂ ਦੇ ਇਸ ਬੁਲੇਟਿਨ ਨੂੰ, ਯਾਨੀ ਨਿਊਜ਼ ਰੂਮ ਦੀ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ। ਪੀਜ਼ਾ ਹੱਟ ਦਾ ਪੀਜ਼ਾ ਤਾਂ ਕਿਨੇ ਨਹੀਂ ਖਾਧਾ ਹੋਣਾ। ਯਮ ਬ੍ਰੈਂਡਸ ਦੀ ਤਰਫ ਤੋਂ ਐਲਾਨ ਕੀਤਾ ਗਿਆ ਕਿ ਉਹ ਆਪਣੀ ਮਸ਼ਹੂਰ ਪੀਜ਼ਾ ਚੇਨ ਪੀਜ਼ਾ ਹੱਟ ਨੂੰ ਹੁਣ ਨਿੱਜੀ ਇਕੁਇਟੀ ਫਰਮ ਲੈਂਗੁਏਜ ਕੈਪੀਟਲ ਨੂੰ 2.7 ਬਿਲੀਅਨ ਡਾਲਰ ਦੇ ਵਿੱਚ ਵੇਚ ਰਿਹਾ। ਇਹ ਵੱਡਾ ਫੈਸਲਾ ਪੀਜ਼ਾ ਹੱਟ ਦੇ ਪਿਛਲੇ ਕਈ ਸਾਲਾਂ ਦੇ ਚੱਲ ਰਹੇ ਜਿਹੜਾ ਵਿੱਤੀ ਸੰਘਰਸ਼ ਹੈ, ਯਾਨੀ ਫਾਈਨੈਂਸ਼ੀਅਲ ਕ੍ਰਾਈਸਿਸ ਹੈ, ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਲਿਆ ਗਿਆ। ਖਬਰ ਇਹ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਵਿੱਚ ਪੀਜ਼ਾ ਹੱਟ ਆਪਣੇ ਪੁਰਾਣੇ ਸਿਟ ਡਾਊਨ ਫਾਰਮੈਟ ਅਤੇ ਸੈਲਡ ਬਾਰਸ ਤੋਂ ਬਾਹਰ ਨਿਕਲ ਕੇ ਡਿਲੀਵਰੀ ਅਤੇ ਕੈਰੀ ਆਊਟ ਮਾਡਲ ਅਪਣਾਉਣ ਦੇ ਵਿੱਚ ਕਾਫੀ ਦੇਰ ਕਰ ਗਿਆ। ਇਸ ਦੇ ਚੱਲਦਿਆਂ ਇਹਨਾਂ ਦੇ ਵਿਰੋਧੀ ਡੋਮੀਨੋਜ਼ ਨੇ ਪੀਜ਼ਾ ਮਾਰਕੀਟ ਦੇ ਵਿੱਚ ਆਪਣਾ ਦਬਦਬਾ ਬਣਾ ਲਿਆ। ਇਸ ਤੋਂ ਇਲਾਵਾ ਡੋਰ ਡੈਸ਼ ਵਰਗੀਆਂ ਤੀਜੀ ਧਿਰ ਦੀਆਂ ਡਿਲੀਵਰੀ ਐਪਸ ਨੇ ਵੀ ਪੀਜ਼ਾ ਹੱਟ ਦੀ ਵਿਕਰੀ ਨੂੰ ਕਾਫੀ ਨੁਕਸਾਨ ਪਹੁੰਚਾਇਆ। ਪੀਜ਼ਾ ਹੱਟ ਦੀ ਸ਼ੁਰੂਆਤ 1958 'ਚ ਵਿਚੀਟਾ ਕੈਂਚਾਸ ਦੇ ਵਿੱਚ ਦੋ ਭਰਾਵਾਂ ਡੈਨ ਅਤੇ ਫਰੈਂਕ ਦੇ ਦੁਆਰਾ ਕੀਤੀ ਗਈ ਸੀ। 1969 ਦੇ ਵਿੱਚ ਪਬਲਿਕ ਹੋਣ ਤੋਂ ਬਾਅਦ 1971 ਤੱਕ ਇਹ ਦੁਨੀਆ ਦੀ ਸਭ ਤੋਂ ਵੱਡੀ ਪੀਜ਼ਾ ਚੇਨ ਸਟੋਰ ਬਣ ਗਿਆ ਸੀ। ਪਰ 2017 ਦੇ ਵਿੱਚ ਡੋਮੀਨੋਜ਼ ਨੇ ਦੁਨੀਆ ਦੀ ਸਭ ਤੋਂ ਵੱਡੀ ਪੀਜ਼ਾ ਚੇਨ ਹੋਣ ਦਾ ਖਿਤਾਬ ਖੋਇਆ, ਅਤੇ ਉਸ ਤੋਂ ਬਾਅਦ ਪੀਜ਼ਾ ਹੱਟ ਕਦੇ ਵੀ ਉਹ ਵਾਰਾ ਖਿਤਾਬ ਹਾਸਲ ਨਹੀਂ ਕਰ ਸਕਿਆ। ਦੱਸ ਦਈਏ ਕਿ ਹੁਣ ਇਸ ਸੌਦੇ ਦੇ ਨਾਲ ਪੀਜ਼ਾ ਹੱਟ ਦੀਆਂ ਆਪਣੀਆਂ ਸਹਿਯੋਗੀ ਕੰਪਨੀਆਂ ਯਾਨੀ ਟੈਕੋਬੈਲ ਅਤੇ KFC ਦੇ ਨਾਲ ਰਿਸ਼ਤਾ ਖਤਮ ਹੋ ਜਾਏਗਾ। ਜ਼ਿਕਰਯੋਗ ਹੈ ਕਿ ਪੈਪਸੀਕੋ ਨੇ 1977 'ਚ ਪੀਜ਼ਾ ਹੱਟ ਨੂੰ ਖਰੀਦ ਲਿਆ ਸੀ। 1986 ਤੱਕ ਇਹ ਤਿੰਨੋਂ ਬ੍ਰਾਂਡ ਪੈਪਸੀਕੋ ਦੇ ਅਧੀਨ ਹੀ ਸੀ। 1997 ਦੇ ਵਿੱਚ ਪੈਪਸੀ ਨੇ ਆਪਣੇ ਰੈਸਟੋਰੈਂਟ ਕਾਰੋਬਾਰ ਤੋਂ ਵੱਖ ਹੋ ਕੇ ਟ੍ਰਾਈਕਨ ਗਲੋਬਲ ਰੈਸਟੋਰੈਂਟਸ ਬਣਾਇਆ ਸੀ, ਜਿਸ ਤੋਂ ਬਾਅਦ ਯਮ ਇਸ ਨੂੰ ਨਾਮ ਦਿੱਤਾ ਗਿਆ ਸੀ। ਹੁਣ ਲੌਂਗਰੇਜ ਕੈਪੀਟਲ ਦੇ ਅਧੀਨ ਆਉਣ ਵਾਲੇ ਪੀਜ਼ਾ ਹੱਟ ਦੇ ਭਵਿੱਖ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ। ਉਧਰੋਂ ਪੀਜ਼ਾ ਹੱਟ ਦਾ ਨਾਮ ਵੀ ਬਦਲਿਆ ਜਾਏਗਾ, ਇਹ ਵੀ ਖਬਰਾਂ ਸਾਹਮਣੇ ਆ ਰਹੀਆਂ। ਪਰ ਦੂਸਰੇ ਪਾਸੇ ਹੁਣ ਇੱਕ ਹੋਰ ਨਾਮ ਬਦਲ ਦਿੱਤਾ ਗਿਆ। ਅਮਰੀਕੀ ਯੁੱਧ ਵਿਭਾਗ ਨੇ US ਇੰਡੋ ਪੈਸੀਫਿਕ ਕਮਾਂਡ ਦਾ ਹੁਣ ਨਾਮ ਬਦਲ ਦਿੱਤਾ ਹੈ। ਇਸ ਦਾ ਅਧਿਕਾਰਕ ਨਵਾਂ ਨਾਮ ਹੁਣ US ਪੈਸੀਫਿਕ ਕਮਾਂਡ ਹੋਏਗਾ, ਯਾਨੀ ਕਿ ਹਿੰਦ ਪ੍ਰਸ਼ਾਂਤ ਕਮਾਂਡ ਤੋਂ ਇਹ ਸ਼ਬਦ ਹਿੰਦ ਹਟਾ ਲਿਆ ਗਿਆ। ਭਾਰਤ ਦਾ ਇਸ ਦੇ ਨਾਲ ਅਮਰੀਕਾ ਦਾ ਕਹਿਣਾ ਕਿ ਕੋਈ ਲੈਣਾ ਦੇਣਾ ਨਹੀਂ ਹੈ, ਜਾਂ ਭਾਰਤੀ ਸਾਗਰ ਦਾ ਜਾਂ ਇੰਡੀਅਨ ਓਸ਼ਨ ਦਾ। ਮੂਲ ਰੂਪ ਦੇ ਵਿੱਚ 1 ਜਨਵਰੀ 1947 ਨੂੰ ਤਤਕਾਲੀ ਅਮਰੀਕੀ ਰਾਸ਼ਟਰਪਤੀ ਹੈਰੀ ਐਸ ਟਿਊਮਨ ਨੇ ਦੇ ਕਾਰਜਕਾਲ ਦੇ ਦਰਮਿਆਨ ਇਹ ਕਮਾਂਡ ਸਥਾਪਿਤ ਕੀਤੀ ਗਈ ਸੀ। 70 ਸਾਲਾਂ ਤੱਕ US ਪੈਸੀਫਿਕ ਕਮਾਂਡ ਦੇ ਨਾਮ ਨਾਲ ਹੀ ਇਹ ਕੰਮ ਕਰਦੀ ਰਹੀ ਸੀ। ਬਾਅਦ ਦੇ ਵਿੱਚ ਇਸ ਦੇ ਅੰਦਰ ਇੰਡੋ ਸ਼ਬਦ ਜੋੜਿਆ ਗਿਆ ਸੀ। ਅਮਰੀਕਾ ਦੇ ਅਗਵਾਈ ਦੇ ਵਿੱਚ ਕਈ ਕੰਬੈਟ ਕਮਾਂਡਸ ਜਿਹੜੀਆਂ ਨੇ, ਲੜਾਕੂ ਕਮਾਂਡ ਨੇ, ਉਹਨਾਂ ਦੇ ਵਿੱਚੋਂ ਇਹ ਸਭ ਤੋਂ ਪੁਰਾਣੀ ਅਤੇ ਮਸ਼ਹੂਰ ਕਮਾਂਡ ਵੀ ਬਣੀ ਰਹੀ ਹੈ। US ਪੈਸੀਫਿਕ ਕਮਾਂਡ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਦੱਸਿਆ ਕਿ US ਪੈਸੀਫਿਕ ਦੇ ਪੁਰਾਣੇ ਨਾਮ ਨੂੰ ਫਿਰ ਤੋਂ ਬਹਾਲ ਕਰਨਾ, ਕਮਾਂਡ ਨੂੰ ਇੱਕ ਇਤਿਹਾਸਕ ਜੜ੍ਹਾਂ ਦੇ ਨਾਲ ਜੋੜਨਾ ਹੈ। ਇਹ ਵੀ ਲਿਖਿਆ ਗਿਆ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਖੇਤਰੀ ਸੁਰੱਖਿਆ ਸਥਾਪਿਤ ਕਰਨ ਦੇ ਵਿੱਚ ਇਸਨੇ ਕਾਫੀ ਅਹਿਮ ਭੂਮਿਕਾ ਨਿਭਾਈ ਹੈ। US ਪੈਸੀਫਿਕ ਕਮਾਂਡ ਦੇ ਮੁਤਾਬਕ US ਪੈਕੋਮ ਦੀ ਜ਼ਿੰਮੇਦਾਰੀ ਦਾ ਜਿਹੜਾ ਦਾਇਰਾ ਉਹ ਬਹੁਤ ਵੱਡਾ ਹੋਏਗਾ। ਅਮਰੀਕੀ ਪੱਛਮੀ ਤਟਾਂ ਤੋਂ ਲੈ ਕੇ ਸਮੁੰਦਰੀ ਇਲਾਕੇ ਅਤੇ ਭਾਰਤ ਦੇ ਪੱਛਮੀ ਸਰਹੱਦ ਤੱਕ ਇਹ ਫੈਲਿਆ ਹੋਇਆ, ਉਵੇਂ ਦਾ ਹੀ ਇਸ ਦਾ ਖੇਤਰ ਜਿਹੜਾ ਇਸ ਕਮਾਂਡ ਦਾ ਰਹੇਗਾ। ਅਮਰੀਕਾ ਦੇ ਉਪਰਾਸ਼ਟਰਪਤੀ ਜੇਡੀ ਵੈਂਸ ਨੇ ਇਰਾਨ ਦੇ ਨਾਲ ਸ਼ੁਰੂਆਤੀ ਸਮਝੌਤੇ ਦੇ ਮਸੌਦੇ ਨੂੰ ਲੈ ਕੇ ਇਹ ਟਿੱਪਣੀ ਕੀਤੀ ਹੈ ਕਿ ਜੇਕਰ ਇਰਾਨ ਆਪਣੀ ਜ਼ਿੰਮੇਦਾਰੀ ਪੂਰੀ ਤਰ੍ਹਾਂ ਦੇ ਨਾਲ ਰੱਖਦਾ ਹੈ ਤਾਂ ਅਮਰੀਕਾ ਵੀ ਵਿਸ਼ਵ ਅਰਥ ਵਿਵਸਥਾ ਦੇ ਵਿੱਚ ਉਸ ਦੀ ਵਾਪਸੀ ਦਾ ਰਾਹ ਖੋਲ੍ਹਣ ਦੇ ਲਈ ਤਿਆਰ ਹੈ। ਫੌਕਸ ਨਿਊਜ਼ ਦੇ ਇੱਕ ਪ੍ਰੋਗਰਾਮ ਦੇ ਵਿੱਚ ਜੇਡੀ ਵੈਂਸ ਨੇ ਇਰਾਨ ਦੇ ਨਾਲ ਟਰੰਪ ਪ੍ਰਸ਼ਾਸਨ ਦੇ ਸਮਝੌਤੇ ਦੀ ਤੁਲਨਾ ਬਰਾਕ ਓਬਾਮਾ ਦੇ ਸ਼ਾਸਨ ਦੇ ਵਿੱਚ ਹੋਏ ਸਮਝੌਤੇ ਦੇ ਨਾਲ ਕੀਤੀ। ਉਹਨਾਂ ਕਿਹਾ ਕਿ ਓਬਾਮਾ ਦੇ ਦੌਰਾਨ ਜਾਂ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਇਰਾਨ ਨਾਲ ਜਿਹੜੀ ਡੀਲ ਹੋਈ ਸੀ ਉਹ ਤਾਂ ਬੁਰੀ ਤਰ੍ਹਾਂ ਦੇ ਨਾਲ ਨਾਕਾਮ ਰਹੀ ਸੀ। ਉਹ ਸਮਝੌਤਾ ਅਤੇ ਉਸ ਡੀਲ ਤੋਂ ਤਾਂ ਇਹ ਬਿਲਕੁਲ ਉਲਟ ਹੈ, ਪਰ ਉਸ ਤੋਂ ਕਿਤੇ ਵਧੇਰੇ ਕਾਮਯਾਬ ਹੈ। ਜੇਡੀ ਵੈਂਸ ਨੇ ਕਿਹਾ ਕਿ ਓਬਾਮਾ ਵਾਲੀ ਡੀਲ ਅਤੇ ਇਸ ਡੀਲ ਦੇ ਵਿੱਚ ਫਰਕ ਇਹ ਹੈ ਕਿ ਇਹਦੇ ਤਹਿਤ
ईरान परमाणु हथियार नहीं बना सकता ते यूरेनियम नू एनरिच बिल्कुल भी नहीं कर सकता ते ना ही उसका भंडार कर सकता है। यह समझौते के तहत ईरान दे कोल न्यूक्लियर हथियार हो ही नहीं सकते। हॉर्मुज़ स्ट्रेट खुला रहेगा ते जेकर ईरान सही वर्ताव करता रहा तो उसके बड़े फायदे उन्होंने मिलेंगे ते जेकर अजिहा इन्होंने ना किया तो उन्होंने कुछ भी नहीं मिलेगा। जेडी वेंस शुक्रवार के दिन यानी हूँ तो दो दिन बाद स्विट्जरलैंड ईरान के नाल जंग खात्मे के समझौते के उत्ते हस्ताक्षर कर जा रहे हैं। बीबीसी की खबर के मुताबिक जेडी वेंस ने मंगलवार के दिन सीरियम एक्सएम रेडियो दिते एक इंटरव्यू के गल के उत्ते जोर दिता कि ईरान को आर्थिक रूप से जो लाभ होएगा उसकी भरपाई किसी भी तरीके दे नाल अमरीकी रिसोर्सिज ते संपत्तियां तो नहीं की जाएगी। उन्होंने कहा कि इसका पूरा का पूरा फायदा भी ईरान का ते इसका नुकसान भी ईरान का ही है। उत्थे भारत दीआं खबरां दी सांझ नूं अगे तोरीए ते भारत दे प्रधानमंत्री नरेंद्र मोदी ने फ्रांस दे एवियन शहर दे विच चल रहे G7 सिखर सम्मेलन दे दरमियान कई देशां दे नेतावां दे नाल मुलाकात कीती है और इन्हां दीआं तस्वीरां अपने सोशल मीडिया हैंडल तो पोस्ट भी कीतीआं ने। उन्होंने ब्रिटेन कैनेडा कीनिया मिसर जापान ते UAE सने कई दूसरे देशों दे प्रमुखां दे नाल मुलाकात करन तो बाद इस दे बारे सोशल मीडिया प्लेटफॉर्म एक्स दे उत्ते लिखिआ। UAE दे राष्ट्रपति शेख मोहम्मद बिन जायद अल नाहयान दे नाल मुलाकात दी तस्वीर पोस्ट करदिआं प्रधानमंत्री ने लिखिआ कि मैं अपने भरा महामहिम शेख मोहम्मद बिन जायद अल नाहयान दे नाल इस मीटिंग नूं बेहद सार्थक दसदा। भारत ते UAE संबंधां दी सांझ होर मजबूत हुई है। उन्हां कहा है कि इस दे लई उत्थों दे जिहड़े महामहिम ने उन्हां दा ही धन्नवाद किया जा सकता है। इस तों इलावा ब्रिटिश प्रधानमंत्री केयर स्टामर दे नाल मुलाकात दे बारे उन्होंने लिखिआ कि इह वी चंगी बैठक रही। भारत ब्रिटेन संबंधा के लिहाज के नाल पिछला साल तो शानदार रहा सी। ट्रेड डील ने आर्थिक सहयोग के लिए कई रस्ते खोले ने। अज की गलबात इसे दे उत्ते केंद्रित सी कि भारत ब्रिटेन संबंधा नू होर मजबूत किवें किया जाए। हालांकि कोई नवी गल इस बैठक दे विच निकल के सामने आई है या नहीं आई इस दे बारे नहीं दस्या गया लिखा गया। उत्थे तमिलनाडु तो अगली खबर है जिथे राजकतरे दे विच एक प्रैस कॉन्फ्रेंस नू संबोधन करदिआं होइआं इह गल कही गई है कि 1 अप्रैल 2021 नू तमिलनाडु सरकार दा कर्जा 5,13,000 करोड़ सी पर 31 मार्च 2026 तक लगभग 10,00,000 करोड़ हो गया यानी कि 14% दा एक साल दे विच वाधा। इह ज़्यादातर सालां दे विच मौजूदा जिहड़ियां GDPs ने उन्हां दे नालों किते वधेरे कर्ज रहा है। इस गल दा खुलासा उत्थों दे मुख्यमंत्री विजय की तरफ तो किया गया। एक वाइट पेपर भी जारी किया गया। वाइट पेपर के मुताबिक द्रविड़ मुनेत्र कड़गम यानी कि DMK की सरकार के दौरान सूबे का बकाया कर्ज लगभग दुगना जड़ा होया उस दे नाल मालिया घाटा भी वध्या है। सूबे की टैक्स उगराही के यतन कमजोर हुए ने ते कहा गया है कि वित्त वर्ष 2025-26 दे विच कर्ज GSDB अनुपात तो 28% रहा। प्रति व्यक्ति देनदारियां तमिलनाडु सूबे की जे गल करिए एक एक व्यक्ति नू 1,25,000 रुपए तो भी ज़्यादा देना होएगा जो कि इस दे गुआंढी सूबियां दे नालों कितने ज़्यादा है। मुख्यमंत्री सी जोसफ विजय की अगवाई वाली सरकार ने कहा कि मालिया घाटा तो हुण ढांचा बन गया यानी कि सूबे नू इह अपने नाल नाल ढो के ले जाना होएगा पर इस दरमियान सूबे की एक स्पष्ट तस्वीर जिहड़ी सी उह दिखानी जरूरी सी। उसे पेपर लीक रोकने के मुद्दे के उत्ते टैलीग्राम के उत्ते फिलहाल आरजी पाबंदी लगाए जाने के मसले नूं लैके कई प्रतिक्रियावां सामने आईयां ने। दिल्ली के साबका मुख्यमंत्री आम आदमी पार्टी के मौजूदा कन्वीनर अरविंद केजरीवाल ने सोशल मीडिया के उत्ते लिखिया कि मोदी सरकार की पेपर लीक रोकने की नीयत ही नहीं सी इस करके बहुत बेतुके कदम चुके जा रहे हैं। फौज के जहाज़ों तो पेपर ट्रांसपोर्ट करवाना टैलीग्राम बंद करना कि इन कदमों के नाल पेपर लीक बंद हो जाएंगे बिल्कुल भी नहीं। उन्होंने दोष मड़िया कि पेपर लीक अरबा रुपए का धंधा है। टैलीग्राम मैसेंजर दे एक पोस्ट दे विच केजरीवाल ने लिखा कि तुहानू सब नू शॉपिंग मॉल भी बंद कर देने चाहिए ने क्योंकि उन्हां दे विच भी चोरी हुंदी रहिंदी है। सड़कां भी बंद कर देनियां चाहीदियां। मैं तां सुनिया कि तेज़ रफ्तार गड्डियां भी चल रही ने। NTA ने यह गल कही सी कि इलैक्ट्रॉनिक्स ते IT मंत्रालय की सूचना तो बाद टैलीग्राम नू 22 जून तो लैके पाबंद कर दिता जाए 22 जून तक पाबंद कर दिता जाएगा क्योंकि 21 जून नू तां नीट की प्रीख्या भी होनी है और टैलीग्राम के उत्ते इस दे परचे जिहड़े ने इस दे सवाल लीक हो सकते हैं। बहरहाल IT मंत्रालय ने यह हुक्म दिता है कि भारत दे विच जिहड़े मैसेज नू
ਐਡਿਟ ਕਰਨ ਦੀ ਸਹੂਲਤ 30 ਜੂਨ 2026 ਤੱਕ ਦੇ ਲਈ ਵੀ ਬੰਦ ਕਰ ਦਿੱਤੀ ਗਈ ਹੈ। ਉਧਰ ਅਯੋਧਿਆ ਦੇ ਰਾਮ ਮੰਦਰ ਚੜਾਵੇ ਦੇ ਵਿੱਚ ਕਥਿਤ ਗੜਬੜੀਆਂ ਨੂੰ ਲੈ ਕੇ ਸ਼ਿਵ ਸੈਨਾ UBT ਦੀ ਨੇਤਾ ਪ੍ਰਿਯੰਕਾ ਚਤੁਰਵੇਦੀ ਨੇ ਭਾਜਪਾ ਦੇ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਇਸ ਤੋਂ ਵੱਡਾ ਤਾਂ ਪਾਪ ਹੋ ਹੀ ਨਹੀਂ ਸਕਦਾ ਕਿ ਸ਼ਰਧਾਲੂਆਂ ਦੇ ਪੈਸੇ ਨੂੰ ਤੁਸੀਂ ਚੁਰਾ ਲਓ। ਜੋ ਸ਼ਰਧਾਲੂ ਆਉਂਦੇ ਨੇ, ਜਿਹੜਾ ਚੜਾਵਾ ਉਹ ਚੜਾਉਂਦੇ ਨੇ, ਉਹ ਤੁਹਾਡੀ ਜੇਬ ਦੇ ਵਿੱਚ ਕਿਵੇਂ ਜਾ ਸਕਦਾ? ਤੇ ਇਸ ਤੋਂ ਵੱਡਾ ਪਾਪ ਹੋ ਵੀ ਕੀ ਸਕਦਾ? ਭਾਰਤੀ ਜਨਤਾ ਪਾਰਟੀ ਪੂਰਾ ਕ੍ਰੈਡਿਟ ਲੈ ਲੈਂਦੀ ਹੈ ਕਿ ਰਾਮ ਮੰਦਰ ਉਹਨਾਂ ਦੀ ਵਜ੍ਹਾ ਦੇ ਨਾਲ ਬਣਿਆ, ਤੇ ਜਿਹੜੀਆਂ ਚੀਜ਼ਾਂ ਬਾਹਰੋਂ ਆਈਆਂ ਨੇ SIT ਦੀ ਜਾਂਚ ਦੇ ਵਿੱਚ ਉਸ ਨੂੰ ਘਟਾਲਾ ਦੱਸ ਦਿੱਤਾ ਜਾਂਦਾ ਹੈ। ਸਿਰਫ ਵੋਟ ਪਾਉਣ ਦੇ ਲਈ ਸਿਆਸਤ ਕਰਦੇ ਨੇ, ਨਾ ਤਾਂ ਇਹਨਾਂ ਦੀ ਕੋਈ ਸ਼ਰਧਾ, ਨਾ ਕੋਈ ਭਗਤੀ ਹੈ, ਤੇ ਨਾ ਹੀ ਧਰਮ ਦੇ ਵਿੱਚ ਕੋਈ ਯਕੀਨ। ਇਸ ਮਾਮਲੇ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਨੇ ਰਾਮ ਮੰਦਰ ਚੰਦਾ ਵਿਵਾਦ ਦੇ ਲਈ ਫਿਲਹਾਲ ਇੱਕ 3 ਮੈਂਬਰੀ SIT ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਹੋਈ ਹੈ, ਜਿਸ ਦੇ ਵਿੱਚ IAS ਵਿਜੇ ਵਿਸ਼ਵਾਸ ਪੰਤ, IPS ਕਿਰਨ S ਤੇ ਵਿੱਤ ਵਿਭਾਗ ਦੇ ਵਿਸ਼ੇਸ਼ ਕਤਨ ਨੀਲ ਰਤਨ ਨੂੰ ਸ਼ਾਮਲ ਕੀਤਾ ਗਿਆ। ਪਰ ਕਿਹਾ ਗਿਆ ਹੈ ਕਿ SIT ਇਸ ਦੀ ਰਿਪੋਰਟ ਸਿਰਫ ਸਰਕਾਰ ਨੂੰ ਹੀ ਦੇਵੇਗੀ। ਸੋਮਵਾਰ ਦੇ ਦਿਨ ਇਹ SIT ਅਯੋਧਿਆ ਪਹੁੰਚ ਗਈ ਸੀ, ਜਿਸ ਤੋਂ ਬਾਅਦ ਜਲਦੀ ਆਪਣੀ ਰਿਪੋਰਟ ਸੂਬਾਈ ਸਰਕਾਰ ਤੱਕ ਦਿੱਤੀ ਜਾ ਸਕਦੀ ਹੈ। ਵਿਰੋਧੀ ਪਾਰਟੀਆਂ ਨੇ SIT ਦੇ ਉੱਤੇ ਭਰੋਸਾ ਨਹੀਂ ਜਤਾਇਆ ਤੇ ਕਿਹਾ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਤੋਂ ਇਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਸੀ। ਉੱਥੇ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਤੇ ਭਾਰਤ ਦੇ ਨਾਲ ਜੁੜੀ ਹੋਈ, ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਪੰਜਾਬ ਕਾਂਗਰਸ ਦੇ ਉੱਤੇ ਦਿੱਲੀ ਦੇ ਵਿੱਚ ਮੰਥਨ ਜਾਰੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹਾਲਾਂਕਿ ਹਾਲੇ ਸਮਾਂ ਪਿਆ, ਪਰ ਕੁਝ ਕਿਹਾ ਨਹੀਂ ਜਾ ਸਕਦਾ ਕਿੰਨਾ ਸਮਾਂ ਪਿਆ। ਅੱਜ ਸਵੇਰ ਵੇਲੇ ਵੀ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਖਬਰਾਂ ਛੇਤੀ ਕਰਵਾਈਆਂ ਜਾ ਸਕਦੀਆਂ ਨੇ, ਮਾਫ ਕਰਨਾ, ਚੋਣਾਂ ਛੇਤੀ ਕਰਵਾਈਆਂ ਜਾ ਸਕਦੀਆਂ ਨੇ। ਕਾਂਗਰਸ ਨੇ ਆਪਣੀ ਚੋਣ ਤਿਆਰੀ ਦੇ ਲਈ ਕਮਰ ਕੱਸ ਲਈ ਹੈ। ਐਸੇ ਮਕਸਦ ਦੇ ਨਾਲ ਦਿੱਲੀ ਦੇ ਵਿੱਚ ਇੱਕ ਤੋਂ ਬਾਅਦ ਇੱਕ ਲਗਭਗ ਹਰ ਹਫ਼ਤੇ ਪੰਜਾਬ ਦੀ ਸੀਨੀਅਰ ਕਾਂਗਰਸ ਜਿਹੜੀ ਲੀਡਰਸ਼ਿਪ ਆ ਉਹ ਦਿੱਲੀ ਦੇ ਵਿੱਚ ਮੌਜੂਦ ਹੁੰਦੀ ਹੈ। ਹਾਈਕਮਾਂਡ ਵੱਲੋਂ ਨਿਯੁਕਤ 3 ਨਿਗਰਾਨਾਂ ਦੀ ਅਹਿਮ ਮੀਟਿੰਗ ਦਾ ਦੌਰ ਵੀ ਹੁਣ ਸ਼ੁਰੂ ਹੋ ਗਿਆ। ਮੰਨਿਆ ਜਾ ਰਿਹਾ ਕਿ ਮੀਟਿੰਗਾਂ ਜਿਹੜੀਆਂ ਨੇ ਸਿਰਫ ਰਸਮੀ ਨਹੀਂ ਹੋਣਗੀਆਂ, ਬਲਕਿ ਇਸ ਦੇ ਨਾਲ ਆਉਣ ਵਾਲੇ ਦਿਨਾਂ 'ਚ ਪੰਜਾਬ ਕਾਂਗਰਸ ਦਾ ਭਵਿੱਖੀ ਢਾਂਚਾ ਜਿਹੜਾ ਉਹ ਤੈਅ ਕੀਤਾ ਜਾ ਸਕਦਾ। ਦਿੱਲੀ 'ਚ ਚੱਲ ਰਹੇ ਇਸ ਮਹਾਂਮੰਥਨ ਦੇ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਮੌਜੂਦਾ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਜੇਇੰਦਰ ਸਿੰਗਲਾ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸ਼ੇਰ ਸਿੰਘ ਘੁਬਾਇਆ, ਸ਼ਮਸ਼ੇਰ ਸਿੰਘ ਦੁੱਲੋਂ, ਡਾਕਟਰ ਅਮਰ ਸਿੰਘ ਸਣੇ ਕਈ ਵੱਡੇ ਆਗੂਆਂ ਨਾਲ 1-on-1 ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ ਤੇ ਸੰਗਠਨ ਦੇ ਹੋਰਨਾਂ ਅਹੁਦੇਦਾਰਾਂ ਤੋਂ ਵੀ ਫੀਡਬੈਕ ਲਈ ਜਾ ਰਹੀ ਹੈ। ਕਾਂਗਰਸ ਹਾਈਕਮਾਨ ਦੀ ਤਰਫ ਤੋਂ ਅਜੇ ਮਾਕਣ, ਮੀਨਾਕਸ਼ੀ ਨਟਰਾਜਨ ਤੇ ਭਜਨ ਲਾਲ ਜਾਟਵ ਨੂੰ ਪੰਜਾਬ ਮਾਮਲਿਆਂ ਦੇ ਨਿਗਰਾਨ ਫਿਲਹਾਲ ਨਿਯੁਕਤ ਕੀਤਾ ਗਿਆ। ਇਹ ਤਿੰਨੇ ਆਗੂ ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤ ਤੇ ਸੰਗਠਨ ਦੀ ਕਾਰਗੁਜ਼ਾਰੀ ਦੇ ਉੱਤੇ ਨੇਤਾਵਾਂ ਦੇ ਨਾਲ ਚਰਚਾ ਕਰਨਗੇ। ਹਾਲਾਂਕਿ ਇਹ ਗੱਲ ਕਹੀ ਨਹੀਂ ਜਾ ਰਹੀ, ਪਰ ਪੰਜਾਬ ਦੇ ਮੁੱਖ ਮੰਤਰੀ ਦੇ ਵਜੋਂ ਕਿਸ ਚਿਹਰੇ ਨੂੰ ਚੁਣਿਆ ਜਾਵੇ ਇਹਦੇ ਬਾਰੇ ਵੀ ਹਾਈਕਮਾਨ ਜਿਹੜੀ ਅੰਦਰੋਂ ਫੀਡਬੈਕ ਲੈ ਰਹੀ ਹੈ। ਸੰਕੇਤ ਇਹ ਮਿਲਦੇ ਨੇ ਕਿ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਦੇ ਵਿੱਚ ਕਿਸੇ ਇੱਕ ਧੜੇ ਦੀ ਨਹੀਂ ਸਗੋਂ ਸਮੂਹਕ ਰਣਨੀਤੀ ਦੇ ਨਾਲ ਉਤਰੇਗੀ, ਔਰ ਇਸੇ ਮਹਾਂਮੰਥਨ ਦੇ ਲਈ ਸਾਰੇ ਨੇਤਾਵਾਂ ਨੂੰ ਮਨਾਉਣ ਦੀ ਜਾਂ ਫਿਰ ਇੱਕ ਕਿਸਮ ਦੇ ਨਾਲ ਸਮਝਾਉਣ ਦੀ ਇਹ ਕਵਾਇਦ ਸ਼ੁਰੂ ਹੋ ਚੁੱਕੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈ। ਆਸਟ੍ਰੇਲੀਆ ਸਰਕਾਰ ਨੇ ਇਸ ਵਕਤ ਆਪਣੀਆਂ ਬਹੁਤ ਸਾਰੇ ਮੱਧ ਪੂਰਬ ਦੇ ਦੇਸ਼ਾਂ ਦੀਆਂ ਟਰੈਵਲ ਵਾਰਨਿੰਗਸ ਨੂੰ ਡਾਊਨਗ੍ਰੇਡ ਕੀਤਾ ਹੈ। ਦੱਸ ਦਈਏ ਕਿ ਬਹਿਰੀਨ, ਕੁਵੈਤ, ਇਜ਼ਰਾਈਲ, ਕਤਰ, UAE ਦੇ ਵਿੱਚ ਇਹਨਾਂ ਹਾਈਐਸਟ ਲੈਵਲ ਦੀਆਂ ਜਿਹੜੀਆਂ ਰਿਸਟ੍ਰਿਕਸ਼ਨ ਸੀਗੀਆਂ ਡੂ ਨੋਟ ਟਰੈਵਲ ਦੀਆਂ, ਉਹਨਾਂ ਨੂੰ ਹੁਣ Level 3 ਤੇ ਲਿਆਂਦਾ ਗਿਆ, ਯਾਨੀ ਕਿ ਰੀਕਨਸਿਡਰ ਯੂਅਰ ਟਰੈਵਲ। ਹਾਲਾਂਕਿ ਇਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਹਟਾਇਆ ਨਹੀਂ ਗਿਆ, ਪਰ ਫਿਰ ਵੀ ਤੁਹਾਨੂੰ ਸੋਚਣਾ ਚਾਹੀਦਾ ਕਿ ਜੇਕਰ ਤੁਸੀਂ ਇਹਨਾਂ ਦੇਸ਼ਾਂ ਦੇ ਵਿੱਚ ਜਾਣਾ ਹੈ ਤਾਂ। ਵਿਦੇਸ਼ ਮੰਤਰੀ ਪੈਨੀ ਵਾਂਗ ਨੇ ਕਿਹਾ ਕਿ ਕਰੰਟ ਕੰਡੀਸ਼ਨ ਜਿਹੜੀ ਹੈ ਇਸ ਖਿੱਤੇ ਦੀ, ਹਾਲਾਂਕਿ ਉਸ ਨੂੰ ਡੂ ਨੋਟ ਟਰੈਵਲ ਤੋਂ ਹਟਾਇਆ ਜਾ ਸਕਦਾ, ਪਰ ਉਹ ਬੇਹੱਦ ਵਧੀਆ ਜਿਹੜੀ ਸਿਚੁਏਸ਼ਨ ਹੋਈ ਹੋ ਸਕਦੀ ਉਹ ਨਹੀਂ ਕਿਹਾ ਜਾ ਸਕਦਾ, ਕਿਉਂਕਿ ਹਾਲੇ ਵੀ ਇਜ਼ਰਾਈਲ, ਲੈਬਨਾਨ, ਫਲਸਤੀਨ ਦੇ ਇਲਾਕੇ, ਸੀਰੀਆ, ਯਮਨ ਦੇ ਵਿੱਚ ਜੰਗਾਂ ਜਾਰੀ ਨੇ। ਇਜ਼ਰਾਈਲ ਨੇ ਹਾਲੇ ਤੱਕ ਹੱਥ ਖੜ੍ਹੇ ਨਹੀਂ ਕੀਤੇ ਨੇ। ਉੱਥੇ ਹੀ ਵਿਦੇਸ਼ ਮੰਤਰੀ ਪੈਨੀ ਵਾਂਗ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਇਜ਼ਰਾਈਲ ਦੇ ਵੱਲ ਜਾ ਰਹੇ ਫਲੋਟੀਲਾ ਦੇ ਵਿੱਚ ਜਿਹੜੇ ਇਜ਼ਰਾਈਲੀ ਨਾਗਰਿਕ ਵੀ ਸਵਾਰ ਸਨ, ਉਹਨਾਂ ਦੇ ਨਾਲ ਜਿਨਸੀ ਬਦਸਲੂਕੀ ਹੋਈ ਹੈ ਜਾਂ ਕੋਈ ਹਮਲਾ ਹੋਇਆ, ਇਸ ਦੀ ਪੜਤਾਲ ਕੀਤੀ ਜਾਏਗੀ। ਹਾਲਾਂਕਿ ਇਸ ਤੋਂ ਬਾਅਦ ਇਜ਼ਰਾਈਲ ਦੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਅੰਬੈਸਡਰ ਨੇ, ਉਹਨਾਂ ਕਿਹਾ ਕਿ ਇਜ਼ਰਾਈਲ ਇਸ ਗੱਲ ਦੀ ਵਿੱਚ ਯਕੀਨ ਰੱਖਦਾ ਹੈ ਕਿ ਆਸਟ੍ਰੇਲੀਅਨ ਫੈਡਰਲ ਪੁਲਿਸ ਇੱਕ ਵਧੀਆ ਕਾਰਗੁਜ਼ਾਰੀ ਕਰਨ ਵਾਲੀ ਸੰਸਥਾ ਹੈ, ਪਰ ਜਿਹੜਾ ਗਲੋਬਲ ਸਮੁੱਦ ਫਲੋਟੀਲਾ
ਜਿਹੜਾ ਇਜ਼ਰਾਈਲ ਦੇ ਵੱਲ ਆ ਰਿਹਾ ਸੀ ਪਿਛਲੇ ਮਹੀਨੇ, ਤੇ ਉਹਦੇ ਉੱਤੇ ਅਲੱਗ ਅਲੱਗ ਦੇਸ਼ਾਂ ਦੇ ਨਾਗਰਿਕ ਸਵਾਰ ਸੀ, ਆਸਟ੍ਰੇਲੀਅਨ ਐਕਟੀਵਿਸਟ ਵੀ ਸਵਾਰ ਸੀ। ਇਜ਼ਰਾਈਲ ਦੀ ਫੌਜਾਂ ਦੇ ਦੁਆਰਾ ਉਹਨਾਂ ਦੇ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਗਈ। ਇਜ਼ਰਾਈਲ ਦੀ ਫੈਡਰਲ ਪੁਲਿਸ ਇਸ ਪਾਸੇ ਪੜਚੋਲ ਕਰਕੇ ਜਾਂ ਕਾਰਵਾਈ ਕਰਕੇ ਆਪਣਾ ਸਮਾਂ ਹੀ ਬਰਬਾਦ ਕਰੇਗੀ। ਇਸ ਦੇ ਲਈ ਉਹਨਾਂ ਨੂੰ ਇਹ ਇੱਕ ਕਿਸਮ ਦੀ ਗਲਤੀ ਵੀ ਹੋਏਗੀ, ਉਹਨਾਂ ਨੂੰ ਅਜਿਹਾ ਕਰਨਾ ਨਹੀਂ ਚਾਹੀਦਾ। ਉੱਥੇ ਹੀ ਇੱਕ ਹੋਰ ਖਬਰ ਜਿਹੜੀ ਥੋੜ੍ਹੀ ਲੰਬੀ ਵੀ ਚੱਲ ਸਕਦੀ ਹੈ, ਉਹ ਇਹ ਹੈ ਕਿ ਪੌਲਿਨ ਹੈਨਸਨ ਦੀ ਤਰਫ ਤੋਂ ਅੱਜ ਦੇ ਦਿਨ ਨੈਸ਼ਨਲ ਪ੍ਰੈਸ ਕਲੱਬ ਕੈਨਬਰਾ ਦੇ ਵਿੱਚ ਸੰਬੋਧਨ ਕੀਤਾ ਗਿਆ। ਪੌਲਿਨ ਹੈਨਸਨ ਨੇ ਇੱਕ ਕਿਸਮ ਦਾ ਸਿਲਸਿਲਾ ਹੀ ਬਣਿਆ ਹੋਇਆ। ਵੈਸਟਰਨ ਆਸਟ੍ਰੇਲੀਆ 'ਚ ਡੋਨੇਸ਼ਨ ਡਿਨਰ ਆਯੋਜਿਤ ਕਰਦੇ ਨੇ, ਉਸ ਦੀ ਚਰਚਾ ਦੁਨੀਆ ਭਰ ਦੇ ਵਿੱਚ ਹੁੰਦੀ ਹੈ, ਆਸਟ੍ਰੇਲੀਆ 'ਚ ਤਾਂ ਘੱਟੋ ਘੱਟ ਹੁੰਦੀ ਹੀ ਉਹ ਹੈ, ਔਰ ਵੱਡੀ ਫੰਡਿੰਗ ਇਕੱਠੀ ਕਰ ਲੈਂਦੇ ਨੇ 24 ਘੰਟਿਆਂ ਦੇ ਅੰਦਰ ਅੰਦਰ। ਵਿਕਟੋਰੀਆ ਦੇ ਵਿੱਚ ਪ੍ਰਦਰਸ਼ਨਾਂ ਦੇ ਦਰਮਿਆਨ ਥਾਂ ਬਦਲੀ ਜਾਂਦੀ ਹੈ ਅਤੇ ਫਿਰ ਉੱਥੇ ਵੀ ਸੰਬੋਧਨ ਕੀਤਾ ਜਾਂਦਾ। ਅਤੇ ਇਸ ਤੋਂ ਬਾਅਦ ਹੁਣ ਕੈਨਬਰਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਲਗਾਤਾਰ ਪਿਛਲੇ 2 ਹਫ਼ਤਿਆਂ 'ਚ ਇਹ 3ਜੀ ਵੱਡੀ ਜੁੜਤ ਹੈ ਪੌਲਿਨ ਹੈਨਸਨ ਦੀ ਤਰਫ ਤੋਂ, ਜਿੱਥੇ ਦੇਸ਼ ਦਾ ਮੀਡੀਆ ਜੁੜਿਆ ਹੈ, ਔਰ ਇਸ ਦਰਮਿਆਨ ਉਹਨਾਂ ਦੀ ਤਰਫ ਤੋਂ ਅਲੱਗ ਅਲੱਗ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਰੱਖੇ ਗਏ ਨੇ। ਸਭ ਤੋਂ ਪਹਿਲਾਂ ਤਾਂ ਵਿਦੇਸ਼ੀ ਖਿੱਤੇ ਦੇ ਨਾਲ ਜੁੜੀ ਖਬਰ ਸਾਂਝੀ ਕਰ ਲਈ ਹੈ, ਜਿੱਥੇ PNG ਦੇ ਵਿਦੇਸ਼ ਮੰਤਰੀ ਨੇ ਪੌਲਿਨ ਹੈਨਸਨ ਦੇ ਉੱਤੇ ਨਿਸ਼ਾਨਾ ਸਾਧਿਆ। ਪੌਲਿਨ ਹੈਨਸਨ ਨੇ ਆਪਣੇ ਇੱਕ ਸੰਬੋਧਨ ਦੇ ਵਿੱਚ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ ਨੂੰ ਜਿਹੜੇ ਛੋਟੇ ਛੋਟੇ ਟਾਪੂ ਮੁਲਕ ਨੇ ਉਹਨਾਂ ਨੂੰ ਆਪਣੀ ਫੰਡਿੰਗ ਨਹੀਂ ਦਿੱਤੀ ਜਾਣੀ ਚਾਹੀਦੀ। ਇਹਦੇ ਨਾਲ ਇੱਕ ਵੇਸਟੇਜ ਆਫ ਮਨੀ ਜਿਹੜੇ ਆਸਟ੍ਰੇਲੀਆ ਦੇ ਟੈਕਸਪੇਅਰਸ ਨੇ ਉਹਨਾਂ ਦੀ ਹੁੰਦੀ ਹੈ। PNG ਦੇ ਜਿਹੜੇ ਵਿਦੇਸ਼ ਮੰਤਰੀ ਨੇ ਜਸਟਿਨ ਟਕੇਚੈਂਕੋ, ਉਹਨਾਂ ਨੇ ਗੱਲ ਕਹੀ ਕਿ ਜੇਕਰ ਤੁਸੀਂ ਕਿਸੇ ਦੇਸ਼ ਦੇ ਸਟੇਟਸਮੈਨ ਹੋਣਾ ਚਾਹੁੰਦੇ ਹੋ, ਵੱਡੇ ਨੇਤਾ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਸਮਝਣਾ ਹੋਏਗਾ ਕਿ ਤੁਸੀਂ ਕਿਸ ਤਰੀਕੇ ਦੇ ਬਿਆਨ ਦੇ ਰਹੇ ਹੋ। ਦੇਸ਼ ਦੇ ਵਿੱਚ ਤਾਂ ਖੁਦ ਤੁਸੀਂ ਗੜਬੜਾਂ ਕਰ ਰਹੇ ਹੋ, ਗੜਬੜ ਘੁਟਾਲੇ ਕਰ ਰਹੇ ਹੋ, ਔਰ ਤੁਸੀਂ ਦੂਸਰੇ ਦੇਸ਼ਾਂ ਦੀ ਫੰਡਿੰਗ ਰੋਕਣ ਨੂੰ ਲੈ ਕੇ ਇਸ ਕਿਸਮ ਦੇ ਬਿਆਨ ਦਿੰਦੇ ਹੋ। ਆਸਟ੍ਰੇਲੀਆ ਕਦੇ ਵੀ ਇਸ ਕਿਸਮ ਦੀ ਦਾਦਾਗਰੀ ਨਹੀਂ ਸੀ ਕਰਦਾ, ਇਹ ਆਸਟ੍ਰੇਲੀਆ ਦਾ ਰਵੱਈਆ ਨਹੀਂ ਹੈ। ਹਾਲਾਂਕਿ ਪੌਲਿਨ ਹੈਨਸਨ ਨੂੰ ਇੱਕ ਕਿਸਮ ਦਾ ਸ਼ੀਸ਼ਾ ਹੀ ਦਿਖਾਇਆ ਗਿਆ, ਪਰ ਇੱਕ ਸਵਾਲ ਉਹਨਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਇੰਡੋਨੇਸ਼ੀਆ ਅਤੇ ਮਲੇਸ਼ੀਆ ਵਰਗੇ ਮੁਸਲਿਮ ਬਹੁ ਆਬਾਦੀ ਵਰਗੇ ਮੁਲਕਾਂ ਦੇ ਉੱਤੇ ਉਹਨਾਂ ਦਾ ਕੀ ਤਰਕ ਹੈ, ਕਿਉਂਕਿ ਪੌਲਿਨ ਹੈਨਸਨ ਅਕਸਰ ਗੁੱਡ ਮੁਸਲਿਮ ਬੈਡ ਮੁਸਲਿਮ ਕਰਦੇ ਰਹੇ ਨੇ। ਅਜਿਹੇ ਦੇ ਵਿੱਚ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਵਿੱਚ ਇੱਕ ਵੱਡੀ ਆਬਾਦੀ ਮੁਸਲਿਮ ਭਾਈਚਾਰੇ ਦੀ ਰਹਿੰਦੀ ਹੈ, ਅਤੇ ਪਿਛਲੇ ਦਿਨਾਂ ਦੇ ਦਰਮਿਆਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਹਨਾਂ ਦੇਸ਼ਾਂ ਦੇ ਦੌਰੇ ਕੀਤੇ ਸੀ। ਕਿਹਾ ਸੀ ਕਿ ਆਪਣੀਆਂ ਐਨਰਜੀ ਦੀਆਂ ਲੋੜਾਂ ਨੂੰ, ਯਾਨੀ ਊਰਜਾ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਇਹਨਾਂ ਦੇਸ਼ਾਂ ਦੇ ਨਾਲ ਸਮਝੌਤਿਆਂ ਦੇ ਵਿੱਚ ਜਿਹੜਾ ਫਿਊਲ ਕ੍ਰਾਈਸਿਸ ਇੱਕ ਦੁਨੀਆ ਭਰ 'ਚ ਫੈਲਿਆ ਹੋਇਆ ਉਸ ਨੂੰ ਘੱਟ ਕਰਨ ਦੇ ਲਈ ਆਸਟ੍ਰੇਲੀਆ ਆਪਣੀ ਸਪਲਾਈ ਵਧਾਏਗਾ। ਹਾਲਾਂਕਿ ਇਸੇ ਸਵਾਲ ਦੇ ਜਵਾਬ ਦੇ ਵਿੱਚ ਪੌਲਿਨ ਹੈਨਸਨ ਨੇ ਕਿਹਾ ਕਿ ਐਂਥਨੀ ਅਲਬਨੀਜ਼ ਨੂੰ ਇਹ ਪਤਾ ਹੀ ਨਹੀਂ ਕਿ ਆਸਟ੍ਰੇਲੀਆ ਦੇ ਵਿੱਚ ਸਪਲਾਈ ਦੀ ਕਮੀ ਕਿਵੇਂ ਹੋਈ ਹੈ। ਸਪਲਾਈ ਵਧਾਉਣਾ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਤਾਂ ਆਸਟ੍ਰੇਲੀਆ 'ਚ ਜਿਹੜੀਆਂ ਅਲੱਗ ਅਲੱਗ ਰਿਫਾਈਨਰੀਜ਼ ਬੰਦ ਕੀਤੀਆਂ ਗਈਆਂ ਨੇ ਉਹਨਾਂ ਨੂੰ ਚੱਲਦਾ ਕੀਤਾ ਜਾਣਾ ਚਾਹੀਦਾ, ਫਿਰ ਇੱਥੋਂ ਦੀ ਇੰਡਸਟਰੀ ਅਤੇ ਮੈਨੂਫੈਕਚਰਿੰਗ ਇੰਡਸਟਰੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ। ਹਾਲਾਂਕਿ ਉਹ ਬੜੇ ਆਸਾਨੀ ਦੇ ਨਾਲ ਮਲੇਸ਼ੀਆ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੇ ਨਾਲ ਉਹਨਾਂ ਦੇ ਸੰਬੰਧ ਕਿਵੇਂ ਹੋਣ, ਇਸ ਸਵਾਲ ਦੇ ਜਵਾਬ ਨੂੰ ਉਹ ਟਾਲ ਗਏ। ਅਲੱਗ ਅਲੱਗ ਕਿਸਮ ਦੇ ਸਵਾਲ ਪੁੱਛੇ ਗਏ ਸੀ, ਬੜੇ ਸਾਰੇ ਵਿਵਾਦ ਵੀ ਇੱਥੇ ਹੋਏ ਨੇ। ਇਸ ਦਰਮਿਆਨ ਜਿਹੜਾ ਇਹਨਾਂ ਦੀ ਪ੍ਰੈਸ ਕਾਨਫਰੰਸ ਸੀ ਉਹਦੇ ਪਿੱਛੇ ਇੱਕ ਬਹੁਤ ਵੱਡਾ ਇੱਕ ਬੋਰਡ ਲੱਗਿਆ ਹੋਇਆ ਸੀ, ਗੈਟਅਪ ਨਾਮ ਦੀ ਸੰਸਥਾ ਦੀ ਤਰਫ ਤੋਂ ਇਹ ਪੋਸਟਰ ਲਗਾਇਆ ਗਿਆ ਸੀ। ਪੋਸਟਰ ਦੇ ਉੱਤੇ ਲਿਖਿਆ ਗਿਆ ਸੀ, ਜਿੱਥੇ ਪੌਲਿਨ ਹੈਨਸਨ ਦੀ ਤਸਵੀਰ ਸੀ, ਹੱਥਾਂ 'ਚ ਉਹਨਾਂ ਦੇ ਪੈਸੇ ਉੱਡ ਰਹੇ ਨੇ, ਅਤੇ ਲਿਖਿਆ ਕਿ ਅੰਗਰੇਜ਼ੀ 'ਚ ਆਇਆ, ਪੋਸਟ ਦੀ ਪੇ ਰਾਈਜ਼ ਫਾਰ ਵਰਕਰਸ ਵਾਈਲ ਆਈ ਟੁੱਕ $100,000 ਪੇ ਰਾਈਜ਼ ਫਾਰ ਮਾਈਸੈਲਫ, ਯਾਨੀ ਕਿ ਮੈਂ ਆਸਟ੍ਰੇਲੀਆ ਦੇ ਆਮ ਕਾਮਿਆਂ ਦੀਆਂ ਤਨਖਾਹਾਂ 'ਚ ਵਾਧੇ ਦੀ ਐਲਾਨ ਦੀ ਵਿਰੋਧਤਾ ਕੀਤੀ ਹੈ, ਜਦਕਿ ਮੈਂ ਆਪਣੀ ਤਨਖਾਹ ਦੇ ਵਿੱਚ $1,00,000 ਤੱਕ ਦਾ ਇਜ਼ਾਫਾ ਕਰਵਾਇਆ। ਪਹਿਲਾਂ ਤਾਂ ਇਹ ਚੇਤੇ ਕਰਵਾ ਦਈ ਹੈ ਕਿ ਪੌਲਿਨ ਹੈਨਸਨ ਨੇ ਇਹ ਤਨਖਾਹ ਵਾਧਾ ਮੰਗ ਕੇ ਲਿਆ। ਹਾਲਾਂਕਿ ਆਮ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਇੱਕ ਸਟੈਂਡਰਡ ਮੈਂਬਰ ਪਾਰਲੀਮੈਂਟੇਰੀਅਨ ਦੀ ਤਨਖਾਹ ਜਿਹੜੀ ਬੇਸ ਸੈਲਰੀ ਹੁੰਦੀ ਹੈ $2,33,660 ਡਾਲਰ ਹੁੰਦੀ ਹੈ, ਪਰ ਪੌਲਿਨ ਹੈਨਸਨ ਦੀ ਤਨਖਾਹ 'ਚ $1,00,000 ਦਾ ਵਾਧਾ ਜੋੜਿਆ ਗਿਆ। ਉਹਦਾ ਕਾਰਨ ਇਹ ਹੈ ਕਿ ਜਿਹੜੇ ਲੀਡਿੰਗ ਲੀਡਰ ਦੇ ਤੌਰ ਦੇ ਉੱਤੇ ਇੱਕ ਜਿਹੜੀ ਲੋਡਿੰਗ ਹੁੰਦੀ ਹੈ ਉਹ ਜੋੜ ਦਿੱਤੀ ਜਾਂਦੀ ਹੈ। ਵਨ ਨੇਸ਼ਨ ਪਾਰਟੀ ਦੇ ਕੋਲ ਹੁਣ 5 ਜਾਂ ਇਸ ਤੋਂ ਵੱਧ ਮੈਂਬਰ ਨੇ, ਇਸੇ ਕਰਕੇ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਕੰਮਕਾਜ ਦਾ ਬੋਝ ਵਧਿਆ। ਇਹ ਕਹਿ ਕੇ ਉਹਨਾਂ ਦੀ ਤਨਖਾਹ 'ਚ $1,00,000 ਹੋਰ ਜੋੜੇ ਗਏ ਨੇ, ਅਤੇ ਤਨਖਾਹ ਲਗਭਗ $3,40,990 ਹੋ ਗਈ ਹੈ। ਅਜਿਹੇ ਦੇ ਵਿੱਚ ਹੀ ਗੈਟਅਪ ਨਾਮ ਦੀ ਸੰਸਥਾ ਦੀ ਤਰਫ ਤੋਂ ਇਹ ਤੰਜ ਕਸਿਆ ਗਿਆ ਸੀ ਕਿ ਆਮ ਵਰਕਰਾਂ ਦੀਆਂ ਤਨਖਾਹਾਂ ਦੇ ਵਿੱਚ ਵਾਧੇ ਦੇ ਨਾਮ ਨੂੰ ਲੈ ਕੇ ਤਾਂ ਪੌਲਿਨ ਹੈਨਸਨ ਵਿਰੋਧਤਾ ਕਰਦੇ ਨੇ, ਆਪਣੀ ਤਨਖਾਹ ਵਧਵਾ ਲੈਂਦੇ ਨੇ।
ਅਜਿਹੇ ਦੇ ਵਿੱਚ ਗੈਟਅਪ ਨਾਮ ਦੀ ਇਸ ਸੰਸਥਾ ਦੀ ਤਰਫ ਤੋਂ ਇਹ ਬੋਰਡ ਜਾਂ ਇਹ ਪੋਸਟਰ ਜਿਹੜਾ ਠੀਕ ਉਹਨਾਂ ਦੀ ਪਿੱਠ ਦੇ ਪਿੱਛੇ ਕਿਵੇਂ ਲਗਾਇਆ ਗਿਆ, ਕਦੋਂ ਲਗਾਇਆ ਗਿਆ, ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਲੱਬ ਦੀ ਤਰਫ ਤੋਂ ਇੱਕ ਅਲੱਗ ਪੜਤਾਲ ਜਿਹੜੀ ਉਹ ਲਿਖੀ ਜਾਏਗੀ ਅਤੇ ਦੇਖਿਆ ਜਾਏਗਾ ਕਿ ਗੈਟਅਪ ਨਾਮ ਦੀ ਇਸ ਸੰਸਥਾ ਦੇ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਇਜਾਜ਼ਤ ਕਿਵੇਂ ਦਿੱਤੀ ਗਈ ਸੀ ਐਡੇ ਵੱਡੇ ਪੋਸਟਰ ਨੂੰ ਲਗਾਉਣ ਦੀ। ਉੱਧਰ ਦੂਸਰੇ ਪਾਸੇ ਪੌਲਿਨ ਹੈਨਸਨ ਦੀ ਵਨ ਨੇਸ਼ਨ ਪਾਰਟੀ ਆਪ ਪੂਰੀ ਤਰ੍ਹਾਂ ਦੇ ਨਾਲ ਟਰਾਂਸਪਰੈਂਟ ਨਹੀਂ ਹੈ, ਪਾਰਦਰਸ਼ੀ ਨਹੀਂ ਹੈ। ਇਸ ਸਵਾਲ ਦੇ ਜਵਾਬ ਦੇ ਉੱਤੇ ਵੀ ਪੌਲਿਨ ਹੈਨਸਨ ਨੇ ਸਪਸ਼ਟੀਕਰਨ ਦਿੱਤਾ। ਇੱਕ ਸਾਊਥ ਆਸਟ੍ਰੇਲੀਆ ਦੀ ਦੇ ਸਾਬਕਾ ਨੇਤਾ ਦੀ ਤਰਫ ਤੋਂ ਇਹ ਗੱਲ ਕਹੀ ਗਈ ਸੀ ਕਿ ਉਹਨਾਂ ਦੇ ਕੈਂਪੇਨ ਦੇ ਵਿੱਚ ਪੈਸੇ ਇਕੱਠੇ ਕਰਨ ਦੇ ਲਈ ਉਹਨਾਂ ਨੂੰ ਵੀ ਕਿਹਾ ਗਿਆ ਸੀ, $30,000 ਉਹਨਾਂ ਦਾ ਬਣਦਾ ਨਹੀਂ ਦਿੱਤਾ ਗਿਆ। ਜਦਕਿ ਵਨ ਨੇਸ਼ਨ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ $4 million ਕੁਝ ਹੀ ਘੰਟਿਆਂ ਦੇ ਵਿੱਚ ਫਾਇਰ ਦੀ ਲਾਇਰ ਨਾਮ ਦੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਖਿਲਾਫ ਇੱਕ ਮੁਹਿੰਮ ਚਲਾਈ ਸੀ, ਉਸ 'ਚ ਇਕੱਠੇ ਕਰ ਲਏ। ਹਾਲਾਂਕਿ ਪੌਲਿਨ ਹੈਨਸਨ ਨੇ ਕਿਹਾ ਕਿ ਸਾਊਥ ਆਸਟ੍ਰੇਲੀਆ ਦੇ ਉਸ ਨੇਤਾ ਨੂੰ $15,000 ਬਣਦਾ ਸੀ, ਉਹ ਦੇ ਦਿੱਤਾ ਗਿਆ ਸੀ, $30,000 ਤਾਂ ਨਹੀਂ ਸੀ ਬਣਦਾ। ਕੁਝ ਹੋਰਨਾਂ ਖਬਰਾਂ ਜਿਹੜੀਆਂ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈਆਂ ਨੇ ਉਹ ਇਹ ਨੇ ਕਿ ਪੌਲਿਨ ਹੈਨਸਨ ਨੇ ਇਹ ਵੀ ਗੱਲ ਕਹੀ ਹੈ ਕਿ ਨਿਊਕਲੀਅਰ ਐਨਰਜੀ ਦੇ ਉੱਤੇ ਉਹਨਾਂ ਦਾ ਜਿਹੜਾ ਮੁੱਦਾ ਹੈ ਉਹ ਸਪਸ਼ਟ ਰਿਹਾ ਹੈ। ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਫੈਡਰਲ ਸਰਕਾਰ ਨੂੰ ਨਿਊਕਲੀਅਰ ਰਿਐਕਟਰਸ ਦੇ ਉੱਤੇ ਹੋਰ ਪੈਸੇ ਖਰਚਣੇ ਚਾਹੀਦੇ ਨੇ, ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਇਸ ਗੱਲ ਦੇ ਉੱਤੇ ਕਿਸੇ ਵੀ ਤਰਕ ਵਿਤਰਕ ਦੇ ਵਿੱਚ ਨਹੀਂ ਪੈਣਾ ਚਾਹੁੰਦੀ। ਅਸਲ ਦੇ ਵਿੱਚ ਇਹ ਉਹ ਮਸਲਾ ਹੈ ਜਿਨ੍ਹਾਂ ਨੇ ਪਿਛਲੀਆਂ ਫੈਡਰਲ ਚੋਣਾਂ ਦੇ ਵਿੱਚ ਗੱਠਜੋੜ ਨੂੰ ਕਈ ਸੀਟਾਂ ਹਰਵਾ ਦਿੱਤੀਆਂ ਸੀ। ਖੁਦ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਪੀਟਰ ਡਟਨ ਇਸ ਮੁੱਦੇ ਦੇ ਉੱਤੇ ਡਟ ਕੇ ਖੜ੍ਹੇ ਰਹੇ ਸੀ ਅਤੇ ਉਹਨਾਂ ਨੂੰ ਖਾਮਿਆਜ਼ਾ ਇਸ ਦਾ ਭੁਗਤਣਾ ਪਿਆ ਸੀ। ਇਸ ਕਰਕੇ ਪੌਲਿਨ ਹੈਨਸਨ ਐਸੇ ਮੁੱਦਿਆਂ ਦੇ ਉੱਤੇ ਹੱਥ ਹੀ ਨਹੀਂ ਪਾ ਰਹੇ, ਬਲਕਿ ਉਹਨਾਂ ਨੇ ਸੌਖੇ ਮੁੱਦਿਆਂ ਦੇ ਉੱਤੇ ਹੱਥ ਪਾਏ ਨੇ। ਉਦਾਹਰਣ ਦੇ ਤੌਰ ਦੇ ਉੱਤੇ SBS ਨੈੱਟਵਰਕ ਨੂੰ ਬੰਦ ਕਰਨ ਦਾ ਮੁੱਦਾ ਅਤੇ ABC ਨੂੰ ਪੂਰੀ ਤਰ੍ਹਾਂ ਦੇ ਨਾਲ ਸਬਸਕ੍ਰਿਪਸ਼ਨ ਮਾਡਲ ਬਣਾਉਣ ਦਾ ਮੁੱਦਾ। ਅਸਲ 'ਚ ਪੌਲਿਨ ਹੈਨਸਨ ਨੂੰ ਸਿਰਫ SBS, ABC ਜਾਂ ਦੇ ਗਾਰਜੀਅਨ ਦੇ ਪੱਤਰਕਾਰਾਂ ਦੇ ਨਾਲ ਤਕਲੀਫ ਨਹੀਂ ਹੈ, ਬਲਕਿ ਇਹਨਾਂ ਦੇ ਪੱਤਰਕਾਰਾਂ ਨੂੰ ਆਮ ਤੌਰ ਦੇ ਉੱਤੇ ਉਹਨਾਂ ਦੀ ਕਾਨਫਰੰਸ ਦੇ ਵਿੱਚ ਜਾਂ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਸੱਦਿਆ ਹੀ ਨਹੀਂ ਜਾਂਦਾ, ਉਹਨਾਂ ਨੂੰ ਪਾਬੰਦ ਕਰ ਦਿੱਤਾ ਜਾਂਦਾ। ਇੱਕ ਸਵਾਲ ਦੇ ਜਵਾਬ 'ਚ ਪੌਲਿਨ ਹੈਨਸਨ ਨੇ ਕਿਹਾ ਕਿ ਹਾਂ, ਉਹਨਾਂ ਨੂੰ ਲੱਗਦਾ ਕਿ ਆਸਟ੍ਰੇਲੀਅਨ ਟੈਕਸਪੇਅਰਸ ਦੀ ਜੇਬ ਦੇ ਪੈਸੇ ਦੇ ਨਾਲ SBS ਵਰਗੇ ਚੈਨਲਸ ਦੇ ਉੱਤੇ ਫਜ਼ੂਲ ਖਰਚੀ ਹੋ ਰਹੀ ਹੈ। ਹਾਲਾਂਕਿ SBS ਆਸਟ੍ਰੇਲੀਆ ਦੇ ਵਿੱਚ ਇੰਡੀਜਨਸ ਭਾਈਚਾਰੇ ਤੋਂ ਲੈ ਕੇ ਮਲਟੀਕਲਚਰਿਜ਼ਮ ਦੀ ਗੱਲ ਕਰਦਾ। ਜਦਕਿ ਪੌਲਿਨ ਹੈਨਸਨ ਨੇ ਅੱਜ ਦੇ ਦਿਨ ਇੱਕ ਵਿਵਾਦਤ ਬਿਆਨ ਵੀ ਦਿੱਤਾ, ਕਿਹਾ ਕਿ ਮਲਟੀਕਲਚਰਿਜ਼ਮ ਵਰਗੀ ਕੋਈ ਚੀਜ਼ ਆਸਟ੍ਰੇਲੀਆ ਦੇ ਵਿੱਚ ਐਗਜ਼ਿਸਟ ਹੀ ਨਹੀਂ ਕਰਨੀ ਚਾਹੀਦੀ। ਕਿਵੇਂ ਇਹ ਕਿਹਾ ਜਾ ਸਕਦਾ ਕਿ ਆਸਟ੍ਰੇਲੀਆ ਦੇ ਵਿੱਚ top 10 ਇਹ ਬੋਲਣ ਵਾਲੀਆਂ ਭਾਸ਼ਾਵਾਂ ਨੇ? ਦੱਸ ਦਈਏ ਕਿ top 10 ਦੇ ਵਿੱਚ ਪੰਜਾਬੀ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਸ਼ਾਮਲ ਨੇ, ਪਰ ਪੌਲਿਨ ਹੈਨਸਨ ਨੇ ਇਸ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਤੁਸੀਂ ਆਸਟ੍ਰੇਲੀਆ 'ਚ ਰਹਿੰਦੇ ਹੋ, ਅੰਗਰੇਜ਼ੀ ਹੀ ਭਾਸ਼ਾ ਹੋਣੀ ਚਾਹੀਦੀ ਹੈ, ਇਸ ਤੋਂ ਇਲਾਵਾ ਕੋਈ ਵੀ ਭਾਸ਼ਾ ਟੌਪ ਸੂਚੀ ਦੇ ਵਿੱਚ ਹੋਣੀ ਹੀ ਨਹੀਂ ਚਾਹੀਦੀ। ਵਨ ਨੇਸ਼ਨ ਪਾਰਟੀ ਦੇ ਨੇਤਾ ਨੇ ਇਹ ਵੀ ਗੱਲ ਮੰਨੀ ਕਿ ਕੈਨਬਰਾ ਦੇ ਵਿੱਚ ਉਹਨਾਂ ਦੀ ਇਕਾਈ ਦੇ ਅੰਦਰ ਕੋਈ ਵੀ ਗੜਬੜ ਨਹੀਂ ਹੈ। ਪਹਿਲਾਂ ਅਦਾਰੇ ABC ਨੇ ਇਸ ਕਿਸਮ ਦੀ ਖਬਰ ਲਗਾਈ ਸੀ ਕਿ ਕੁਝ ਗੜਬੜਾਂ ਕੈਨਬਰਾ ਦੀ ਵਨ ਨੇਸ਼ਨ ਪਾਰਟੀ ਇਕਾਈ ਦੇ ਵਿੱਚ ਚੱਲ ਰਹੀਆਂ ਨੇ। ਇਸ ਦਰਮਿਆਨ ਪੌਲਿਨ ਹੈਨਸਨ ਨੇ ਇੰਡੀਜਨਸ ਆਰਗਨਾਈਜੇਸ਼ਨ ਨੂੰ ਮਿਲਦੀ ਫੰਡਿੰਗ ਦੇ ਉੱਤੇ ਵੀ ਸਵਾਲ ਖੜ੍ਹੇ ਕੀਤੇ। ਉਹਨਾਂ ਕਿਹਾ ਕਿ ਜੇਕਰ ਉਹ ਸਰਕਾਰ ਬਣਾ ਲੈਣ ਅਤੇ ਉਹ ਪ੍ਰਧਾਨ ਮੰਤਰੀ ਬਣ ਜਾਣ ਤਾਂ $4.5 billion ਦੀ ਜਿਹੜੀ ਇੰਡੀਜਨਸ ਅਲੱਗ ਅਲੱਗ ਸੰਸਥਾਵਾਂ ਨੇ ਉਹਨਾਂ ਨੂੰ ਦਿੱਤੀ ਜਾਂਦੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਫੰਡਿੰਗ ਨੂੰ ਪਹਿਲਾਂ ਤਾਂ ਬੰਦ ਕੀਤਾ ਜਾਏਗਾ। ਇਸ ਦਰਮਿਆਨ ਪੌਲਿਨ ਹੈਨਸਨ ਤੋਂ ਗਾਰਜੀਅਨ ਆਸਟ੍ਰੇਲੀਆ ਦੀ ਪੱਤਰਕਾਰਾ ਸਾਰਾ ਮਾਰਟਿਨ ਨੇ ਜਦੋਂ ਸਵਾਲ ਕੀਤੇ ਤਾਂ ਇਸ ਦੇ ਉੱਤੇ ਪੌਲਿਨ ਹੈਨਸਨ ਗੁੱਸੇ ਦੇ ਨਾਲ ਭਰ ਗਈ ਅਤੇ ਉਹਨਾਂ ਨੂੰ ਇੱਕ ਗੰਦਗੀ ਕਰਾਰ ਦੇ ਦਿੱਤਾ। ਪੱਤਰਕਾਰ ਅਤੇ ਮੀਡੀਆ ਦੇ ਨਾਲ ਇਸ ਕਿਸਮ ਦਾ ਦੁਰਵਿਵਹਾਰ ਪੌਲਿਨ ਹੈਨਸਨ ਦੀ ਕੋਈ ਪਹਿਲੀ ਉਦਾਹਰਣ ਤਾਂ ਨਹੀਂ ਹੈ, ਪਰ ਇਸ ਦਰਮਿਆਨ ਮਾਰਟਿਨ ਨੇ ਇੱਕ ਸਵਾਲ ਪੁੱਛਿਆ ਸੀ। ਪੁੱਛਿਆ ਗਿਆ ਸੀ ਕਿ ਪੌਲਿਨ ਹੈਨਸਨ ਦੀ ਧੀ ਲੀ ਹੈਨਸਨ ਜਿਹੜੇ ਨੇ ਉਹ ਤਸਮੇਨੀਆ ਦੇ ਵਿੱਚ ਸੈਨੇਟ ਦੀ ਸੀਟ ਦੇ ਉੱਤੇ ਰੀਕੰਟੈਸਟ ਕਰਨਾ ਚਾਹੁੰਦੇ ਨੇ। ਪਿਛਲੀ ਵਾਰ ਬੜੇ ਥੋੜ੍ਹੇ ਫਰਕ ਦੇ ਨਾਲ ਉਹ ਰਹਿ ਗਏ ਸੀ। ਟੈਕਸਪੇਅਰਸ ਦੇ ਪੈਸੇ ਦੇ ਉੱਤੇ ਕਿ $1,60,000 ਤੁਹਾਡੀ ਧੀ ਨੂੰ ਦਿੱਤਾ ਜਾਂਦਾ ਕਿਉਂਕਿ ਉਹ ਤਸਮੇਨੀਆ ਦੇ ਵਿੱਚ ਫੁੱਲ ਟਾਈਮ ਕੈਂਪੇਨ ਕਰ ਰਹੇ ਨੇ ਅਤੇ ਨਿਊ ਸਾਊਥ ਵੇਲਜ਼ ਦੇ ਇੱਕ ਸੈਨੇਟਰ ਦੇ ਪੋਲੀਟੀਕਲ ਐਡਵਾਈਜ਼ਰ ਵੀ ਤੈਨਾਤ ਕੀਤੇ ਗਏ ਨੇ। ਕੀ ਤੁਹਾਨੂੰ ਇਸ ਕਿਸਮ ਦੇ ਜਿਹੜੇ ਨਵੇਂ ਰੋਲ ਅਪੁਆਇੰਟਿੰਗ ਨੇ ਔਰ ਇਹ ਪੋਜੀਸ਼ਨਸ ਨੇ ਇਸ ਦੇ ਬਾਰੇ ਪਤਾ? ਹੈਨਸਨ ਨੇ ਇਸ ਦਾ ਜਵਾਬ ਤਾਂ ਕੀ ਦੇਣਾ ਸੀ ਪਰ ਉਹ ਗੁੱਸੇ ਦੇ ਨਾਲ ਭਰ ਗਈ। ਉਹਨਾਂ ਕਿਹਾ ਕਿ ਮੈਨੂੰ ਇਹ ਲੱਗਦਾ ਕਿ ਤੁਸੀਂ ਖੇੜੇ ਹੀ ਪੈ ਗਏ ਹੋ, ਮੇਰੀ ਧੀ ਦੇ ਪਿੱਛੇ ਵੀ ਪੈ ਗਏ ਹੋ, ਤੁਹਾਨੂੰ ਇਹਦੇ 'ਚੋਂ ਕੀ ਮਿਲੇਗਾ? ਤੁਸੀਂ ਇੱਕ ਗੰਦਗੀ ਹੋ। ਇਸ ਦਰਮਿਆਨ ਹਾਲਾਂਕਿ ਮੀਡੀਆ ਦੇ ਕੁਝ ਸਵਾਲ ਉਸ ਵਕਤ ਤਾੜ ਤਾੜ ਆ ਰਹੇ ਸੀ ਜਦੋਂ ਉਹਨਾਂ ਨੂੰ
ਸ਼ਾਂਤ ਵੀ ਕਰਨਾ ਪਿਆ। ਪੌਲਿਨ ਹੈਂਸਨ ਨੇ ਰੈਡੀਕਲ ਇਸਲਾਮ ਦੇ ਉੱਤੇ ਵੀ ਆਪਣੀ ਟਿੱਪਣੀ ਦਿੱਤੀ ਤੇ ਕਿਹਾ ਕਿ ਆਸਟ੍ਰੇਲੀਆ ਦੇ ਵਿੱਚ ਇਸ ਦੀ ਕੋਈ ਥਾਂ ਹੀ ਨਹੀਂ ਬਣਦੀ। ਇਹ ਸਵਾਲ ਪੁੱਛਿਆ ਗਿਆ ਕਿ ਕੀ ਰਿਜ਼ਰਵ ਬੈਂਕ ਦੇ ਉੱਤੇ ਸਰਕਾਰ ਦਾ ਕੰਟਰੋਲ ਹੋਣਾ ਚਾਹੀਦਾ, ਕਿਉਂਕਿ ਪਹਿਲਾਂ ਉਹਨਾਂ ਨੇ ਇਹ ਵੀ ਬਿਆਨ ਦਿੱਤੇ ਸੀ ਕਿ ਜਿਹੜੀਆਂ ਲਗਾਤਾਰ ਵਿਆਜ ਦਰਾਂ ਵੱਧ ਰਹੀਆਂ ਨੇ ਇਸ ਦੇ ਲਈ ਲੇਬਰ ਸਰਕਾਰ ਜ਼ਿੰਮੇਦਾਰ ਹੈ। ਹੁਣ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਵਨ ਨੇਸ਼ਨ ਪਾਰਟੀ ਸਰਕਾਰ ਦੇ ਵਿੱਚ ਆ ਕੇ ਸੱਤਾ 'ਚ ਆ ਕੇ ਰਿਜ਼ਰਵ ਬੈਂਕ ਦੇ ਉੱਤੇ ਕੰਟਰੋਲ ਲੈ ਲਏਗੀ, ਤਾਂ ਉਹ ਜਮ੍ਹਾਂ ਹੀ ਇਸ ਗੱਲ ਤੋਂ ਮੁੱਕਰ ਗਏ। ਉਹਨਾਂ ਕਿਹਾ ਕਿ RBI ਇੱਕ ਅਲੱਗ ਕਿਸਮ ਦੀ ਸੰਸਥਾ ਹੈ, ਸਰਕਾਰ ਨੂੰ ਇਸ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇਣੀ ਚਾਹੀਦੀ, ਪਰ ਸਰਕਾਰ ਨੂੰ ਖਰਚਿਆਂ ਅਤੇ ਕਮਾਈਆਂ ਦੇ ਉੱਤੇ ਧਿਆਨ ਜਾਂ ਕੰਟਰੋਲ ਲੈਣਾ ਚਾਹੀਦਾ। ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ NDIS ਵਰਗੇ ਮੁੱਦੇ ਦੇ ਉੱਤੇ ਵੀ ਸਰਕਾਰ ਨੇ ਫਜ਼ੂਲ ਖਰਚੀ ਕੀਤੀ ਹੈ। ਸਟੂਅਰਟ ਰੌਬਰਟਸ, ਲਿੰਡਾ ਰੈਨੋਲਡਸ ਇਹ ਬੇਕਾਰ ਮੰਤਰੀ ਰਹੇ ਨੇ, ਹਾਲਾਂਕਿ ਉਹਨਾਂ ਨੇ ਬਿੱਲ ਸ਼ੌਰਟਨ ਦਾ ਨਾਂ ਲੈ ਕੇ ਕਿਹਾ ਕਿ ਉਹ ਇੱਕ ਬਿਹਤਰੀਨ ਮੰਤਰੀ ਰਹੇ ਸੀ NDIS ਮਹਿਕਮੇ ਦੇ ਵਿੱਚ। ਬਿੱਲ ਸ਼ੌਰਟਨ ਇਹਨਾਂ ਦਿਨਾਂ ਦੇ ਵਿੱਚ ਲੇਬਰ ਪਾਰਟੀ ਤੋਂ ਅੱਡ ਹੋ ਕੇ ਕੈਨਬਰਾ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਦੇ ਅਹੁਦੇ ਦੇ ਉੱਤੇ ਕੰਮ ਕਰ ਰਹੇ ਨੇ, ਪਰ ਇਸ ਦਰਮਿਆਨ ਉਹਨਾਂ ਦੇ ਕਾਰਜਕਾਲ ਦੇ ਵਿੱਚ NDIS ਦੇ ਅੰਦਰ ਕੋਈ ਵੱਡੇ ਸੁਧਾਰ ਹੋਏ ਹੋਣ ਜਾਂ ਫਰਕ ਆਇਆ ਹੋਵੇ, ਅਜਿਹਾ ਤਾਂ ਨਹੀਂ ਹੈ। ਹਾਂ, ਉਹ ਐਕਟਿਵ ਪੋਲੀਟਿਕਸ 'ਚ ਨਹੀਂ ਨੇ, ਸ਼ਾਇਦ ਇਸ ਕਰਕੇ ਪੌਲਿਨ ਹੈਂਸਨ ਉਹਨਾਂ ਦਾ ਨਾਮ ਲੈਂਦੇ ਚਲੇ ਗਏ। ਉੱਧਰ ਇਸ ਦਰਮਿਆਨ ਚੀਨ ਦੇ ਨਾਲ ਸੰਬੰਧਾਂ ਦੇ ਉੱਤੇ ਵੀ ਪੌਲਿਨ ਹੈਂਸਨ ਤੋਂ ਸਵਾਲ ਪੁੱਛਿਆ ਗਿਆ। ਇੱਕ ਐਸਾ ਸਵਾਲ ਸੀ ਜਿਸ ਦੇ ਉੱਤੇ ਉਹਨਾਂ ਨੂੰ ਚੰਗਾ ਫਸਾਇਆ ਗਿਆ। ਪੌਲਿਨ ਹੈਂਸਨ ਨੇ ਇਸ ਗੱਲ ਦੀ ਵਿਰੋਧਤਾ ਕੀਤੀ ਕਿ ਚੀਨ ਦੇ ਨਾਲ ਉਹਨਾਂ ਦੇ ਸੰਬੰਧ ਖਰਾਬ ਹੋ ਜਾਣਗੇ, ਕਿਉਂਕਿ ਪੌਲਿਨ ਹੈਂਸਨ ਅਕਸਰ ਅਮਰੀਕਾ ਦੇ ਹੱਕ ਦੀ ਗੱਲ ਕਰਦੇ ਨੇ, ਟਰੰਪ ਦੇ ਵਰਗੀਆਂ ਗੱਲਾਂ ਕਰਦੇ ਨੇ, ਅਜਿਹੇ ਦੇ ਵਿੱਚ ਚੀਨ ਨੂੰ ਉਹ ਨਾਰਾਜ਼ ਕਰ ਸਕਦੇ ਨੇ। ਪੌਲਿਨ ਹੈਂਸਨ ਨੇ ਇਸ ਗੱਲ ਤੋਂ ਇਨਕਾਰ ਕੀਤਾ। ਵੈਸੇ ਹੋਰ ਬਹੁਤ ਸਾਰਾ ਬਹੁਤ ਕੁਝ ਹੋਇਆ ਇੱਥੇ ਬਾਕੀ ਹੈ, ਪਰ ਕੁਝ ਹੋਰਨਾਂ ਖਬਰਾਂ ਦੇ ਵੱਲ ਚੱਲੀਏ ਹੁਣ ਪੌਲਿਨ ਹੈਂਸਨ ਤੋਂ ਧਿਆਨ ਹਟਾ ਕੇ। ਸਭ ਤੋਂ ਪਹਿਲਾਂ ਤਾਂ ਅਗਲੀ ਖਬਰ ਜਿਹੜੀ ਕੁਈਨਜ਼ਲੈਂਡ ਸਰਕਾਰ ਦੀ, ਜਿਨ੍ਹਾਂ ਨੇ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਨਾਮ ਦਾ ਇੱਕ ਨਵਾਂ ਅਦਾਰਾ ਔਰ ਅਧਿਕਾਰੀ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਦੇਸ਼ ਦੇ ਵਿੱਚ ਸਭ ਤੋਂ ਮਾੜੇ ਮੰਦਭਾਗੇ ਮਾਮਲਿਆਂ ਦੇ ਵਿੱਚੋਂ ਇੱਕ ਚਾਈਲਡ ਕੇਅਰ ਦੇ ਵਿੱਚ ਕੰਮ ਕਰਦੇ ਐਸ਼ਲੀ ਪਾਲ ਗ੍ਰਿਫਿਥ ਦਾ ਮਾਮਲਾ ਕੁਈਨਜ਼ਲੈਂਡ ਸਰਕਾਰ ਨੇ ਬੜੀ ਗੰਭੀਰਤਾ ਦੇ ਨਾਲ ਲਿਆ ਤੇ ਕਿਹਾ ਹੈ ਕਿ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਹੀ ਇਹ ਤੈਅ ਕਰੇਗਾ ਕਿ ਕਿਸ ਵਿਅਕਤੀ ਨੂੰ ਕਿਸੇ ਚਾਈਲਡ ਕੇਅਰ ਦੇ ਵਿੱਚ ਬਤੌਰ ਕਰਮਚਾਰੀ ਕੰਮ ਕਰਨਾ ਚਾਹੀਦਾ ਹੈ ਕਿ ਨਹੀਂ। ਇਸ ਦੇ ਤਹਿਤ ਇਸ ਕਮਿਸ਼ਨ ਦੇ ਕੋਲ ਕੀ ਤਾਕਤਾਂ ਹੋਣਗੀਆਂ ਇਸ ਦੇ ਬਾਰੇ ਤਾਂ ਐਲਾਨ ਨਹੀਂ ਕੀਤਾ ਗਿਆ, ਪਰ ਦੱਸ ਦਈਏ ਕਿ ਛੋਟੇ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ ਔਰ ਬਦਸਲੂਕੀ ਦੀਆਂ ਸੈਂਕੜਿਆਂ ਘਟਨਾਵਾਂ ਇਸ ਜਿਹੜਾ ਇੱਕ ਦੈਤ ਵਿਅਕਤੀ ਹੈ ਪੌਲੀ ਐਸ਼ਲੇ ਪੌਲ ਗ੍ਰਿਫਿਥ ਇਸ ਦੀ ਤਰਫ ਤੋਂ ਅੰਜਾਮ ਦਿੱਤੀਆਂ ਗਈਆਂ ਸੀ। ਫਿਲਹਾਲ ਇਹ ਜੇਲ੍ਹ ਦੇ ਵਿੱਚ ਸਜ਼ਾ ਯਾਫਤਾ ਹੈ। ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ, ਜਿੱਥੇ ਅੱਜ ਦੇ ਦਿਨ ਫੁੱਟਬਾਲ ਦੇ ਵਿੱਚ ਬੜੇ ਅਹਿਮ ਮੁਕਾਬਲੇ ਦੇਖਣ ਨੂੰ ਮਿਲੇ। ਫੁੱਟਬਾਲ ਵਿਸ਼ਵ ਕੱਪ ਦੇ ਵਿੱਚ ਅੱਜ ਦੇ ਦਿਨ ਸਭ ਤੋਂ ਪਹਿਲਾਂ ਤਾਂ ਮੈਸੀ ਦਾ ਤਿਕੜੀ ਜਿਹੜੀ ਹੈ ਜਾਂ ਹੈਟ੍ਰਿਕ ਜਿਹੜੀ ਹੈ ਉਹ ਕਾਫੀ ਚਰਚਾ 'ਚ ਰਹੀ। ਫੀਫਾ ਵਿਸ਼ਵ ਕੱਪ ਦੇ ਗਰੁੱਪ ਜੇ ਦੇ ਮੁਕਾਬਲੇ 'ਚ ਅਰਜਨਟੀਨਾ ਦੇ ਲਿਓਨਲ ਮੈਸੀ ਨੇ ਅਲਜੀਰੀਆ ਦੇ ਖਿਲਾਫ ਇਹ ਹੈਟ੍ਰਿਕ ਲਗਾਈ, ਲਗਾਤਾਰ 3 ਗੋਲ ਦਾਗੇ ਔਰ ਵਿਸ਼ਵ ਕੱਪ ਦੇ ਵਿੱਚ ਸਭ ਤੋਂ ਵੱਧ ਗੋਲ ਕਰਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਉਹਨਾਂ ਨੇ ਜਰਮਨੀ ਦੇ ਮਿਰੋਲਸਲਫ ਕਲੋਜ਼ ਦੀ ਇਸ ਮਾਮਲੇ ਦੇ ਵਿੱਚ ਬਰਾਬਰੀ ਕੀਤੀ ਹੈ ਔਰ ਵਿਸ਼ਵ ਕੱਪ ਦੇ ਵਿੱਚ ਗੋਲ ਕਰਨ ਦੇ ਲਿਹਾਜ਼ ਦੇ ਨਾਲ ਮੈਸੀ ਨੇ ਰੋਨਾਲਡੋ ਦੇ 15 ਗੋਲ ਨੂੰ ਵੀ ਪਿੱਛੇ, ਬ੍ਰਾਜ਼ੀਲ ਦਾ ਜਿਹੜਾ ਰੋਨਾਲਡੋ ਨੇ ਉਹਨਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮੈਸੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅਰਜਨਟੀਨਾ ਨੇ ਅਲਜੀਰੀਆ ਨੂੰ 3-0 ਦੇ ਨਾਲ ਹਰਾ ਕੇ ਟੂਰਨਾਮੈਂਟ ਦਾ ਜੇਤੂ ਆਗਾਜ਼ ਕੀਤਾ। ਦੱਸ ਦਈਏ ਕਿ ਫੀਫਾ ਵਿਸ਼ਵ ਕੱਪ ਦੇ ਵਿੱਚ ਹੁਣ ਆਸਟਰੀਆ ਅਤੇ ਜਾਰਡਨ ਦੇ ਵਿੱਚ ਵੀ ਮੈਚ ਹੋਇਆ, ਜਿਸ ਨੂੰ ਆਸਟਰੀਆ ਨੇ ਜਾਰਡਨ ਦੇ 1 ਗੋਲ ਦੇ ਮੁਕਾਬਲੇ 3 ਗੋਲ ਕਰਕੇ ਜਿੱਤ ਲਿਆ। ਇਰਾਕ ਅਤੇ ਨਾਰਵੇ ਦੇ ਵਿੱਚ ਮੈਚ ਨੂੰ ਨਾਰਵੇ ਨੇ 4 ਗੋਲ ਕਿਤੇ ਇਰਾਕ ਨੇ 1 ਗੋਲ ਹੀ ਕੀਤਾ। ਪੁਰਤਗਾਲ DR ਕਾਂਗੋ ਅਤੇ ਇੰਗਲੈਂਡ ਕੋਰੇਸ਼ੀਆ ਦਾ ਮੁਕਾਬਲਾ ਕੱਲ੍ਹ ਦੇ ਦਿਨ ਹੋਣਾ। ਉੱਧਰ ਫਰਾਂਸ ਅਤੇ ਸੈਨੇਗਲ ਦੇ ਮੁਕਾਬਲੇ 'ਚ ਫਰਾਂਸ ਨੇ 3-1 ਦੇ ਨਾਲ ਜਿੱਤ ਹਾਸਿਲ ਕੀਤੀ ਅਤੇ ਅਰਜਨਟੀਨਾ ਅਲਜੀਰੀਆ ਦੇ ਮੈਚ ਦਾ ਤੁਹਾਡੇ ਤੱਕ ਜ਼ਿਕਰ ਕਰ ਹੀ ਚੁੱਕੇ ਹਾਂ। ਹਾਲ ਫਿਲਹਾਲ ਸਿਰਫ ਲੀਗ ਮੈਚਿਸ ਚੱਲ ਰਹੇ ਨੇ, ਇਸ ਤੋਂ ਬਾਅਦ 32 ਜਿਹੜੀਆਂ ਟੌਪ ਦੀਆਂ ਟੀਮਾਂ ਹੋਣਗੀਆਂ ਹਰ ਇੱਕ ਗਰੁੱਪ ਦੇ ਵਿੱਚੋਂ 2-2 ਉਹ ਨੌਕਆਊਟ ਦੇ ਵਿੱਚ ਜਾਣਗੀਆਂ ਅਤੇ ਫਿਰ ਇਸੇ ਤਰੀਕੇ ਦੇ ਨਾਲ
ਟੌਪ 16 ਟੀਮਾਂ ਵੱਜ ਜਾਣਗੀਆਂ ਜਿਨ੍ਹਾਂ ਨੂੰ ਰਾਊਂਡ ਆਫ 16 ਅਤੇ ਫਿਰ ਕੁਆਟਰ ਫਾਈਨਲ ਅਤੇ ਸੈਮੀਫਾਈਨਲ ਅਤੇ ਫਾਈਨਲ ਦੇ ਲਈ ਆਪਣੀ ਦੌੜ ਪੂਰੀ ਕਰਨੀ ਹੋਏਗੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ ਸਾਡੀ ਫ੍ਰੀਕੁਐਂਸੀ ਮੋਬਾਈਲ ਐਪ ਤੋਂ। ਧੰਨਵਾਦ।

ਇਸ਼ੂ ਕਿਆ ਵੈਸੇ ਅਰਿਜੀਤ ਸਿੰਘ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਹੈਗੀ ਇੱਥੇ ਮੈਂ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਮੈਂ ਕਿਹਾ ਕਿ ਹਾਂ ਹੋ ਰਹੀ ਹੈ ਰਾਘਵ ਚਤਨਿਆ ਨੇ ਇਹ ਗਾਣਾ ਗਾਇਆ ਹੈਗਾ ਮਹਿਮੂਦ ਨੇ ਇਹਦੇ 'ਚ ਵੀ ਆਵਾਜ਼ ਦਿੱਤੀ ਹੈ ਅਤੇ ਇੱਕ ਰੂਆ ਕੇ ਉਹਨਾਂ ਨੇ ਵੀ ਵਿੱਚ ਵਿੱਚ ਮਾੜਾ ਮਾੜਾ ਆਪਣਾ ਸੈਗਮੈਂਟ ਗਾਇਆ ਫਿਲਮ ਕੋਕਟੇਲ ਪਾਰਟ 2 ਔਰ ਇਹ ਰਿਲੀਜ਼ ਹੋਣੀ ਹੈ ਹੁਣ ਤੋਂ 2 ਕੁ ਦਿਨਾਂ ਦੇ ਵਿੱਚ ਮੇਰੇ ਖਿਆਲ ਨਾਲ 19 ਜੂਨ ਨੂੰ ਰਿਲੀਜ਼ ਹੋਣੀ ਹੈ ਕੋਕਟੇਲ ਸਿਨੇਮਾਜ਼ ਦੇ ਵਿੱਚ ਅਤੇ ਟ੍ਰਾਇਲੋਜੀ ਯਾਨੀ ਕਿ ਸ਼ਾਹਿਦ ਕਪੂਰ ਕ੍ਰਿਤੀ ਸੈਨਨ ਅਤੇ ਰਸ਼ਮਿਕਾ ਮੰਦਾਨਾ ਦੀ ਇਹ ਫਿਲਮ ਪਸੰਦ ਆਊਗੀ ਲੋਕਾਂ ਨੂੰ ਨਹੀਂ ਆਊਗੀ ਦੇਖੋ ਟ੍ਰਾਇਲੋਜੀ ਯਾਨੀ ਕਿ ਇੱਕ ਤ੍ਰਿਕੋਣਾ ਪਿਆਰ ਉਹਦੇ 'ਤੇ ਕੋਕਟੇਲ 1 ਬਣ ਚੁੱਕੀ ਹੈ ਪਰ ਇਹ ਕਹਿ ਰਹੇ ਨੇ ਕਿ ਨਿਊ ਏਜ ਫਿਲਮ ਹੈਗੀ ਹੈ ਨਿਊ ਏਜ ਐਕਟਰ ਵੀ ਲੈਣੇ ਚਾਹੀਦੇ ਸੀਗੇ ਐਨੀਵੇਜ਼ ਠੀਕ ਹੈ ਜੋ ਹੈਗਾ ਸੋ ਹੈਗਾ ਲਓ ਜੀ ਸਵਾਗਤ ਹੈ ਤੁਹਾਡਾ ਵੈਲਕਮ ਰੇਡੀਓ ਹਾਂਜੀ 1674 AM ਦੇ ਉੱਤੇ ਪ੍ਰੋਗਰਾਮ ਡਰਾਈਵ ਬੈਕ ਸ਼ੋਅ ਦੇ ਵਿੱਚ ਜੇ ਆਪਣੇ ਘਰਾਂ ਤੋਂ ਦਫ਼ਤਰਾਂ ਨੂੰ ਜਾ ਰਹੇ ਹੋ ਦਫ਼ਤਰਾਂ ਤੋਂ ਘਰਾਂ ਨੂੰ ਜਾ ਰਹੇ ਹੈਗੇ ਹੋ ਤਾਂ ਇੰਜੋਏ ਕਰੋ ਸਾਡੇ ਇਸ ਡਰਾਈਵ ਬੈਕ ਸ਼ੋਅ ਨੂੰ ਕਿਉਂਕਿ ਇਹਦੇ ਵਿੱਚ ਨਵੇਂ ਨਵੇਂ ਗਾਣੇ ਆਪਾਂ ਲੈ ਕੇ ਆਉਂਦੇ ਹੁੰਦੇ ਹਾਂ ਅਤੇ ਤੁਹਾਨੂੰ ਵਧੀਆ ਲੱਗਣਗੇ ਉਹ ਆਈ ਹੋਪ ਔਰ ਅੱਜ ਸਾਰੇ ਨਿਊ ਹਿੰਦੀ ਬਾਲੀਵੁੱਡ ਸੌਂਗਸ ਰੱਖਾਂਗੇ ਸਾਰੇ ਹੀ ਨਵੇਂ ਹੋ ਸਕਦਾ ਇੱਕ ਫਿਲਮ ਦੇ ਦੋ ਦੋ ਗਾਣੇ ਵੀ ਚਲਾ ਦਈਏ ਸਾਰੇ ਫਿਲਮੀ ਸੌਂਗਸ ਨੇ ਔਰ ਸਾਰੇ ਲੇਟੈਸਟ ਸੌਂਗਸ ਹੈਗੇ ਨੇ ਅੱਜ ਬੁੱਧਵਾਰ ਦਾ ਦਿਨ ਹੈਗੇ ਸੋ ਨਵੇਂ ਸਿਰੇ ਤੋਂ ਆਪਣੇ ਪ੍ਰੋਗਰਾਮ ਸ਼ੁਰੂ ਹੋ ਚੁੱਕੇ ਨੇ ਇੱਕ ਤਾਂ ਪ੍ਰੋਗਰਾਮ ਅੱਜ ਦੇ ਦਿਨ ਬੁੱਧਵਾਰ ਨੂੰ ਹੁੰਦਾ ਹੁੰਦਾ ਹੈ ਖਬਰ ਬੜੀ ਬੇਕਾਰ ਹੈ ਸੋ ਆਰ ਜੇ ਮੰਤੇਜ ਹੋਣਗੇ ਸਟੂਡੀਓ ਦੇ ਵਿੱਚ ਹਾਜ਼ਰ ਅਤੇ ਆਪਾਂ ਕੁਛ ਇੱਕ ਖਬਰਾਂ ਲੈਂਦੇ ਹਾਂ ਐਕਚੁਅਲ ਖਬਰਾਂ ਲੈਂਦੇ ਹਾਂ ਬਨਾਵਟੀ ਨਹੀਂ ਹੁੰਦੀਆਂ ਪਰ ਉਹਨਾਂ ਦੇ ਵਿੱਚ ਬਸ ਆਪਣੇ ਢੰਗ ਦੇ ਨਾਲ ਰਸ ਪਾ ਦੀਦਾ ਹੈਗਾ ਕਰਿਓ ਇੰਜੋਏ ਉਹ ਪ੍ਰੋਗਰਾਮ ਨੂੰ ਵੀ ਤੁਸੀਂ ਅੱਗੇ ਚੱਲ ਕੇ ਰੇਡੀਓ ਹਾਂਜੀ 1674 AM ਦੇ ਉੱਤੇ ਪ੍ਰੋਗਰਾਮ ਡਰਾਈਵ ਬੈਕ ਸ਼ੋ ਚੋਰੀ ਚੋਰੀ

ਵੈਸੇ ਆਮ ਤੌਰ ਦੇ ਉੱਤੇ ਭੋਜਪੁਰੀ ਗਾਣੇ ਚਲਾ, ਇਹ ਤਾਂ ਭੋਜਪੁਰੀ ਨਹੀਂ ਹੈਗਾ, ਇਹ ਤਾਂ ਬਾਲੀਵੁੱਡ ਦਾ ਗਾਣਾ ਹੈਗਾ, ਅਜੇ ਦੇਵਗਨ, ਅਰਸ਼ਦ ਵਾਰਸੀ, ਰਿਤੇਸ਼ ਦੇਸ਼ਮੁਖ, ਜਾਵੇਦ ਜਾਫਰੀ ਹੋਰਾਂ ਵਾਲੀ ਫਿਲਮ ਧਮਾਲ, ਧਮਾਲ ਦਾ ਚੌਥਾ ਪਾਰਟ ਇਹ ਆ ਰਿਹਾ ਹੈਗਾ, ਤੇ ਟ੍ਰੇਲਰ ਠੀਕ ਲੱਗਿਆ, ਪਰ ਠੀਕ ਇਸ ਕਰਕੇ ਲੱਗਿਆ ਕਿਉਂਕਿ ਅੱਜ ਕੱਲ੍ਹ ਟ੍ਰੇਲਰ ਕੋਈ ਬਹੁਤੇ ਵਧੀਆ ਆ ਨਹੀਂ ਰਹੇ ਹੈਗੇ, ਤੇ ਉਹਨਾਂ ਦੇ ਵਿੱਚ ਜਿਵੇਂ ਹਾਊਸਫੁੱਲ ਦਾ ਜਾਂ ਹੋਰ ਜਿੰਨੇ ਵੀ ਆਏ ਹੈਗੇ ਨੇ, ਹਰਾ ਪਿੱਛੇ ਜੇ ਕਿਹੜੀ ਆਈ ਹੈਗੀ, ਵੈਲਕਮ ਟੂ ਜੰਗਲ ਦਾ, ਜਮਾਂ ਹੀ ਸੱਤਿਆ ਨਾਸ, ਸੋ ਉਹਨਾਂ ਦੇ ਵਿੱਚ ਇਹੋ ਜਿਹਾ ਜਿਹੜਾ ਇੱਕ ਟ੍ਰੇਲਰ ਆਉਂਦਾ ਹੈਗਾ ਤਾਂ ਐਂ ਲੱਗਦਾ ਕਿ ਚੱਲ ਠੀਕ ਹੈ, ਉਹਦੇ ਨਾਲੋਂ ਤਾਂ ਇਹ ਠੀਕ ਹੀ ਹੈਗਾ। ਵੈਲਕਮ ਟੂ ਜੰਗਲ ਦੀ ਗੱਲ ਹੋਈ ਓ ਹੈ ਹੁਣ, ਅਤੇ ਫਿਰ ਵੈਲਕਮ ਟੂ ਜੰਗਲ ਦਾ ਇੱਕ ਗਾਣਾ ਤੁਸੀਂ ਸੁਣ ਲਓ ਡਰਾਈਵ ਬੈਕ ਸ਼ੋਅ ਦੇ ਵਿੱਚ, ਬੈਕ ਟੂ ਬੈਕ ਕੁਛ ਗਾਣੇ ਤੁਹਾਡੇ ਤੱਕ ਹੁਣ ਛੱਡ ਰਹੇ ਹਾਂ ਆਪਾਂ, ਬ੍ਰੇਕ ਨਹੀਂ ਚਲਾਵਾਂਗੇ ਕਿਉਂਕਿ ਡਰਾਈਵ ਬੈਕ ਸ਼ੋਅ ਹੁੰਦਾ ਔਰ ਇਹ ਕੰਟੀਨਿਊ ਚੱਲਣਾ ਚਾਹੀਦਾ। ਸਿੱਧੀ 5 ਵਜੇ ਹੀ ਬ੍ਰੇਕ ਲਵਾਂਗੇ ਜਦੋਂ ਪ੍ਰੋਗਰਾਮ ਪ੍ਰਧਾਨ ਇਲਾਕਾ ਕਿਹੜਾ ਆਪਣਾ ਆਉਣਾ, ਨਹੀਂ ਉਹ ਸ਼ੁੱਕਰਵਾਰ ਨੂੰ ਆਉਣਾ ਸੱਚ, ਕੱਲ੍ਹ ਨੂੰ ਹੁਣ ਵੀਰਵਾਰ ਦਾ ਦਿਨ ਜਿਹੜਾ ਹੁੰਦਾ ਹੁੰਦਾ ਉਹ ਪ੍ਰੋਗਰਾਮ ਪ੍ਰੀਤਮ ਜੀ ਦੇ ਨਾਲ ਹੋਏਗਾ, ਮੇਰੇ ਸ਼ੋਅਸ ਦੇ ਨਾਮ ਵੀ ਭੁੱਲ ਗਏ, ਇੱਕ ਦੇਸ ਪੰਜਾਬ ਕੀ ਗੱਲ ਕੀ ਚ, ਪ੍ਰਧਾਨ ਸ਼ੁੱਕਰਵਾਰ ਨੂੰ ਹੋਏਗਾ।

ਯਾਦ ਵੀ ਰੱਖਿਆ ਜਾਵੇ। ਨਹੀਂ ਤਾਂ ਅਕਸ਼ੇ ਕੁਮਾਰ ਇਹ ਮੰਨਦੇ ਹੀ ਹੈ ਕਿ ਜਿੰਨੀ ਦੇਰ ਸਰੀਰ ਦੇ ਅੰਗ ਪੈਰ ਚੱਲ ਰਹੇ ਨੇ ਉਨੀ ਦੇਰ ਪੈਸਾ ਬਣਾਓ, ਕੰਮ ਕਰੋ। ਹੁਣ ਫੋਰ ਐਗਜ਼ਾਮਪਲ ਆਹ ਜਿਹੜੀ ਭੂਤ ਬੰਗਲਾ ਸੀ, ਓ ਹੋ, ਮੈਨੂੰ ਲੱਗਿਆ ਸੀਗਾ ਕਿ ਭੂਲ ਬਲਈਆ ਵਾਲਾ ਜਿਹੜਾ ਜਾਦੂ ਹੈਗਾ ਉਹ ਕਿਤੇ ਦਿਖੇਗਾ ਇਹਦੇ 'ਚ, ਪਰ ਪ੍ਰਿਯਦਰਸ਼ਨ ਨੇ ਵੀ ਨਾਰਾਜ਼ ਹੀ ਕੀਤਾ, ਨਿਰਾਸ਼ ਹੀ ਕੀਤਾ। ਅਕਸ਼ੇ ਕੁਮਾਰ ਨੇ ਵੀ ਨਿਰਾਸ਼ ਹੀ ਕੀਤਾ। ਵਾਮਿਕਾ ਗੱਬੀ ਤੋਂ ਤਾਂ ਉਮੀਦ ਹੀ ਕੀ ਰੱਖ ਸਕਦੇ, ਉਹ ਤਾਂ ਵੈਸੇ ਹੀ ਹੈ ਵਿੱਚ, ਜਿਵੇਂ ਸ਼ੋ ਪੀਸ ਨਹੀਂ ਹੁੰਦਾ ਹੈਗਾ, ਜਿਵੇਂ ਇਸ ਫਿਲਮ ਦੇ ਵਿੱਚ ਸ਼ੋ ਪੀਸ ਚੋਰੀ ਹੋ ਰਹੇ ਸੀ, ਐਂ ਲੱਗਦਾ ਕਿ ਵਾਮਿਕਾ ਗੱਬੀ ਵੀ ਚੋਰੀ ਕੀਤਾ ਹੈ, ਇੱਕ ਸ਼ੋ ਪੀਸ ਹੀ ਹੈ।

ਅਕਸ਼ੈ ਕੁਮਾਰ ਦਾ ਨਾ ਐਂ ਲੱਗਦਾ ਹੈ ਕਿ ਸਾਲ ਦੇ ਵਿੱਚ 5-6 ਫਿਲਮਾਂ ਜਿਹੜੀਆਂ ਕਰਦੇ ਨੇ ਉਹ ਪੈਸਾ ਬਣਾਉਣ ਨੂੰ ਹੀ ਕਰਦੇ ਨੇ, ਫਿਰ ਕਿਤੇ ਸਾਲ 2 ਸਾਲ ਬਾਅਦ ਉਹਨਾਂ ਲੱਗਦਾ ਕਿ ਠੀਕ ਹੈ ਹੁਣ ਇੱਕ ਅੱਧੀ ਵਧੀਆ ਫਿਲਮ ਵੀ ਕੱਢ ਲਈਏ ਜਿਹਦੇ ਨਾਲ

ਤੂੰ ਹੀ ਦਿਸਦਾ ਇਸ ਗਾਣੇ ਦੇ ਵਿੱਚ ਹੀ ਦਿਸਦੀ ਹੈ ਮਾਮੀ ਕਾ ਕਭੀ ਕੰਟੀਨਿਊ ਥੋੜੀ ਦੇਰ ਜਿਵੇਂ 2-3 ਮਿੰਟ ਅਦਰਵਾਈਜ਼ ਤਾਂ ਇਹ ਦਿਖਦੀ ਵੀ ਨਹੀਂ ਪਰ ਅਰੀਜੀਤ ਸਿੰਘ ਦੇ ਇਸ ਗਾਣੇ ਦੇ ਵਿੱਚ ਉਹ ਜਾਦੂ ਹੈ ਹੀ ਨਹੀਂ ਮੈਨੂੰ ਲੱਗਦਾ ਹੈ ਕਿ ਉਹ ਰੀਕ੍ਰੀਏਟ ਕਰਨ ਦੀ ਪ੍ਰੀਤਮ ਨੇ ਕੋਸ਼ਿਸ਼ ਕੀਤੀ ਹੋਣੀ ਹੈ ਕਿ ਉਹੋ ਜਿਹਾ ਮਿਊਜ਼ਿਕ ਬਣ ਜਾਵੇ ਜਿਹੜਾ ਧੁਰੰਧਰ ਦੇ ਵਿੱਚ ਬਣਿਆ ਸੀ ਨਾ ਤਾਂ ਉਹ ਮਿਊਜ਼ਿਕ ਬਣ ਸਕਿਆ ਨਾ ਉਹ ਗਾਣਾ ਬਣ ਸਕਿਆ ਉਸ ਕਿਸਮ ਦਾ ਅਰੀਜੀਤ ਸਿੰਘ ਦਾ ਆਹ ਗਾਣਾ ਅੱਖਾਂ ਬੰਦ ਕਰਕੇ ਸੁਣ ਕੇ ਦੇਖੋ ਯਾਰ ਕਿੰਨਾ ਨਜ਼ਾਰਾ ਆਉਂਦਾ ਹੈ

ਰੱਖੀਏ ਹੁਣ ਕੰਮ ਥੋੜਾ ਜਿਹਾ ਬ੍ਰੇਕ ਲੈਣ ਜਾ ਰਹੇ ਹੈਗੇ ਆ ਕਿਉਂਕਿ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਅਗਲਾ ਸ਼ੁਰੂ ਕਰਨਾ ਹੈਗਾ। ਖਬਰ ਬੜੀ ਬੇਕਾਰ ਹੈਗੀ ਆ ਔਰ ਪ੍ਰੋਗਰਾਮ ਕਿਹੋ ਜਿਹਾ ਹੈਗਾ। ਫੀਡਬੈਕ ਆਪਣੀ 04724464 ਦੇ ਉੱਤੇ ਭੇਜਿਓ ਅੱਜ ਚਾਹੇ ਰਹਿਣ ਦਿਓ ਥੋੜ੍ਹੀ ਦੇਰ ਦੇ ਵਿਚਾਰ ਜੇ ਮਨ ਤੇਜ ਹੋਣਗੇ ਉਦੋਂ ਬਾਅਦ ਭੇਜ ਦਿਓ। ਚੱਕਵੇਂ ਜਿਹੇ ਗਾਣੇ ਹੁਣ ਬੈਕ ਟੂ ਬੈਕ ਨਵੀਆਂ ਫਿਲਮਾਂ ਦੇ। ਪਹਿਲਾਂ ਤਾਂ ਯੇ ਜਵਾਨੀ ਹੈ ਜਵਾਨੀ ਤੋਂ ਇਸ਼ਕ ਹੋਣਾ ਹੈ ਦਾ ਗਾਣਾ ਅਗੇਨ ਪੁਰਾਣਾ ਗਾਣਾ ਚੱਕਿਆ ਹੋਇਆ। ਫਿਰ ਪਤੀ ਪਤਨੀ ਔਰ ਦੋ ਦਾ ਅਗੇਨ ਪੁਰਾਣਾ ਗਾਣਾ ਚੱਕਿਆ ਹੋਇਆ। ਫਿਰ ਕੋਕਟੇਲ ਦਾ ਅਤੇ ਜੇ ਸਮਾਂ ਲੱਗਿਆ ਤਾਂ ਤੂੰ ਮੇਰੀ ਮੈਂ ਤੇਰਾ ਦਾ ਵੀ ਗਾਣਾ ਇੱਕ ਛੱਡ ਕੇ ਜਾਵਾਂਗੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੀ ਦੇਰ ਹੋ ਗਈ ਟਿਣੀ ਟਿਣੀ ਹੋਈ ਜਾ ਰਹੀ ਹੈ।
1: ਨਹੀਂ ਨਹੀਂ ਮੈਂ ਸੋਚ ਨਹੀਂ ਰਿਹਾ, ਮੈਂ ਤੇ 1980 ਚ ਚਲਾ ਗਿਆ ਸੀ ਤੁਹਾਡਾ ਮਿਊਜ਼ ਉਹ ਜਿੱਦਾਂ ਜਲੰਧਰ ਤੇ ਨੀ ਉਹਦੇ ਉੱਤੇ ਲੱਗ
0: ਗਿਆ
1: ਯਾਰ ਹੱਦ ਹੋ ਗਈ ਕੀ ਲਾਤਾ।
0: ਲੋ ਜੀ ਸਵਾਗਤ ਹੈ ਤੁਹਾਡਾ ਇਸ ਨਵੇਂ ਨਕੋਰ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਂ ਹੈ ਖਬਰ ਬੜੀ ਬੇਕਾਰ ਭੁੱਲ ਗਏ ਸੀਗੇ।
1: ਨਹੀਂ ਜਦੋਂ ਤੁਸੀਂ ਕਹਿੰਦਾ ਤੁਹਾਡਾ ਉਹ ਤੁਸੀਂ ਤੁਹਾਡਾ ਆਪਣੇ ਲਿਸਨਰ ਨੂੰ ਕਿਹਾ, ਮੈਂ ਕਿਹਾ ਮੈਨੂੰ ਅੱਜ ਇੰਨੀ ਰਿਸਪੈਕਟ ਕਰਤੀ ਹੈ ਤੁਸੀਂ ਤੁਹਾਡਾ।
0: ਨਹੀਂ ਤੁਹਾਡਾ ਵੀ ਸਵਾਗਤ ਹੈ ਭਾਜੀ।
1: ਬਾਈ ਤੁਸੀਂ ਕਹਿ ਲਾ ਸੀ ਨਾ
0: ਤੁਹਾਡਾ ਅੰਤਰ ਨਹੀਂ ਬਾੜਿਆ ਹੈਗਾ, ਮੈਂ ਸਲਮਾਨ ਖਾਨ ਦੀ ਤਰ੍ਹਾਂ ਆ ਕੇ ਕਹਿੰਦਾ ਸਵਾਗਤ ਨਹੀਂ ਕਰੋਗੇ ਹਮਾਰਾ,
1: ਸਵਾਗਤ ਕਰੇਗੇ ਹਮ ਔਰ ਐਸਾ ਸਵਾਗਤ ਕਰੇਗੇ ਕਿ ਆਪਨੇ ਕਭੀ ਦੇਖਾ ਵੀ ਨਹੀਂ ਹੋਗਾ,
0: ਪਤਾ ਨਹੀਂ ਕਹਾਂ ਕਹਾਂ ਸੇ ਸਵਾਗਤ ਨਿਕਲੇਗਾ। ਮੈਂ ਕਹਿੰਦਾ ਰਹਿਣੇ ਦੋ
1: ਭਾਜੀ
0: ਜੀ ਸਰ, ਥੈਂਕ ਯੂ ਸੋ ਮਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਮਤਲਬ ਜਿੱਦਾਂ ਬੰਦਾ ਇੰਨੀ ਆਪਾਂ ਇੰਨੇ ਲੇਟ ਮਿਲਦੇ ਨੇ ਤੇ ਐ ਜੱਫੀਆਂ ਭਰੂ ਜੀ ਕਰਦਾ ਯਾਰ
0: ਮੈਂਟ ਮੈਂਟਲ
1: ਅੰਗਰੇਜ਼ੀ
0: ਜਿਵੇਂ ਉਹ ਕਿਹੜੀ ਫਿਲਮ ਆ ਰਹੀ ਹੈ ਪੰਜਾਬੀ, ਕਹਿੰਦਾ ਯਾਰ ਮੈਂ ਇੱਕ ਕਹਿੰਦਾ ਚੁੱਲ੍ਹਾ ਚੱਕਣ ਚੱਲਿਆ ਮੋਹਾਲੀ ਨੂੰ, ਕਹਿੰਦਾ ਉਹਦੇ ਨਾਲ ਪੋਡਕਾਸਟ ਕਰਨਾ, ਕਹਿੰਦਾ ਕੰਮ ਤਾਂ ਇਹ ਵੀ ਵਧੀਆ, ਕਹਿੰਦਾ ਚੁੱਲ੍ਹੇ ਦਾ, ਕਹਿੰਦਾ ਨਹੀਂ ਪੋਡਕਾਸਟ ਦਾ ਚੁੱਲ੍ਹਾ ਨੀ ਹੈਗਾ ਮੈਂ। ਨਾ ਹੀ ਮਨਤੇਜ ਭਾਜੀ ਨੇ ਜਸਟ ਟੂ ਕਲੈਰੀਫਾਈ, ਇਹ ਤਾਂ ਸਿਰਫ ਹਾਸੇ ਪਾਣ ਨੂੰ ਅਸੀਂ ਵਿੱਚ ਵਿੱਚ ਇਹੋ ਜਿਹੇ ਐਲੀਮੈਂਟ ਦੇ
1: ਦਿੰਦੇ,
0: ਮਨਤੇਜ ਭਾਜੀ ਤਾਂ ਕੁਛ ਵੀ ਬਣ ਸਕਦੇ ਨੇ, ਬਹਿਰੂਪੀਆ
1: ਮੈਂ ਕਹਿੰਦਾ ਹੋਰ ਕੀ ਆ। ਹੈ ਪਿਛਲੇ ਵੀਕ
0: ਮੈਂ ਕਦੇ ਮਿੰਨੀ ਮਾਊਸ ਵੀ ਬਣੇ ਹੁੰਦੇ ਨੇ, ਮਿੱਕੀ ਮਾਊਸ ਤਾਂ ਛੱਡੋ,
1: ਬਿੱਲੀ ਮਾਊਸ ਤੇ ਭਾਜੀ ਉਹ ਜਿਹੜਾ ਡੇਜ਼ੀ ਡੱਕ,
0: ਡੇਜ਼ੀ ਡੱਕ ਵੀ ਬਣੇ,
1: ਡੇਜ਼ੀ ਡੱਕ ਤੇ ਉਹ ਵੀ ਅੱਜ ਕੱਲ ਬੇਬੀ ਸ਼ਾਰਕ ਮਾਰੀਓ।
0: ਅੱਛਾ
1: ਠੀਕ ਹੈ, ਤੇ ਮੈਂ ਬੱਚਿਆਂ ਨੂੰ
0: ਮਾਰੀਓ ਦਾ ਭਰਾ ਕਿਹੜਾ ਹੁੰਦਾ ਸੀ ਇੱਕ,
1: ਯਾਰ ਮਾਰੀਓ ਦਾ ਭਰਾ ਇਹੋ ਜਿਹੇ ਕੁਐਸਚਨ ਤੇ ਮੈਨੂੰ ਬੱਚੇ ਪੁੱਛਦੇ ਆ, ਇਹੋ ਜਿਹੇ ਕੁਐਸਚਨ ਉੱਥੇ ਨਾ ਬੱਚੇ ਪੁੱਛਦੇ,
0: ਤਿਆਰੀ ਕਰਕੇ ਜਾਇਆ ਕਰੋ
1: ਭਾਈ, ਕਿੰਨੇ ਕਿ ਤਿਆਰੀ ਕਰਾਂ ਯਾਰ। ਆਹੋ ਮੈਂ
0: ਪਹਿਲਾਂ ਬੇਬੀ ਸ਼ਾਰਕ ਮਸਾਂ ਯਾਦ ਕੀਤੀ,
1: ਮਤਲਬ ਮੈਂ ਇੰਜੋਇਮੈਂਟ ਕਰਨ ਜਾਂਦਾ ਪਾਰਟੀ, ਮੈਂ ਆਪ ਹੀ ਮੈਂ ਹੁਣ ਉਹਨਾਂ ਦੇ ਕੁਐਸਚਨ ਜਵਾਬ ਥੋੜੀ ਦੇਣ ਜਾਵਾਂਗਾ। ਉਹ ਯਾਰ ਆਹ ਗੋਰੇ ਜਿਹੜੇ ਗੋਰਿਆਂ ਦੇ ਬੱਚੇ ਆ ਨਾ, ਇਹ ਕੁਐਸਚਨ ਆਨਸਰ ਹੀ ਬੜੇ ਉਲਟੇ ਉਲਟੇ ਕਰਦੇ।
0: ਸਹੀ ਗੱਲ ਹੈ,
1: ਮਤਲਬ ਸਪਾਈਡਰ ਮੈਨ ਦਾ ਕੌਣ ਦੁਸ਼ਮਣ ਹੈ, ਉਹਦਾ ਨਾਂ ਕੀ ਹੈ, ਉਹਦਾ ਚਾਚਾ ਕੌਣ,
0: ਪਤਾ ਹੁੰਦੇ ਨੇ ਸਾਰੇ,
1: ਪਰ ਮੈਂ ਜਵਾਕ ਨੀ ਨਾ ਗਿਆ ਉਹਨਾਂ ਨੂੰ, ਕਹੋ ਅੰਦਰ ਤੇ ਪੰਜਾਬੀ ਸਪਾਈਡਰ ਮੈਨ ਵਾਲਾ। ਅੱਛਾ ਸਪਾਈਡਰ ਮੈਨ ਤੋਂ ਗੱਲ ਆਇਆ, ਯਾਦ ਆਇਆ, ਚੱਲ ਪਹਿਲਾਂ ਪਹਿਲਾਂ ਇੱਕ ਇੱਕ ਗੱਲ ਕਰਦੇ ਆ, ਠੀਕ ਹੈ, ਜਿਹਦੇ ਮੈਂ ਭੁੱਲ ਜਾਗਾ। ਆਹ ਜਿਹੜੀ ਮਾਰੀਓ ਦੀ ਗੱਲ ਸੀ ਨਾ, ਇਹ ਨਾਲੇ ਪਿਛਲੇ ਵੀਕ ਹੀ ਹੋਈ ਭਾਜੀ, ਮੈਂ ਮਾਰੀਓ ਬਣ ਕੇ ਬੱਚਿਆਂ ਨੂੰ ਹਸਾਣ ਡਿਆ, ਬੱਚੇ ਮੈਨੂੰ ਮੁੱਖੀਆਂ ਮਰੀ ਜਾ ਰਹੇ ਆ, ਉਹ ਯਾਰ ਉਹ ਨਾ ਮੇਰੇ ਮੂੰਹ ਤੇ ਮਾਰਦੇ ਸੀ, ਮੈਂ ਪਹਿਲੀ ਵਾਰੀ ਕਿਹਾ, ਮੈਂ ਕਿਹਾ ਪਲੀਜ਼ ਏਦਾਂ ਦੀ ਗੱਲ ਆ, ਏਦਾਂ ਲਈ ਬਾਅਦ ਚੋਂ ਮੇਰੀ ਪੰਜਾਬੀ ਨਿਕਲੀ ਆ,
0: ਲੱਗਦਾ ਹੋਊਗਾ ਮੁੱਕੀ ਮਾਰ ਕੇ ਵੱਡਾ ਹੋ ਜੂਗਾ। ਜਿਹੜੀ ਮਾਰੀਓ ਖੇਡਦੇ ਹੁੰਦੇ ਛੋਟੇ ਹੁੰਦੇ, ਕਿਰਾਏ ਦੇ ਉੱਤੇ ਨੀ ਸੀ ਖੇਡਦੇ ਹੁੰਦੇ, 10 ਰੁਪਏ ਦੇ ਕੇ 5 ਰੁਪਏ ਦੇ ਕੇ, ਉਹ ਜਿਵੇਂ ਮੈਨੂੰ ਹੁਣ ਐਡੀ ਚੱਲਦੀ ਨੀ ਸੀ ਹੁੰਦੀ, ਜਿਵੇਂ ਜਿਹੜਾ ਮੇਰੇ ਨਾਲ ਦੇ, ਮੈਂ ਅੱਗੇ ਵੀ ਦੱਸਿਆ ਵੀ ਨਾਲ ਦੇ ਜਿਹੜੇ ਮੇਰੇ ਸੀਗੇ ਉਮਰ ਤੋਂ ਵੱਡੇ ਹੁੰਦੇ ਸੀ, ਜਦੋਂ ਉਹਨਾਂ ਨੇ ਲੈ ਜਾਣਾ ਗੇਮ ਕੰਸੋਲ ਦੇ ਉੱਤੇ ਵੀ ਆ ਚੱਲ ਖੇਡੀਏ ਪੈਸੇ ਮੈਂ ਦਊਂਗਾ, ਤੂੰ ਬਾਰ ਨਾਲ ਦਾ ਕੰਸੋਲ ਫੜ ਲਈ, ਉਹ ਜੇ ਲੋਈਗੀ ਵੱਡਾ ਹੋ ਗਿਆ ਮਾਰੀਓ ਤਾਂ ਚੰਗਾ ਨੀ ਲੱਗਦਾ, ਮਸ਼ਰੂਮ ਵੱਧ ਖਾ ਕੇ ਉਹ ਵੱਡਾ
1: ਹੋਇਆ, ਤੁਹਾਡਾ ਤੁਹਾਡਾ ਲੋਈਗੀ ਹੁੰਦਾ ਸੀ,
0: ਤੁਹਾਨੂੰ ਮੈਂ ਹਮੇਸ਼ਾ ਲੋਈਗੀ ਹੋ ਬਣਿਆ।
1: ਅੱਛਾ ਉਹਦੇ ਵਿੱਚ ਇੱਕ ਮਾਰੀਓ
0: ਉਹ ਹਰੇ ਰੰਗ ਦਾ ਜਿਹੜਾ ਕੱਪੜਿਆਂ ਵਾਲਾ ਹੁੰਦਾ ਉਹ ਲੋਈਗੀ ਹੁੰਦਾ,
1: ਅੱਛਾ
0: ਜਿਹੜਾ ਲਾਲ ਰੰਗ ਦੇ ਕੱਪੜੇ ਹੁੰਦਾ ਮਾਰੀਓ,
1: ਮਾਰੀਓ ਦਾ ਹਾਂ, ਉਹ ਪਤਾ ਨਹੀਂ ਕੀ ਖਾ ਕੇ ਇੱਕ ਜੰਪ ਜਾ ਮਾਰ ਕੇ, ਜੇ ਤੇ ਨਾ ਜੰਪ ਮਾਰ,
0: ਮਸ਼ਰੂਮ ਖਾਣੀ ਹੈ
1: ਸਿੱਧਾ ਹੀ ਥੱਲੇ ਹੈ,
0: ਮਸ਼ਰੂਮ ਖਾਣੀ ਹੈ।
1: ਅੱਛਾ ਉਹ ਮਸ਼ਰੂਮ ਹੁੰਦੀ ਹੈ, ਲੈ ਮੈਨੂੰ ਅੱਜ ਪਤਾ ਲੱਗਾ, ਮੈਂ ਕਿਹਾ ਪਤਾ ਨਹੀਂ ਕੀ ਫੁੱਲ ਜਿਹਾ ਤਾਂ ਉਹਦਾ, ਨਹੀਂ ਨਹੀਂ ਭਾਜੀ ਮਸ਼ਰੂਮ ਵੀ ਤਾਂ ਉਹ ਸੂਰਜਮੁਖੀ ਦਾ ਫੁੱਲ ਵੀ ਹੋਗਾ,
0: ਜੋ ਵੀ ਬੜੇ ਕੁਛ ਆਉਂਦੇ ਨੇ ਸੂਰਜਮੁਖੀ ਦੇ ਫੁੱਲ, ਹਾਂ ਕਈ ਵਾਰ ਫੜ ਕੇ ਵੀ ਲੈ ਆਉਂਦੇ ਨੇ।
1: ਅੱਛਾ ਉਹ ਵੀ ਯਾਦ ਹੈ ਨਾ ਜਦੋਂ ਜੰਪ ਮਾਰੀਏ ਤੇ ਜੇ ਆ ਦੀਵਾਰ ਜੀ ਟੁੱਟੀ ਜੀ ਆ, ਜੇ ਨਾ ਜੰਪ ਵਜੇ ਸਾਰਾ ਥੱਲੇ ਤੂੰ ਬੰਦਾ
0: ਕਿਸੇ ਹੋਰ ਸੁਰੰਗ ਚ ਨਿਕਲਦਾ, ਪਿਛਲਾ ਲੈਵਲ ਆ ਗਿਆ
1: ਭਾਈ। ਜਦੋਂ ਵੀ ਆਪਣਾ ਗੇਮਾਂ ਦੀ ਆਉਂਦੀ ਹੈ ਨਾ ਆਪਾਂ ਗੱਲਾਂ ਕਰਦੇ ਆ, ਮੈਨੂੰ ਨਾ ਮੇਰੇ ਭਰਾ ਦੀ ਬੜੀ ਯਾਦ ਆਉਂਦੀ, ਉਹ ਤੁਸੀਂ ਕੀ ਕਰਦਾ ਸੀ, ਉਹ ਪੈਸੇ ਚੋਰੀ ਕਰਕੇ ਖੇਡਦਾ ਹੁੰਦਾ ਸੀ,
0: ਪੈਸੇ ਚੋਰੀ ਕਰਕੇ
1: ਯਾਰ ਇੰਨੀ ਲੱਤ ਲੱਗ ਜਾਂਦੀ
0: ਸੀ, ਚੋਰੀ ਕਰਕੇ ਕਾਰ ਸਿਟੀ ਕੌਂਟਰਾ ਮਾਰੀਓ
1: ਕੌਂਟਰਾ, ਮੈਂ ਸਿਰਫ ਆਪਣੀ ਜ਼ਿੰਦਗੀ ਚ ਦੋ ਹੀ ਖੇਡੀਆਂ, ਕੌਂਟਰਾ ਤੇ ਇੱਕ ਮਾਰੀਓ, ਬਾਕੀ ਤੇ ਬਾਅਦ ਚੋਂ ਬੜੀਆਂ ਕੁਝ ਆ ਗਈਆਂ ਨਾ, ਪਤਾ ਨਹੀਂ ਮੈਂ ਤੁਹਾਨੂੰ ਨਾ ਦੱਸਿਆ ਵੀ ਸੀ ਜਦੋਂ ਅਸੀਂ,
0: ਅਸਲ ਚ ਫਰਕ ਵੀ ਆ ਗਿਆ ਭਾਜੀ, 1947 ਤੋਂ ਬਾਅਦ ਭਾਰਤ ਬਦਲ ਗਿਆ ਸੀ,
1: चिट्टे चिट्टे वाल देखो सारे दिखते पे
0: चिट्टे चिट्टे एक बाल चिट्टे चिट्टे
1: एक चिट्टा
0: एक लगा चिट्टा चिट्टा
1: एक क्रीम आंदी है भाजी यार नहीं चिट्टा नहीं
0: मेरे
1: ख्याल हमने गल कर रहे चार तीन चार महीने ऐदा ही लंघ गया देखो
0: ऐदा
1: ऐदा
0: मेरे तो पूछो खबर नहीं रुकनी चाहिए इसे करके साडा प्रोग्राम खबर बड़ी बेकार है वापस आइए ये नहीं रुकना चाहिए
1: खबर बड़ी बेकार भाजी जिदा खबर बड़ी बेकार कई बार की एदा भी कहते ना खबरदार अगर तुमने मेरा नाम लिया तो वो जो खबरदार वो भी खबर वो ही सेम
0: तुसी भी एक शो शुरू करो हो जा सनसनी तुसी छुनछुनी करो
1: खबरदार नींद में सोए हैं तो सोए रहिए क्योंकि हमारा प्रोग्राम आपको वैसे ही जगा देगा वैसे ही सुला देगा पर वो भी अरे दसा की वैसे सही गल है ਉਹ ਬੰਦਾ ਖਬਰਾਂ ਪੜਦਾ ਸੀ ਪਰ ਉਹਦਾ ਦੇਖੋ ਕਿੰਨਾ ਹੀ ਵੀ ਉਹਨੂੰ ਯਾਦ ਕਰਦੇ ਪਿਆ ਲਾ ਇਹੋ ਜਿਹੀ ਚੀਜ਼ ਆਪਾਂ ਵੀ ਕਰੀਏ ਕੋਈ
0: ਕੀ ਕਰੀਏ
1: ਆਪਾਂ ਕੱਛੇ ਬੜਿਆਂ ਚ ਨਾ ਖਬਰਾਂ ਪੜੀਏ ਸ਼ੁਰੂ ਕਰਦੀ ਹੈ ਕੱਛੇ ਬੜਿਆਂ ਚ
0: ਮਤਲਬ
1: ਇਹੀ ਮਤਲਬ ਬਾਹਰ ਜਾਈਏ ਤੇ ਕੱਛੇ ਬੜਿਆਂ ਚ ਖਬਰਾਂ ਸ਼ੁਰੂ ਕਰਦੀ ਹੈ ਜਾਂ ਤਾਂ ਲੋਕੀ ਸਾਨੂੰ ਕੱਪੜੇ ਦੇ ਦੇਣਗੇ ਜਾਂ ਟਮਾਟਰ ਦੇ ਦੇਣਗੇ ਫਿਰ ਹੋਰ ਕੀ ਹੈ
0: ਇਦਾਂ ਹੀ ਲਾਂਤਾਂ ਦੇ
1: ਦੇਣਗੇ ਇਹੋ ਜਿਹੀਆਂ ਗੱਲਾਂ ਅੱਛਾ ਤੇ ਹੋਰ ਤੁਸੀਂ ਦੱਸੋ ਇੰਡੀਆ ਵਿੱਚ ਤੁਹਾਡਾ ਕਿੱਦਾਂ ਦਾ ਰਿਹਾ ਮਾਹੌਲ ਸਭ ਠੀਕ ਸੀ ਵਧੀਆ ਸੀ
0: ਠੀਕ ਰਿਹਾ ਭਾਜੀ
1: ਬਹੁਤ ਵਧੀਆ ਰਿਹਾ
0: ਠੀਕ ਰਿਹਾ
1: ਅੱਛਾ ਅੱਛਾ ਤੇ ਤੁਹਾਨੂੰ ਅਸੀਂ ਨਾ ਵਿਸਾਖੀ ਮੇਲੇ ਤੇ ਮਿਸ ਕੀਤਾ ਸੀ
0: ਅੱਛਾ ਤੁਸੀਂ ਕਿੱਦਾਂ ਮੇਲਾ
1: ਮੇਲਾ ਆਪਣਾ ਨਾ ਬੈਨਰ ਬੁਦਰ ਲਾ ਤਾ ਮੈਂ ਕਿਹਾ ਇੱਥੇ ਆਪਣਾ ਆ ਗਿਆ
0: ਝੰਡਾ ਲਾ ਗਿਆ
1: ਝੰਡਾ ਵੀ ਲਾ ਤਾ ਤੇ ਮੈਂ ਕਿਹਾ ਆਹ ਸਾਡਾ ਸਟਾਲ ਆ ਗਿਆ ਮੈਂ ਕਿਹਾ ਹੁਣ ਮੈਂ ਕੱਪੜੇ ਚੇਂਜ ਕਰਨ ਜਾਂਦਾ ਮੈਂ ਜਦੋਂ ਆ ਕੇ ਵੇਖਿਆ ਸਾਡਾ ਸਟਾਲ ਨੀ ਹੈਗਾ
0: ਕੱਲਾ ਝੰਡਾ ਝੰਡਾ ਟੰਗਿਆ ਰਹਿ ਗਿਆ
1: ਮੈਂ ਕਿਹਾ ਸ਼ੁਕਰ ਹੈ ਇਹ ਟੰਗਿਆ ਵਾ ਮੈਂ ਕਿਹਾ ਚਲੋ ਠੀਕ ਹੈ ਝੰਡਾ ਹੀ ਠੀਕ
0: ਹੈ ਜਦੋਂ ਤੁਸੀਂ ਸੱਤ ਅੱਠ ਘੰਟਿਆਂ ਦੇ ਲਈ ਗਾਇਬ ਹੋ ਜਾਂਦੇ ਮੈਨੂੰ ਖਬਰਾਂ ਸਾਰੀਆਂ ਨੇ ਕਹਿੰਦੇ ਡੇਢ ਵਜੇ ਆਉਣ ਵਾਲੇ ਨੇ ਲੋਕ ਸਵਾਗਤ ਲਈ ਬੰਦੇ ਬਾਹਰ ਖੜੇ ਕਿਤੇ ਉਹ ਵੀ ਥੱਕ ਗਏ ਉਹ ਵੀ ਕਹਿੰਦੇ ਚਲੋ ਯਾਰ
1: ਮੇਰੇ ਤੋਂ ਪਹਿਲਾਂ ਤਾਂ ਵਿਸ਼ਾਲ ਭਾਜੀ ਆ ਗਏ ਮਿਲ ਬੰਦੋ
0: ਨਹੀਂ ਚਲੋ ਵਧੀਆ ਭਾਜੀ ਧੰਨਵਾਦ ਤੁਹਾਡਾ ਤੁਸੀਂ ਡਟੇ ਰਹੇ ਹੋ
1: ਮੇਰੀ ਦਿਵਾਨ
0: ਨਹੀਂ ਤੇ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਬੜੇ ਲੋਕੀ ਹੁੰਦੇ ਨੇ
1: ਤੇ ਭਾਜੀ ਤੁਸੀਂ ਅਗਰ ਕੋਈ ਚੀਜ਼ ਕਰਨੀ ਹੈ
0: ਹਾਂਜੀ
1: ਮਤਲਬ ਕੁਛ ਵੀ ਅਗਰ ਚੇਂਜ ਕਰਨਾ ਆਪਣੇ ਚ
0: ਚੇਂਜ
1: ਮੈਨੂੰ ਹੁਣ ਪਤਾ
0: ਲੱਗਿਆ ਕਿ ਚੀਜ਼ ਕਰਨੀ
1: ਨਹੀਂ ਕਿਉਂਕਿ ਉਹ ਜਿਹੜਾ ਚੇਂਜ ਹੈ ਨਾ ਜੇ ਤੁਸੀਂ 40 ਦਿਨ ਕਰੋਗੇ ਨਾ ਫਿਰ ਉਹ ਕਰ ਸਕਦੇ ਹੋ
0: 40 ਦਿਨ ਫਿਲਮ ਆ ਗਈ
1: ਬੜੀ ਵਧੀਆ ਚੀਜ਼ ਆ ਯਾਰ ਇਹ ਮਤਲਬ ਮੈਨੂੰ ਸੱਚੀ ਨਹੀਂ ਪਤਾ
0: ਹੁਣ 40 ਦਿਨ ਤੁਸੀਂ ਸਮਝਦਾਰ ਹੋ ਕੇ ਦਿਖਾਓ ਭਾਈ
1: ਅੱਛਾ ਜੇ 40 ਦਿਨ ਆਪਾਂ ਚੁੱਪ ਰਹਿ ਲਈਏ ਇਹਦਾ ਮਤਲਬ ਸਾਰੀ ਜ਼ਿੰਦਗੀ ਚੁੱਪ ਰਹਾਂਗੇ
0: ਚੁੱਪ ਨਹੀਂ ਤੁਹਾਨੂੰ ਚੁੱਪ ਰਹਿਣ ਨੂੰ ਕੌਣ ਕਹਿੰਦਾ ਮਨਤੇਜ ਮਨਤੇਜ ਚੁੱਪ ਹੋ ਗਿਆ ਤੇ ਫਿਰ ਗੱਲ ਹੀ ਖਤਮ ਹੋ ਗਈ ਫਿਰ ਤੇ ਹੋਰਾਂ ਵਰਗਾ ਨਾ ਹੋ ਗਿਆ ਇਹ ਤੇਜਾ ਤੇਜਾ ਕਿਆ ਹੈ ਇਹ ਤੇਜਾ ਤੇਜਾ
1: ਓ ਆਓ ਉਹ ਜਿਹੜਾ ਮੈਂ ਤਾਂ ਗੋਟੀਆਂ ਖਾਲ ਕੇ ਪਤਾ ਨਹੀਂ ਕੀ ਕਰੂਗਾ ਉਹ ਅੱਖਾਂ ਵਿੱਚ
0: ਗੋਟੀਆਂ ਨਿਕਾਲ ਕੇ ਮੈਂ ਕੰਚੇ ਖੇਲ ਲਿਆ ਫਿਲਮਾਂ ਬੜੀਆਂ ਦੇਖੀਆਂ ਜੀ
1: ਓਏ ਹੋਏ ਹੋਏ
0: ਜਾਂਚ ਖਿੜਕੀ ਦੇ ਵੱਲਾਂ ਦੇਖਦੇ ਹੋਏ ਵੀ ਹੁਣ ਤਾਂ ਕੋਈ ਮੇਰੇ ਨਾਲ ਗੱਲ ਕਰੂ ਪਤਾ ਲੱਗਿਆ ਵੀ ਮੇਰੇ ਬੈਡ ਤੇ ਮੈਂ ਕੱਲਾ ਹੀ ਹਾਂ
1: ਅੱਛਾ ਜਦੋਂ ਮੈਂ ਛੋਟਾ ਹੁੰਦਾ ਸੀ ਨਾ
0: ਹਾਂਜੀ
1: ਤੇ ਮੈਂ ਕੀ ਨਾ ਯਾਰ
0: ਬੱਸਾਂ ਦੀ ਗੱਲ
1: ਮਤਲਬ ਬਚਪਨ ਦੀ ਗੱਲ ਹਾਂ ਜਦੋਂ ਆਪਾਂ ਮੈਂ ਸੋਚਦਾ ਹੁੰਦਾ ਸੀ ਵੀ ਯਾਰ ਆਪਾਂ ਬੱਸਾਂ ਵਿੱਚ ਤੇ ਬਹਿ ਕੇ ਆਉਂਦੇ ਹਾਂ ਨਾ ਤੇ ਯਾਰ ਜਦੋਂ ਜਹਾਜ਼ ਤੇ ਚੜ੍ਹੋਗੇ ਕਿੰਨਾ ਆਰਾਮ ਨਾਲ ਸੌਂ ਕੇ ਜਾਇਆ ਕਰਾਂਗੇ ਨਾ ਹੁਣ ਵੇਖੋ ਜਹਾਜ਼ ਤੇ ਚੜ੍ਹਦੇ ਫਿਰ ਵੀ ਬਹਿ ਕੇ ਹੀ ਆਉਂਦੇ ਆ ਕੋਈ ਹੈ ਹੀ ਨਹੀਂ
0: ਬਿਜ਼ਨਸ ਕਲਾਸ ਲਓ ਨਾ ਸਰ ਰੇਜ਼ ਯਰ ਬਾਰ ਫਸਟ ਕਲਾਸ ਆਓ ਬਿਜ਼ਨਸ ਕਲਾਸ ਆਓ
1: ਯਾਰ ਉਹ ਤਾਂ
0: ਲੱਤਾਂ ਲੱਤਾਂ ਲੰਬੀਆਂ ਕਰੋ ਸਲਿੱਪਰ ਪਾਓ ਇਹਨਾਂ ਦੇ
1: ਜਿੱਥੇ
0: ਮਰਜ਼ੀ ਮੂੰਹ ਤੇ ਥੋੜੇ ਮਾਰਨੀ
1: ਲਾਈਟ
0: ਮੂੰਹ ਤੇ ਮਾਰਨ ਤੁਸੀਂ ਸ਼ੇਵ ਕਰਨੀ ਉੱਥੇ
1: ਉਹ ਲਾਈਟ ਦਿੰਦੇ ਆ ਨਾਲ
0: ਉੱਥੇ ਤੁਸੀਂ ਨੱਕ ਦੇ ਵਾਲ ਕੱਟਣੇ ਨੇ ਮੂੰਹ ਤੇ ਮਾਰਾ ਫੜ ਕੇ ਸ਼ੀਸ਼ੇ ਦੇ ਵਿੱਚ ਐਂ ਕੱਟਣੇ ਕੱਲਾ ਕੱਲਾ ਤੁਸੀਂ ਸਫੇਦ ਵਾਲ ਚੁਣਨੇ
1: ਕਬੀ ਦਾ ਕਬੀ ਤੋਂ ਜਾਏਗੀ ਬਿਜਨਸ
0: ਕੰਨ ਦੇ ਵਾਲ ਕੱਟਣੇ ਤੁਹਾਡੇ ਕੰਨ ਚ ਵੀ ਵਾਲ ਆਉਂਦੇ ਮੈਂ ਸੁਣਿਆ
1: ਉਹ ਯਾਰ ਹਾਂ ਇਹ ਪਤਾ ਨਹੀਂ ਇਹ ਨਹੀਂ ਇਹ ਤਾਂ ਮਤਲਬ
0: ਦੀ ਓ ਦੇਣਾ
1: ਇਹ ਰੱਬ ਵੱਲੋਂ ਹੀ ਆਉਂਦੇ ਆ ਮੇਰੀ ਗੱਲ ਸੁਣੋ
0: ਹਾਂਜੀ
1: ਚਾਹ ਤੁਸੀਂ ਮੈਨੂੰ ਗਰਮ ਗਰਮ ਪਿਆ ਕੇ ਹੁਣ ਮੈਨੂੰ
0: ਜਿਹੜੀ ਥੱਲੇ ਲੱਗ ਗਈ ਉਹਨੂੰ ਕਾਫੀ ਕਹਿੰਦੇ ਚਾਹ ਨੀ ਕਹਿੰਦੇ ਗਰੀਬ ਲੋਕ
1: ਅੱਛਾ ਅੱਜ ਜਿਹੜਾ ਤੁਸੀਂ ਮੈਨੂੰ ਪਿਆਤਾ ਉਹ ਲਿਫਾਫਾ ਜਿਹਾ ਕੱਟ ਕੇ ਉਹਦਾ ਨਾਂ ਕੀ
0: ਇਹ ਚ ਅੰਮ੍ਰਿਤ ਹੁੰਦਾ ਅੰਮ੍ਰਿਤ
1: ਇਹ ਅੰਮ੍ਰਿਤ ਹੈ
0: ਤੁਸੀਂ ਇਹ ਪੀਓਗੇ ਤੁਸੀਂ ਹੁਣ ਸਿੱਧੀਆਂ ਰੱਬ ਤੋਂ ਵੀ ਤਾਂ ਉੱਤੇ ਜਾ ਕੇ ਗੱਲ ਕਰੋ
1: ਸਿੱਧੀਆਂ ਤਾਰਾਂ ਰੱਬਲਾਂ ਤੋਂ ਵੀ ਉੱਤੇ ਜੁੜ ਜਾਣ
0: ਤਾਂ ਉੱਤੇ ਉੱਤੇ
1: ਬੱਦਲਾਂ ਤੋਂ
0: ਪਾਰ ਜਿਹੜੇ ਜਹਾਜ਼ ਨੂੰ ਚੀਰਦੇ ਹੋਏ ਐ ਜਾਣਗੀਆਂ ਉੱਤੇ ਉਹ ਕੁਆਂਟਸ ਤੋਂ ਵੀ ਉੱਤੇ ਜਾਣਗੀਆਂ ਤੁਹਾਡੀਆਂ ਤਾਰਾਂ
1: ਇੰਨੀਆਂ ਤਗੜੀ ਹੈ
0: ਭਾਜੀ ਤਾਰਾਂ ਤੋਂ ਯਾਦ ਆਇਆ
1: ਤਾਰਾਂ ਤੋਂ ਯਾਦ ਆਇਆ
0: ਅੱਗੇ ਤਾਰਾਂ ਨਹੀਂ ਸੀ ਆਉਂਦੀਆਂ ਹੁੰਦੀਆਂ
1: ਇੱਕ ਤਾਂ ਤਾਰਾਂ ਹੁੰਦੀ ਹੈ ਬਿਜਲੀ
0: ਦੀਆਂ ਕੋਈ ਸੰਦੇਹ ਜਾਣੇ ਉਹਦੀ ਜਗ੍ਹਾ ਤਾਰ ਆਉਂਦੀ ਹੁੰਦੀ ਸੀ ਜਿਹੜੀ ਛੇਤੀ ਆਉਂਦੀ ਹੁੰਦੀ ਸੀ
1: ਅੱਛਾ ਚਿੱਠੀ ਤੇ ਤਾਰ ਵੱਖਰੀ ਹੁੰਦੀ ਹੈ
0: ਚਿੱਠੀ ਹੌਲੀ ਆਉਂਦੀ ਹੁੰਦੀ ਸੀ ਨਾ ਤਾਰ ਛੇਤੀ ਆਉਂਦੀ ਹੁੰਦੀ ਤਾਰਾਂ ਹੀ ਖਾਧੀਆਂ ਮੈਨੂੰ ਲੱਗਦਾ ਤਾਰ ਤਾਂ ਤੁਹਾਨੂੰ ਕਿਸੇ ਨੇ ਭੇਜੀ ਨਹੀਂ
1: ਹੋਣੀ ਨਾ ਨਾ ਨਾ ਮੈਂ ਤਾਂ
0: ਬਸੰਤ
1: ਆਇਰਤ ਗੁਲਾਗੁਲੀ ਜੇ ਮਿਲੇ ਪਸੰਦ
0: ਇਹ ਨੇਪਾਲੀ ਕਾਤੋਂ ਤੁਸੀਂ ਐਂਥਮ ਗਾਣ ਲੱਗੇ
1: ਕਿਉਂਕਿ ਉੱਤੋਂ ਆਈ ਸੀ ਮੈਨੂੰ ਚਿੱਠੀ ਦੂਰੋਂ ਆਈ ਸੀ
0: ਨੇਪਾਲ ਤੋਂ ਆਈ ਸੀ
1: ਨੇਪਾਲ ਤੋਂ ਨਹੀਂ ਰਾਂਚੀ ਤੋਂ ਆਈ
0: ਤੁਹਾਡਾ ਦਾਊਦ ਦੇ ਨਾਲ ਬੜੇ ਸਾਹਿਬ ਦੇ ਨਾਲ ਲਿੰਕ ਹੈ ਕੋਈ
1: ਉਹ ਯਾਰ ਭਾਈ ਤੁਸੀਂ ਜਰੰਦਰ ਵੇਖੀ ਫਿਲਮ
0: ਨਹੀਂ ਸਰ
1: ਉਹ ਯਾਰ ਉਹਦੇ ਵਿੱਚ ਤੇ ਸਾਰਾ ਕੁਝ ਮੈਂ ਤੇ ਸਮਝਦਾ ਸਾਰਾ ਕੁਝ ਸੱਚ ਹੈਗਾ ਉਹ
0: ਨਹੀਂ
1: ਯਾਰ ਲਈ ਹੈਗਾ ਨਾ
0: ਨਹੀਂ ਉਹ ਫਿਲਮ ਹੈ ਸਿਰਫ
1: ਅਜਾ ਉਹ ਪਰ ਜਿਹੜੀ 2 ਵਾਲੀ ਹੈ ਨਾ ਉਹ ਕਹਿੰਦੇ 3.5-4 ਘੰਟੇ ਆਪਾਂ ਵੇਖੀ ਆ
0: ਹਾਂਜੀ
1: ਓਹੋ ਹੋ ਹੋ ਹਾਂ ਯਾ ਹੀ ਜਾਂਦੀ ਹੈ ਹੀ ਜਾਂਦੀ ਹਾਂ ਮੈਂ ਕਿਹਾ ਯਾਰ
0: ਇਹ ਤੁਹਾਡੇ ਟਾਈਪ ਦੀ ਤਾਂ ਫਿਲਮ ਹੈ ਨਹੀਂ
1: ਪਰ
0: ਇਹ ਥੱਲੇ ਮੈਪਲ ਲੀਫ ਨੀ ਹੈਗੇ ਉਹ ਮੈਪਲ ਹੁੰਦੇ ਨੇ ਕੈਨੇਡਾ ਵਾਲੇ
1: ਅੱਛਾ ਇਹ ਦੂਜੀ ਹੈ ਕੋਈ ਪਰ ਹੈ
0: ਇਹ ਐਪਲ ਲੀਫ ਲੱਗਦੇ ਨੇ
1: ਕੋਈ ਉੜਦੇ ਵੀ ਹਵਾ ਵੀ ਅੱਜ ਚੱਲਣ ਡੀ ਨਾ ਐਂ ਉੱਡ ਡਈ ਆ ਮੈਂ ਕਿਹਾ ਜੇ ਮੈਂ ਇੱਕ ਦਾ ਚੁੱਕ ਲਿਆ ਨਾ ਕਿਹੜੇ ਕਿਹੜਾ ਸਾਰਾ ਚੁੱਕ ਕਿਤੇ ਜਿਹਦੇ ਕਿਸੇ ਨੇ ਚੁੱਕੇ ਨੀ
0: ਮੈਂ ਕਹਿੰਦਾ ਅੱਜ ਲੇੜਾ ਹੀ ਡੀਡੀ ਤੇ
1: ਨਹੀਂ ਨਹੀਂ ਵੈਸੇ ਨਾ ਜਦੋਂ ਮੈਂ ਸਵੇਰੇ ਸਵੇਰੇ ਆਉਂਦਾ ਹੁੰਦਾ ਪਹਿਲਾਂ ਇਹ ਕਿਤੇ ਲੇਡੀ ਵਿਚਾਰੀ ਰੋਜ਼ ਕਰਦੀ ਹੁੰਦੀ ਸੀ ਪੱਤੇ ਸਾਫ਼ ਤੁਸੀਂ ਵੀ ਕਦੀ ਦੇਖਿਆ ਹੋਏਗਾ ਨਾ ਉਹ ਇਕੱਲੀ ਉਹੀ ਕਰਦੀ ਰਹਿੰਦੀ ਆ
0: ਤੁਸੀਂ ਉਦੋਂ ਪਹਿਲਾਂ ਨੀ ਆਏ ਉਦੋਂ ਪਹਿਲਾਂ ਲੇਡਾ ਜਿਹੜਾ ਗੰਦ ਪਾ ਕੇ ਜਾਂਦਾ ਸੀ ਗੰਦੀ ਸੋਚ ਨੀ ਕਹਿੰਦੇ ਹੁੰਦੇ ਪੌਲਿਨ ਹੈਂਸਨ
1: ਅੱਛਾ
0: ਮਤਲਬ ਖਬਰ ਪਹਿਲੀ ਉਹ ਹੈ
1: ਉਹ ਇੱਕ ਪੌਲਿਨ ਪੌਲਿਨ ਤੇ ਉਹ ਵੀ ਹੁੰਦੇ ਨਾ ਜਿਹੜੇ
0: ਪੋਲੀਥੀਨ
1: ਨਹੀਂ ਨਹੀਂ ਪੌਲਿਨ
0: ਲਿਫਾਫੇ
1: ਛੋਟੇ ਛੋਟੇ ਉੜਦੇ ਹੁੰਦੇ ਆ
0: ਪੋਲੀਮਰ
1: ਯਾਰ ਪੋਲੀਮਰ ਤੇ ਕੁਛ ਹੋਰ ਹੋ ਗਿਆ ਜਿਦਾਂ ਕੋਈ ਡਾਕਟਰ ਕੋ ਜਾਈਏ ਕਿਸੇ ਕੋ ਤੇ ਉਹ ਕਹਿੰਦੇ ਆ ਵੀ ਤੁਹਾਨੂੰ ਅਲਰਜੀ ਆ ਤੇ
0: ਅੱਛਾ ਉਹ ਐਸਥਮਾ ਐਨਰਜੀ ਜਿਹੜੀ ਹੁੰਦੀ ਹੁੰਦੀ ਹੈ ਪੋਲਨ
1: ਪੋਲਿਨ ਹਾਂ ਏਦਾਂ ਦਾ ਕੁਛ ਹੁੰਦਾ ਵੇਖਿਆ ਮੈਨੂੰ ਵੀ ਥੋੜੇ ਬਹੁਤ ਆਉਂਦੇ
0: ਆ ਪੋਲਨ ਨਹੀਂ ਉਹ ਪੋਲਨ ਪੋਲਨ ਦੇਖੋ ਮਤਲਬ ਕੀ ਤੁਹਾਡਾ ਮਤਲਬ ਮੰਨ ਲਓ ਇੱਕ ਪਾਸੇ ਲੇਬਰ ਹੈ ਇੱਕ ਪਾਸੇ ਬਾਨੇਸ਼ਨ ਪੋਲਿਨ ਹੈਂਸਨ ਹੈ ਤੇ ਤੁਸੀਂ ਕਿਹਨੂੰ ਵੋਟ ਪਾਓਗੇ ਜਾ ਕੇ ਮੈਂ ਸਮਝ ਗਿਆ ਪਰ ਫੇਰ ਵੀ ਤੁਸੀਂ ਜੇ ਆਪਣਾ ਵਿਚਾਰ ਬਦਲਣਾ ਹੋਵੇ
1: ਨਹੀਂ ਮੈਨੂੰ ਜਿੱਥੇ ਮੇਰੇ ਗੁਆਂਢੀ
0: ਤੁਹਾਨੂੰ ਆਖਰੀ ਮੌਕਾ ਮਿਲਿਆ
1: ਮੈਨੂੰ ਜਿੱਥੇ ਮੇਰੇ ਗਵਾਂਢੀ ਕਹਿ ਲਗੇ ਨਾ ਉੱਥੇ ਮੈਂ ਪਾ ਦਾਂਗਾ ਬਈ ਯਾਰ ਆਹ ਠੀਕ ਆ
0: ਉਹ ਖੱਬੇ ਪੱਖੀ ਨੇ ਕਿ ਸੱਜੇ ਪੱਖੀ ਨੇ
1: ਭਾਜੀ
0: ਭਾਜੀ ਫੇਰ ਵੀ ਮਤਲਬ ਤੁਹਾਡਾ ਇੱਕ ਆਪਣਾ ਵਿਚਾਰ ਕੀ ਹੈ ਮੰਨ ਲਓ ਮਤਲਬ ਇੱਕ ਇਹ ਲੇਡੀ ਹੈ
1: ਕਿਹੜੀ
0: ਫਿਲਮ ਚ ਸੀਗਾ ਕਿਹੜੀ ਸੀਗੀ ਅਕਸ਼ੇ ਕੁਮਾਰ ਵਾਲੀ ਆਹ ਭੂਤ ਬੰਗਲਾ ਕਹਿੰਦਾ ਭੂਤ ਨਹੀਂ ਉਹ ਕਹਿੰਦਾ ਦੁਬਈ ਕੇ ਬਾਰੇ ਮੈਂ ਸੁਣਿਆ ਕਹਿੰਦਾ ਹਾਂ ਸੁਣਿਆ ਕਹਿੰਦਾ ਦੇਖਾ ਕਦੀ ਕਹਿੰਦਾ ਨਹੀਂ ਦੇਖਾ ਪਰ ਫਿਰ ਵੀ ਹੈ ਨਾ
1: ਏਦਾਂ
0: ਦੀਆਂ ਫਿਲਮਾਂ ਬਣਨੀਆਂ ਫਿਰ ਤਾਂ ਡਾਇਰੈਕਟਰ ਮੈਂ ਵੀ ਹੈਗਾ ਮਤਲਬ ਇੱਕ ਟਾਈਮ ਸੀਗਾ ਪ੍ਰਿਆ ਦਰਸ਼ਨ ਮੈਨੂੰ ਲੱਗਦਾ ਹੁੰਦਾ ਸੀ ਯਾਰ ਕਿਆ ਕਮਾਲ ਦਾ ਡਾਇਰੈਕਟਰ ਹੇਰਾ ਫੇਰੀ ਬਣਾਈ ਜਿਹਨੇ ਕਿੰਨੀ ਸੋਹਣੀ ਫਿਲਮ ਬਣਾਈ ਹੈਗੀ ਤੇ ਆਹ
1: ਇਹ ਵੀ ਇਹਨਾਂ ਨੇ ਬਣਾਈ
0: ਹੈ ਉਹ ਇਹ ਵੀ ਪ੍ਰਿਆ ਦਰਸ਼ਨ ਦੀ ਹੋਵੇ
1: ਲੱਗਦਾ ਫਿਰ ਬਜ਼ੁਰਗ ਹੋ ਗਿਆ ਅੱਛਾ ਹੋ ਗਿਆ ਕਿਉਂਕਿ ਫਿਰ ਉਹਨਾਂ ਨੂੰ ਪਤਾ ਨੀ ਲੱਗਦਾ
0: ਮਤਲਬ ਬਜ਼ੁਰਗ ਹੋਣ ਤੋਂ ਬਾਅਦ ਟੈਲੈਂਟ ਘੱਟ ਜਾਂਦਾ
1: ਨਹੀਂ ਘੱਟ ਨਹੀਂ ਜਾਂਦਾ
0: ਸੋਚੋ 10 ਸਾਲਾਂ ਬਾਅਦ ਤੁਸੀਂ ਬੇਬੀ ਸ਼ੱਕ ਡੁੱਡੂ ਕਰੋਗੇ
1: ਫਿਰ ਤੇ ਮੇਰਾ ਬੇਬੀ ਇੱਧਰ ਹੋ ਜਾਏਗਾ ਸ਼ੱਕ ਡੁੱਡੂ ਇੱਧਰ ਹੋ ਜਾਏਗਾ ਫਿਰ ਮੇਰਾ ਬੇਬੀ ਸ਼ੱਕ ਡੁੱਡੂ ਨਾਲ
0: ਫਿਰ ਤੁਹਾਡੇ ਤੋਂ ਸ਼ੱਕ ਡੁੱਡੂ ਡੂ ਨਹੀਂ ਹੋਣਾ ਫਿਰ ਤੁਹਾਡੇ ਤੋਂ ਡਕ ਡੁੱਡੂ ਡੂ ਹੋ ਜਾਵੇ ਉਹ ਵੀ ਬਹੁਤ ਹੈ ਅੱਜ ਕੱਲ ਸ਼ਾਰਕਾਂ ਮਾਰਨ ਲੱਗੇ ਹੋਏ ਨੇ ਤੁਹਾਨੂੰ ਪਤਾ
1: ਉਹ ਯਾਰ ਸ਼ਾਰਕ ਦਾ ਨਿਊਜ਼ ਵੀ ਆਈ ਸੀ
0: ਅਟੈਕ ਹੋ ਰਹੇ ਨੇ ਬਹੁਤ ਜ਼ਿਆਦਾ
1: ਮੈਂ ਤਾਂ ਜਾਂਦਾ ਲਈ ਬੀਚ ਤੇ ਨਾ
0: ਮੈਂ ਤੁਹਾਨੂੰ ਕਰਨਾ ਆਉਂਦਾ ਤੁਸੀਂ ਬੀਚ ਤੇ ਛੱਡੋ ਤੁਸੀਂ ਸਾਈਡ ਤੇ ਨਾ ਜਾਓ ਇਹ ਤਾਂ ਫਿਰ ਬੀਚ ਕੀ ਬਾਤ ਹੈ
1: ਮੈਂ ਆਪਣੀ ਟੂਟੀ ਥੱਲੇ ਨਹੀਂ ਧੋਦਾ ਤੇ ਬੀਚ ਤੇ ਕਹੀ ਜਾ ਰਹੇ ਦੱਸ
0: ਧੋਣਾ ਨਹੀਂ ਨਾ
1: ਨਹੀਂ ਧੋਦਾ ਯਾਰ ਧੋਦਾ ਹੀ ਕਿਹਾ ਸੀ ਯਾਰ
0: ਤੁਸੀਂ ਕਹਿੰਦੇ ਟੂਟੀ ਥੱਲੇ ਨਹੀਂ ਧੋਂਦਾ
1: ਯਾਰ ਭਾਜੀ
0: ਨਾਲੇ ਤਾਂ ਇੱਥੇ ਚੀਜ਼ ਹੈ
1: ਨਹੀਂ ਲਾਉਂਦਾ ਲਾਉਂਦਾ
0: ਟਿਸ਼ੂ ਪੇਪਰ ਨੇ ਤੇ
1: ਓ ਮਾਈ ਗੋਡ ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣਦੇ ਮੈਂ
0: ਗੱਲ ਫੜ ਲੈਂਦੇ
1: ਅੱਛਾ ਗੱਲ ਅੱਛਾ
0: ਜਿਵੇਂ ਰਾਹੁਲ ਗਾਂਧੀ ਗੱਲ ਨਹੀਂ ਫੜ ਲੈਂਦਾ ਮੋਦੀ ਦੀ ਅੱਛਾ ਤੁਹਾਡਾ ਫਿਰ ਵੀ ਮਤਲਬ ਐਂਥਨੀ ਐਲਬਨੀਜ਼ ਤੇ ਪੌਲਿਨ ਹੈਂਸਨ ਦੇ ਵਿੱਚੋਂ ਕੌਣ ਪਸੰਦ ਹੈ ਤੁਹਾਨੂੰ ਰਾਹੁਲ ਗਾਂਧੀ ਕਿ ਮੋਦੀ
1: ਮੈਨੂੰ ਪਸੰਦ ਹੈ ਭਗਵੰਤ ਮਾਨ
0: ਤਾਂ ਨਾ ਕਹਿ ਦਿਓ
1: ਮੈਨੂੰ ਪਸੰਦ ਹੈ
0: ਭਗਵੰਤ ਮਾਨ
1: ਲਾਈ ਮੈਨੂੰ ਹਾਂ
0: ਉਹ ਤਾਂ ਗੁਰੂ ਦੁਖੀ ਹੈ ਪੌਲਿਨ ਹੈਂਸਨ ਕਹਿੰਦੀ ਕਿ ਜਿਹੜੇ ਜਿਵੇਂ ਉਹ ਨੀ ਹੁੰਦੇ ਹੈਗੇ ਕਹਿੰਦੇ ਜਿਹੜੀ ਕਹਿੰਦੇ ਨੇ ਕਿ ਮੈਨੂੰ ਆਪਾਂ ਕਹਿੰਦੇ ਹਾਂ ਵੀ ਮਲਟੀਕਲਚਰਲ ਕੰਟਰੀ ਇਹ ਕਹਿੰਦੀ ਮਲਟੀਕਲਚਰਲ ਕੀ ਹੁੰਦਾ
1: ਅੱਛਾ ਠੀਕ ਹੈ
0: ਇਹ ਤਾਂ ਮਤਲਬ ਇੱਕੋ ਹੀ ਕਲਚਰ ਹੋਣਾ ਚਾਹੀਦਾ ਨਾ ਆਸਟ੍ਰੇਲੀਆ ਨੂੰ ਮੈਂ ਬੈਠਾ ਸੋਚੀ ਗਿਆ ਮੈਂ ਲੱਭਿਆ ਮੈਂ AI ਤੋਂ ਵੀ ਲੱਭਿਆ ਮੈਂ ਕਿਹਾ ਆਸਟ੍ਰੇਲੀਅਨ ਕਲਚਰ ਕੀ ਹੈ ਮਤਲਬ ਆਸਟ੍ਰੇਲੀਅਨ ਕਲਚਰ ਨਹੀਂ ਮੈਨੂੰ ਪਤਾ ਲੱਗਾ ਆਸਟ੍ਰੇਲੀਅਨ ਕਲਚਰ ਦਾ ਪਤਾ ਚੱਲਿਆ ਵੀ ਜਿਹੜੇ ਅੱਜ ਤੋਂ 200-250 ਸਾਲ ਪਹਿਲਾਂ ਕੈਦੀ ਲਿਆਂਦੇ ਸੀਗੇ ਉਹ ਵਾਪਸ ਨਹੀਂ ਗਏ ਪਰ ਸਟੂਡੈਂਟ ਵਾਪਸ ਜਾਣੇ
1: ਚਾਹੀਦੇ
0: ਇਹ ਆਸਟ੍ਰੇਲੀਅਨ ਕਲਚਰ ਹੈ
1: ਤੁਸੀਂ ਦੱਸੋ ਇਥੋਂ ਸਟੂਡੈਂਟ ਕੋਈ ਲੈ ਪੈਸੇ ਲਓ ਤੇ ਬਾਅਦ ਚ ਕਹੋ ਤੁਸੀਂ ਵਾਪਸ ਜਾਓ ਹੈ
0: ਚੱਲ ਚੱਲ ਚੱਲ ਕਾਕਾ ਉਹ ਜਿਵੇਂ ਅੱਜ ਕੱਲ ਉਹ ਨਹੀਂ ਹੈਗਾ ਨਾਈਜੀਰੀਅਨ ਉੱਥੇ ਜਗਰਾਉਂ ਬੜਾ ਫੇਮਸ ਹੋਇਆ ਹਮੇਸ਼ਾ ਦੇ ਹੀ ਹੁੰਦਾ ਸਾਡੇ ਕੋਈ ਮੈਚ ਨਹੀਂ ਹੁੰਦਾ ਕਿਸੇ ਦਾ
1: ਕੋਈ
0: ਕਾਲਾ ਗੋਰੇ ਨਾਲ ਨੀ ਮਿਲਦਾ ਤੇ ਤੁਹਾਡੇ ਫੋਨ ਦੇ ਉੱਤੇ ਅਲਾਰਮ ਵੱਜੀ ਜਾਂਦਾ ਸਾਡੇ ਗਾਣੇ ਸਾਡੀ ਖਬਰਾਂ ਨਾਲ ਨੀ ਰਲਨੇ ਸਾਡੀ ਖਬਰਾਂ ਨਾਲ ਸਾਡਾ ਹਾਸਾ ਨੀ ਰਲਣਾ ਤੇ ਕਿਸੇ ਦੇ ਨਾਲ ਕੋਈ ਚੀਜ਼ ਰਲਣੀ ਨੀ ਉਦਾਂ ਹੀ ਗਾਣੇ ਵੀ ਨਹੀਂ
1: ਗਾਣੇ
0: ਆਪਸ ਇਹ ਦੋ ਗਾਣਿਆਂ ਦਾ ਬਲੈਂਡ ਕਰਕੇ ਚਲਾ ਰਹੇ ਹਾਂ ਭਾਜੀ ਮੈਂ ਅੱਜ ਦੋ ਗਾਣੇ
1: ਦੋ

0: फीफा वर्ल्ड कप चल रहा है फुटबॉल का है,
1: मैनू भी यही वर्ल्ड कप ही गाड़ा लगा।
0: अज मैसी ने हैट्रिक मारती भाजी,
1: तीन गोल कट्ठे करते
0: अर्जेंटीना ने अपना पहला ही मैच जित लिया। मैसी दी हैट्रिक मतलब इट्स टू मच, मतलब
2: यार टू क्या मच बात है।
0: उन्हें ना पूछो मैसी कौन है,
1: नहीं मैसी ते वो है जेड़ा ट्रैक्टर नु कहंदे ना मैसी ट्रैक्टर
0: दे बात
1: अर्जेंटीना दो ही बंदे हैगे ना जिहड़े ज्यादा के होर भी हैगे।
0: असल च ना फुटबाल दी हिस्ट्री च बड़े बड़े जिवें माराडोना पेले सारे आए हैगे ने, स्टार आए हैगे ने, डेविड बेकहम ये वो लले भबे आंदे रहे, जिनेडिन ज़िदान, पर ए पहली बार होया है शायद कि दो स्टार कठे इको ही टाइम दे उते खेल रहे ने है ना।
1: हाँ।
0: नहीं ते नॉर्मली एक एक टाइम
1: एक हुंदा एक टाइम ते एक ही चलदा,
0: पूरी दुनिया च एक दी दहशत हैगी है।
1: हां
0: हुण मैसी ते रोनाल्डो दा और दोए रिटायर हो रहे ने इस वर्ल्ड कप तो बाद।
1: ओ अच्छा,
0: मतलब वर्ल्ड कप नहीं खेडणगे वैसे, ओ लीग लूग मैच खेडी जाणगे।
1: ओ अच्छा अच्छा,
0: एनीवेज चलो खबरां ओ नहीं हैगियां।
1: हां
0: भाजी आ भी म्यूजिक कड्या मैं, ठीक है नहीं ये जाली है यार,
1: फिर भी
0: बढ़िया बढ़िया म्यूजिक लेके आवांगे आपां। एदे तो भी बढ़िया म्यूजिक अज दी खबरां दी शुरुआत करदे आं, ते खबर बड़ी बेकार है जो तुहानू पता है, फिर साडा खबरां दी शुरुआत
1: रख दो।
0: सो अज दी खबरां दी शुरुआत दे विच भाजी पहली खबर खाने पीने दे नाल जुड़ी हुई है।
1: आए
0: हां हुण ए खबर मैं उतो कटी सी, तुसी देखते हो सवेरे सवेरे नाइन न्यूज वगैरह या एबीसी
1: नाइन न्यूज
0: टीवी चैनल देखते हो
1: कभी कभी? नहीं टीवी ते स्पेशल ते नहीं देखता, फेसबुक ते कभी कभी आ जाता होता
0: भाई।
1: एक ते सेवन न्यूज ही आता ना
0: सेवन, नहीं नहीं, नहीं फेसबुक वाले नहीं सर, टीवी ए टीवी ने।
1: अच्छा टीवी वाले होते। अच्छा
0: एक ना मैं इत्थे दे लोकां नूं इही समझांदा रहा, लोके कहते रेडियो फलाना तुमका वो सुनया थे, मैं क्या ऐप के उ रेडियो नहीं होंगे, फ्रीकुएंसी से रेडियो होंगे। वी आर दी रेडियो, ब्लडी रेडियो,
1: फ्रीकुएंसी
0: टीवी, फेसबुक के उत्ते टीवी कौन चलाता होंगे टीवी थोड़े टीवी से चलना
1: चाहिए।
0: लोग कही जाते हैं अखबार है किताबा बड़िया महंगा मिलते हैं, कस्टम तो किताबा लेके
1: आया
0: इंग्लिश किताब पढ़ते हुए नजारा ही हो
1: रहा
0: वेटिंग लॉन च बैठ के खबर नहीं जो सवेरे सवेरे ब्रेक बड़ा घेंट हों तो देखने वाले अपने गड्डी दे विच रेडियो सुनिया करो,
1: ठीक है
0: रेडियो हां जी सुनो, एबीसी सुनो, जो मर्जी सुनो है ना, किस एफएम सुनो जा फिर 3GB सुनो,
1: 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB
0: ਗੱਲ ਤਾਂ ਕਹਿੰਦੇ ਹੋਏ ਬਾਲ ਵੀ ਧੌਲੇ ਹੋ ਗਏ, ਹੁਣ ਤਾਂ ਮੇਰੇ ਬਾਲ ਵੀ ਚਲੇ ਗਏ ਧੌਲੇ ਹੋ ਕੇ। ਮੈਂ ਤੀਸਰੀ ਸਟੇਜ ਤੇ ਹਾਂ, ਨਾਰਮਲੀ ਲੋਕ ਤੀਸਰੀ ਸਟੇਜ ਤੇ ਪਹੁੰਚਦੇ ਨਹੀਂ ਹੈਗੇ, ਉਦੋਂ ਪਹਿਲਾਂ ਹੀ ਬਾਏ ਬਾਏ ਕਰ ਜਾਂਦੇ ਨੇ।
1: ਤੁਸੀਂ ਕਿਹੜੀ
0: ਪਹਿਲੀ ਸਟੇਜ ਹੁੰਦੀ ਹੈ? ਕਾਲੇ ਬਾਲਾਂ ਲਈ, ਜੰਮਦੇ ਹੀ ਬੱਚੇ ਦੇ ਬਾਲ ਨਹੀਂ ਆ ਜਾਂਦੇ।
1: ਹਾਂ।
0: ਦੂਜੀ ਸਟੇਜ ਹੁੰਦੀ ਹੈ ਧੌਲੇ ਬਾਲਾਂ ਲਈ,
1: ਚਿੱਟੇ ਵਾਲ।
0: ਤੀਜੀ ਸਟੇਜ ਹੁੰਦੀ ਹੈ ਜਿੱਥੇ ਬਾਲ ਹੀ ਨਹੀਂ ਹੈਗੇ। ਮੈਂ 3G ਤੇ ਹਾਂ, ਨਾਰਮਲੀ 2G ਤੇ ਹੀ ਲੋਕੀ ਬਾਏ ਬਾਏ ਕਰ ਦਿੰਦੇ ਨੇ ਦੁਨੀਆ ਨੂੰ।
1: 3G ਮਤਲਬ ਤੁਸੀਂ 3G ਵੀ ਕਹਿ ਸਕਦੇ ਹੋ, ਪਰ ਹੁਣ 5G ਚੱਲਣ ਡਿਆ ਨਾ, ਤੁਸੀਂ 5G ਤੇ ਹੋ।
0: ਭਾਜੀ ਇਹਨੂੰ ਕਹਿੰਦੇ ਹੁੰਦੇ ਜੋਕ ਦਾ ਕਤਲ ਕਰਨਾ, ਹਲਾਲ ਕਰਦੇ ਤੁਸੀਂ ਹਲਾਲ। ਆਸਟ੍ਰੇਲੀਅਨ ਕਲਚਰ ਇਹੀ ਹੈ, ਅਡੋਪਟ ਦੀਸ ਥਿੰਗਸ। ਆਪਾਂ ਇੰਡੀਆ ਦੇ ਵਿੱਚ ਵੀ ਤਾਂ ਸੁਰੇ ਸੁਰੇ ਸੁਣਦੇ ਹੁੰਦੇ ਸੀਗੇ, ਜੀ ਸਾਹਿਬ, ਰੰਗੋਲੀ, ਚਿੱਤਰਹਾਰ, ਫਲਾਣਾ ਧਿਮਕਾ, ਹਨਾ, ਚੰਦਰਕਾਂਤ, ਸਾਰੇ ਤੁਹਾਨੂੰ ਮੂੰਹ ਜਵਾਨੀ ਯਾਦ ਨੇ। ਇੱਥੇ ਦੇ ਕਿੰਨੇ ਸ਼ੋਜ਼ ਤੁਹਾਨੂੰ ਜਿਹੜੇ 9 ਨਿਊਜ਼ ਤੇ, SBS ਤੇ, ABC ਤੇ ਆਉਂਦੇ ਨੇ, ਕਿੰਨੇ ਮੂੰਹ ਜਵਾਨੀ ਪਤਾ ਨੇ, ਕਿਹੜੀਆਂ ਐਡਸ ਤੁਹਾਨੂੰ ਮੂੰਹ ਜਵਾ। ਇੱਕ ਉਹ ਬਨਿੰਗਸ ਦੀ ਹੈ, ਬਨਿੰਗਸ ਵੇਅਰ ਹਾਊਸ, ਹੋਰ ਕਿਹੜੀ ਪਤਾ ਤੁਹਾਨੂੰ ਐਡ ਉੱਥੇ ਦੀ, ਹਨਾ। ਇੱਥੇ ਦੇ ਕਿਹੜੇ ਜਿਹੜੇ ਨਿਊਜ਼ ਐਂਕਰਸ ਨੇ ਉਹਨਾਂ ਦੇ ਬਾਰੇ ਪਤਾ? ਗੌਤਮ ਕਪਿਲੇ ਪਤਾ ਤੁਹਾਨੂੰ? ਮਤਲਬ ਇੱਥੇ ਦਾ ਕਲਚਰ ਅਡੋਪਟ ਕਰੋ ਯਾਰ, ਇਹ ਦਿਸ ਇਜ਼ ਕਲਚਰ, ਇਹ ਹੁੰਦਾ ਹੈ ਕਲਚਰ, ਇਹਨੂੰ ਇਹਨਾਂ ਨੂੰ ਸਮਝਿਆ ਕਰੋ, ਸੁਣਿਆ ਕਰੋ, ਜਾਣਿਆ ਕਰੋ, ਫਿਰ ਤੁਸੀਂ ਇੱਥੇ ਫਿੱਟ ਬੈਠੋਗੇ, ਫਿਰ ਤੁਹਾਡਾ ਆਪਣੇ ਤੇ ਆਪਣੇ ਜਵਾਕਾਂ ਦੇ ਨਾਲ ਡਿਫਰੈਂਸ ਨਹੀਂ ਰਹੂਗਾ. ਨਹੀਂ ਤੇ ਸਾਨੂੰ ਇਹ ਲੱਗਦਾ ਹੈਗਾ ਆਪਣੇ ਜਵਾਕਾਂ ਨੂੰ ਭੰਗੜਾ ਸਿਖਾ ਦਈਏ, ਪੰਜਾਬੀ ਸਿਖਾ ਦਈਏ, ਦੈਟਸ ਇਟ, ਉਹ ਇੱਥੇ ਆ ਲਾ ਉਹ ਆਪਣੇ ਆਪ ਸਿੱਖ ਜਾਣਗੇ.
1: ਸਹੀ ਗੱਲ,
0: ਦੋਨੋਂ ਦੋਨੋਂ ਸਿਖਾਣੇ ਨੇ ਸਰ ਜੀ,
1: ਭਾਜੀ
0: ਦੋਨਾਂ ਦਾ ਮਿਸ਼ਰਣ ਹੋਣਾ ਚਾਹੀਦਾ. ਹੁਣ ਉਹ ਮਿਸ਼ਰਣ ਦੀ ਗੱਲ ਇਹ ਹੈ ਕਿ ਉਹ ਪ੍ਰੋਗਰਾਮ ਦੇ ਵਿੱਚ ਦੋ ਇਹੋ ਜਿਹੀਆਂ ਚੀਜ਼ਾਂ ਦਾ ਮਿਸ਼ਰਣ ਉਹਨਾਂ ਨੇ ਕੀਤਾ, ਮੈਂ ਆਈ ਵਾਜ਼ ਬਲੋਨ ਅਵੇ ਭਾਜੀ, ਮੈਂ ਹਿੱਲ ਗਿਆ, ਮੇਰੇ ਦਿਮਾਗ ਦੇ ਤਾਰ ਐਂ ਅੱਡ ਅੱਡ ਹੋ ਗਏ. ਹਾਂ, ਮੈਂ ਡਿਸਪੋਜ਼ ਆਫ ਹੋ ਗਿਆ, ਮੈਂ ਐਕਸਪਲੋਡ ਹੋ ਗਿਆ, ਮੈਂ ਫੜ ਹੀ ਗਿਆ. ਜਿਵੇਂ
1: ਕੀਤਾ ਹੋਇਆ ਕੀ ਹੈ ਇਹ ਤੇ ਦੱਸੋ ਪਹਿਲਾਂ.
0: ਉਹਨਾਂ ਨੇ ਉਹ ਸਵੇਰ ਦੇ ਮਾਰਨਿੰਗ ਬ੍ਰੇਕਫਾਸਟ ਸ਼ੋਅ ਚ, ਮਤਲਬ ਇੱਕ ਤਾਂ ਟੌਪਿਕ ਕਿੱਥੋਂ ਲੈ ਕੇ ਆਉਂਦੇ ਨੇ ਮੈਂ ਤਾਂ ਸਮਝ ਨਹੀਂ ਆਇਆ. ਉਹਨਾਂ ਨੇ ਇੱਕ ਸ਼ੈਫ ਬੁਲਾਉਂਦਾ ਤੇ ਉਹਨੂੰ ਕਹਿੰਦੇ ਕਹਿੰਦੇ ਜੀ ਦੋ ਐਸੇ ਕੰਬੀਨੇਸ਼ਨ ਦੱਸੋ ਸਾਨੂੰ ਖਾਣਿਆਂ ਤੇ ਜਿਹੜੇ ਤੁਹਾਨੂੰ ਬਲੋਨ ਅਵੇ ਕਰ ਦੇਣ, ਵੀ ਕਮਾਲ, ਮਾਈਂਡ ਬਲੋ ਲੇਗਾ,
1: ਸਵਾਦੀ ਹੋਵੇ ਪੂਰਾ.
0: ਉਹ ਬੰਦਾ ਕਹਿੰਦਾ ਕਹਿੰਦਾ ਚਿਕਨ ਸਾਲਟ, ਚਿਕਨ ਸਾਲਟ ਦੇ ਨਾਲ ਮੈਂ ਤੁਹਾਨੂੰ ਮਿਕਸਚਰ ਦੱਸਦਾ. ਅੱਛਾ, ਉਹਦੇ ਚ ਨਾ ਉਹਨੇ ਟੌਪ 5 ਰੈਸਿਪੀਜ਼ ਦੱਸੀਆਂ. ਮੈਂ ਬੋਟਮ 5 ਤੋਂ ਸ਼ੁਰੂ ਕਰੂੰਗਾ, ਜਿਹੜੀ ਪਹਿਲੇ ਨੰਬਰ ਦੀ ਹੈ. ਜਿਵੇਂ ਇੰਸਟਾਗ੍ਰਾਮ ਤੇ ਹੁੰਦਾ ਵੀ ਵਾਚ ਟਿਲ ਐਂਡ ਹੁੰਦਾ, ਨਿਕਲਦਾ ਕੁਛ ਵੀ, ਪਰ ਵਾਕ ਆਈ ਲਿਸਨ ਟਿਲ ਐਂਡ. ਇਹ ਖਬਰ ਦੇ ਵਿੱਚ ਤੁਹਾਨੂੰ ਸਵਾਦ ਆਊਗਾ, ਤੜਕਾ ਇੱਕ,
1: ਠੀਕ ਹੈ.
0: ਜਿਹੜੀ ਆਖਰੀ ਚੀਜ਼ ਹੈ ਉਹਦੇ ਤੇ ਚਿਕਨ ਸਾਲਟ, ਤੁਸੀਂ ਸੋਚੋਗੇ ਯਾਰ ਇਹਦੇ ਤੇ ਕਮਾਲ ਹੈ, ਕਿਵੇਂ ਫਲੇਵਰ ਬਣ ਗਿਆ. ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਜਿਹੜੀ ਮੈਗੀ ਮੂਗੀ ਬਣਦੀ ਹੈ ਤੁਹਾਡੀ, ਨੂਡਲਸ ਨਾਡਲਸ ਹੁੰਦੇ ਨੇ, ਮੈਗੀ ਨੀ, ਮੈਗੀ ਜਿੱਦਾਂ ਮੈਗੀ ਮਸਾਲਾ ਆ ਜਾਂਦਾ ਹੈਗਾ.
1: ਅੱਛਾ,
0: ਜਿਹੜੇ ਜਿਵੇਂ ਬਲੈਂਡ ਨੂਡਲਸ ਨੀ ਹੁੰਦੇ ਹੈਗੇ, ਉਹ ਜੈਪਨੀਜ਼ ਦੇ ਨੂਡਲਸ
1: ਜਿਹੜੇ ਆਪਾਂ ਮਸਾਲਾ ਬਾਅਦ ਚ ਪਾਉਣੇ ਆ.
0: ਤੁਸੀਂ ਉਹ ਗਏ ਹੋ ਚਾਈਨੀਜ਼ ਸ਼ਾਪਾਂ ਦੇ ਅੰਦਰ,
1: ਉਹ ਵਿੱਚ ਥੋੜੇ ਜਿਹਾ ਦੂਜੇ ਹੁੰਦੇ ਆ,
0: ਉਹਨਾਂ ਕੋਲ ਜਿਹੜੇ ਉਹ ਨੂਡਲਸ ਹੁੰਦੇ ਹੈਗੇ,
1: ਠੀਕ ਹੈ,
0: ਉਹ ਲਿਆਓ, ਉਹਨਾਂ ਦੇ ਵਿੱਚ ਚਿਕਨ ਸਾਲਟ ਪਾਓ,
1: ਠੀਕ ਹੈ,
0: ਤੇ ਉਹਨੂੰ ਬ੍ਰੈਡ ਦੇ ਵਿੱਚ ਰੱਖ ਕੇ ਖਾਓ. ਟੋਸਟ ਵੀ ਕਰ ਸਕਦੇ ਹੋ ਤੁਸੀਂ ਬ੍ਰੈਡ ਨੂੰ,
1: ਠੀਕ ਹੈ.
0: ਸੋ ਇਹ ਇਹ ਇੱਕ ਉਹਦੇ ਮਤਲਬ ਬੰਦੇ ਨੇ, ਇਹ ਇੱਕ ਮਤਲਬ ਇਹ ਸ਼ੈਫ ਨੇ, ਮੈਂ ਤਾਂ ਹੈਰਾਨ ਹੈ ਉਹਨਾਂ.
1: ਅੱਛਾ,
0: ਦੂਜਾ ਉਹ ਕਹਿੰਦਾ ਇਹ ਇਹ ਚੌਥੇ ਨੰਬਰ ਦਾ ਸੀ.
1: ਅੱਛਾ,
0: ਪੰਜਵੇਂ ਨੰਬਰ ਦਾ, ਚੌਥੇ ਦਾ ਸੁਣੋ ਤੁਸੀਂ. ਕਹਿੰਦਾ ਜਿਹੜੇ ਨੈਚੁਰਲ ਸਵੀਟ ਹੁੰਦੇ ਨੇ, ਨੈਚੁਰਲ ਸਵੀਟ ਜਿਵੇਂ ਕੌਨਸ ਹੋ ਗਈਆਂ, ਛੱਲੀਆਂ ਹੋ ਗਈਆਂ,
1: ਛੱਲੇ, ਹਾਂ, ਠੀਕ
0: ਹੈ, ਛੱਲੀ ਨੂੰ ਭੁੰਨਣ ਤੋਂ ਬਾਅਦ ਆਪਾਂ ਤਾਂ ਭੁੰਨ ਕੇ ਉਹ ਸਾਲਟ ਲਗਾ ਕੇ ਨਿੰਬੂ ਰਗੜ ਕੇ ਖਾਂਦੇ ਆ, ਉਹ ਕਹਿੰਦਾ ਛੱਲੀ ਨੂੰ ਹਾਫ ਕੁੱਕ ਕਰਨਾ ਹੈ ਬਸ, ਉਹਨੂੰ ਅੱਗ ਦਿਖਾਣੀ ਹੋਵੇ ਵੀ ਇਹਨੂੰ ਅੱਗ ਕਹਿੰਦੇ, ਉਦੋਂ ਬਾਅਦ ਚਿਕਨ ਸਾਲਟ ਸਪ੍ਰਿੰਕਲ ਕਰੋ ਤੇ ਫਿਰ ਖਾਓ.
1: ਲਓ ਜੀ ਲਓ,
0: ਇਹ ਇਹ ਮਤਲਬ ਇਹ ਵੀ ਇੱਕ,
1: ਮਤਲਬ ਇਹ ਵੀ ਉਹਨੇ ਦੱਸਿਆ,
0: ਹਾਂ,
1: ਇਹ ਕਿੱਥੋਂ ਦਾ ਹੈਗਾ ਇਹ ਵੀ ਦੱਸ ਦਿਓ ਬਾਅਦ ਚ.
0: ਫਿਰ ਇੱਕ ਉਹਨਾਂ ਨੇ ਦੱਸਿਆ ਹੈਗਾ ਕਿ ਇੱਕ ਗੁਆਕਾਮੋਲੀ ਨੀ ਹੁੰਦੀ ਹੈਗੀ,
1: ਗੁਆਕਾਮੋਲੀ ਨਾ ਤੇ
0: ਗੁਆਕਾਮੋਲੀ, ਗੁਆਕਾਮੋਲੀ ਜਿਹੜੀ ਆਪਣਾ ਬੇਸਿਕਲੀ ਉਹ ਮੈਕਸੀ, ਆਪਾਂ ਪੋਰਟੁਗੀਜ਼ ਤੋਂ ਸ਼ੁਰੂ ਕੀਤਾ ਸੀਗਾ, ਉਹ ਹੁੰਦੇ ਨੇ ਐਵਾਕਾਡੋ ਐਗ ਇਹ ਉਹ ਕਰਕੇ ਉਹ ਵਿੱਚ ਮਿਲਾ ਕੇ ਪਾਉਂਦੇ ਹੁੰਦੇ ਆ ਜੇ ਤੁਸੀਂ ਆਪਣਾ ਟਾਕੋਸ ਵਗੈਰਾ ਲੈਣੇ ਆ ਨਾ ਚੋ.
1: ਅੱਛਾ, ਉਹਦੇ ਵਿੱਚ, ਹਾਂ,
0: ਡੂ ਯੂ ਵਾਂਟ ਐਕਸਟਰਾ ਗੁਆਕਾਮੋਲੀ?
1: ਅੱਛਾ,
0: ਯੈਸ ਪਲੀਜ਼, $1. ਉਹ ਇੱਕ ਚਮਚ ਪਾ ਕੇ ਹੀ ਕਹਿ ਦਿੰਦੇ ਨੇ.
1: ਅੱਛਾ ਅੱਛਾ, ਠੀਕ ਹੈ.
0: ਉਹਦੇ ਵਿੱਚ ਹਲਕਾ ਜਿਹਾ ਚਿਕਨ ਸਾਲਟ, ਹਲਕਾ ਜਿਹਾ ਨਹੀਂ, ਪਾ ਲਓ ਜਿੰਨਾ ਕੁ ਪਾਣਾ, ਵੈਸੇ ਉਹ ਫਿੱਕੀ ਜਿਹੀ ਹੁੰਦੀ ਹੈ, ਮਤਲਬ ਮੈਂ ਹੈਰਾਨ ਹੈ ਵੀ ਇਹ ਕਿਵੇਂ, ਹੈ ਨਾ. ਤੇ ਤੀਜਾ ਇਹ ਕਿੰਨਾ ਸੀ, ਤਿੰਜ ਹੋ ਗਿਆ,
1: ਤੇ ਹਾਂ.
0: ਦੂਜੇ ਨੰਬਰ ਦੇ ਉੱਤੇ ਆਉਂਦੀ ਹੈਗੀ ਮਾਰਟੀਨੀ,
1: ਮਾਰਟੀਨੀ
0: ਪੀਤੀ ਹੈ,
1: ਮਾਰਟੀਨੀ
0: ਕਾਕਟੇਲ.
1: ਅੱਛਾ,
0: ਹਾਂ, ਮਾਰਟੀਨੀ ਕਾਕਟੇਲ ਹੁੰਦੀ ਹੁੰਦੀ ਹੈ,
1: ਠੀਕ ਹੈ.
0: ਤੇ ਮਤਲਬ ਇੱਕ ਤਰ੍ਹਾਂ ਦੀ ਤੁਸੀਂ ਕਹਿ ਲਓ ਕਿ ਭਾਜੀ, ਮਤਲਬ ਵੈਸੇ ਕਰਨੀ ਚਾਹੀਦੀ ਆਪਾਂ ਨੂੰ ਇਹ ਗੱਲ,
1: ਮਾਰਟੀਨ ਹੋ ਗਈ ਹੈ, ਸਮਝੋ ਹੋ ਗਈ ਹੈ.
0: ਨਹੀਂ, ਉਹ ਉਹਦਾ ਗਲਾਸ ਵੀ ਬੜਾ ਸ਼ਾਨਦਾਰ ਜਿਹਾ ਹੁੰਦਾ, ਉਹ ਇਹੋ ਜਿਹਾ ਨਹੀਂ ਹੁੰਦਾ ਵੀ ਸ਼ੇਪ ਦਾ ਗਲਾਸ.
1: ਅੱਛਾ, ਵਧੀਆ ਜਿਹਾ ਗਲਾਸ,
0: ਐਂ ਜਿਹਾ ਮੂੰਹ ਕਰਕੇ ਕਹਿੰਦਾ ਹੁੰਦਾ ਮੈਨੂੰ ਫੀਲ.
1: ਅੱਛਾ, ਉਹਦੇ ਵਿੱਚ ਵੀ ਚਿਕਨ ਸਾਲਟ ਪਾ ਲਓ.
0: ਵੈਸੇ ਪੀਤੀ ਹੈ ਮਾਰਟੀ? ਨਹੀਂ ਪੀਤਾ,
1: ਮੈਂ ਨਹੀਂ ਪੀਤੀ, ਮੈਂ ਤੇ ਪਾਣੀ ਨਹੀਂ ਪੀਤਾ ਕਰਦਾ ਕਦੀ.
0: ਜਿੰਨ ਤੇ ਵਰਮੂਥ ਨੂੰ ਮਿਕਸ ਕਰਕੇ ਬਣਦੀ ਹੈ, ਉਹਦੇ ਆਲੇ ਦਾਲੇ ਐ ਨਿੰਬੂ ਐ ਲਗਾਇਆ ਹੁੰਦਾ ਗਲਾਸ ਦੇ ਆਲੇ ਦਾਲੇ.
1: ਇਹ ਭਾਜੀ ਆਪਣਾ ਖਬਰ ਬੜੀ ਬਕਾਰ ਹੈ, ਤੇ ਖਾਣੇ ਵਾਲੀ ਖਬਰ ਹੀ ਬਣਾ ਦਈ, ਮੈਨੂੰ ਤਾਂ ਮੂੰਹ ਚ ਪਾਣੀ ਆਈ ਆ ਰਿਹਾ ਹੈ.
0: ਮੈਨੂੰ ਲੱਗਿਆ ਸੀਗਾ ਤੁਸੀਂ ਵਰਮੂਥ ਪੁੱਛੋਗੇ ਵੀ ਕੀ ਹੁੰਦਾ.
1: ਹਾਏ ਹਾਏ,
0: ਫੋਰਟੀਫਾਈਡ ਵਾਈਨ ਹੁੰਦੀ ਹੈ ਵਰਮੂਥ, ਮਤਲਬ ਜਿੰਨ ਤੇ ਵਾਈਨ ਇਕੱਠੀ ਜਦੋਂ ਰਲਦੀ ਹੈ ਤੇ ਫੇਰ ਮਾਰਟੀ ਨਹੀਂ ਬਣਦੀ.
1: ਓ ਵਾਓ, ਅੱਛਾ ਜੀ,
0: ਮਤਲਬ ਯੂ ਆਸਕ ਮੀ ਐਨੀ ਕਾਕਟੇਲ, ਪਰ ਇਹ ਕਮਾਲ ਦੀ ਕਾਕਟੇਲ ਹੁੰਦੀ ਹੈ,
1: ਠੀਕ ਹੈ.
0: ਤੇ ਮਾਰਟੀਨੀ ਦੇ ਵਿੱਚ ਫਿਰ ਉਹਦੀ ਗਾਰਨਿਸ਼ਿੰਗ ਬੜੀ ਵਧੀਆ ਹੁੰਦੀ ਹੈ, ਚੈਰੀ ਜੀ ਟੰਗ ਕੇ ਆਏ, ਸੰਤਰਾ ਜਿਹਾ ਕੱਟ ਕੇ ਉਹਨੂੰ, ਪੇਟਾ ਜਿਹਾ ਸਪਰਲ ਜਿਹਾ ਟੰਗ, ਉਹਦੇ ਵਿੱਚ ਕਹਿੰਦਾ ਐ ਚਿਕਨ ਸਾਲਟ ਸਪ੍ਰਿੰਕਲ ਕਰ ਦੋ. ਨਾ ਕਰਿਓ,
1: ਇਹ ਚਿਕਨ ਸਾਲਟ ਦੀ ਮਸ਼ਹੂਰੀ ਕਰਦਾ ਪਿਆ ਬੰਦਾ ਲੱਗਦਾ ਇਹਦੇ ਵਿੱਚ ਸਾਰੇ ਜੀ.
0: ਹੁਣ ਸੁਣੋ, ਨੰਬਰ 1,
1: ਨੰਬਰ 1
0: ਇਹ ਉਹ ਸ਼ੋਅ ਸੀਗਾ, ਮਤਲਬ ਜਿਹੜਾ ਮੈਂ ਬੈਠੇ ਬੈਠੇ ਦੇਖ ਲਿਆ,
1: ਠੀਕ ਹੈ.
0: ਪਹਿਲੇ ਦਿਨ ਜਦੋਂ ਬੰਦਾ ਇੰਡੀਆ ਤੋਂ ਆਇਆ ਹੁੰਦਾ ਤਾਂ ਕੀ ਕਰਦਾ
1: ਭਾਜੀ?
0: ਅੱਛਾ ਹੁਣ ਉਹ ਜਿਹੜੀ ਚੀਜ਼ ਹੈ ਉਹ ਮੈਂ ਹਾਲੇ ਤੱਕ ਕੀਤੀ ਨੀ ਹੈਗੀ,
1: ਠੀਕ ਹੈ,
0: ਬਟ ਮੈਂ ਸਿਨੇਮਨ ਡੋਨਟ
1: ਡੋਨਟ
0: ਪਾ ਕੇ ਉਹਦੇ ਤੇ
1: ਉਹ ਖਾਓ
0: ਉਹ ਕਾਫੀ ਦੇ ਨਾਲ।
1: ਇਹ ਨਾ ਬੰਦਾ ਐਕਸਪੈਰੀਮੈਂਟ ਕਰੀ ਜਾ ਰਿਹਾ ਜੇ ਜੇ ਤੇ ਗਾਲਾਂ ਵੱਧ ਆ ਗਈਆਂ ਤੇ ਫਿਰ
0: ਬਾਅਦ ਜੇ ਤੁਸੀਂ ਹਸਪਤਾਲ ਐਡਮਿਟ ਹੁੰਦੇ ਤਾਂ ਗਰੰਟੀ ਸਾਡੀ ਨਹੀਂ ਹੈਗੀ। ਉਹ ਜਿਵੇਂ ਨੋਨੀਆ ਜੀ ਇਲਾਜ ਦੱਸਦੇ ਹੁੰਦੇ ਸੀ, ਅਸੀਂ ਬਿਮਾਰੀਆਂ ਦੱਸਦੇ
1: ਅਸੀਂ ਨੁਸਖੇ ਦੱਸਾਂਗੇ ਕਿੱਦਾਂ ਬੰਦੇ ਬਿਮਾਰ ਹੋ ਸਕਦੇ ਆ,
0: ਉਹ ਨੁਸਖੇ ਦੱਸਦੇ ਨੇ ਅਸੀਂ ਨੁਸਖੇ ਦੱਸਾਂਗੇ।
1: ਭਾਈ ਸਾਹਿਬ ਜਿੰਨੇ ਵੀ ਜਾਣੇ ਸੁਣਦੇ ਪਏ ਆ ਨਾ, ਇਹ ਖਬਰ ਬੜੀ ਬੇਕਾਰ ਹੈਗੀ ਹੈ ਤੇ ਇਸ ਕਰਕੇ
0: ਇਹਨੂੰ ਟਰਾਈ ਐਟ
1: ਟਰਾਈ ਨਾ ਕਰ ਲਿਓ ਵੀ ਹਾਂ ਬਾਅਦ ਚੋਂ ਤੁਸੀਂ ਕਹੋ ਵੀ ਨਹੀਂ ਤੁਸੀਂ ਤਾਂ ਦੱਸਿਆ ਸੀ ਸਾਨੂੰ ਚਿਕਨ ਸਾਲ ਚ ਲੈ ਗਿਆ ਉਹ ਛੇ
0: ਕੀ ਕਰਤਾ ਤੁਸੀਂ,
1: ਕਿਉਂਕਿ ਸਾਡੀਆਂ ਖਬਰਾਂ ਹੀ ਇਹੋ ਜਿਹੀਆਂ ਹੈਗੀਆਂ,
0: ਸਾਡੀਆਂ ਖਬਰਾਂ ਵੀ ਇਹੋ ਜਿਹੀਆਂ।
1: ਇਹ ਭਾਈ ਸਾਹਿਬ ਜਿਹੜਾ ਸ਼ੈਫ ਹੈਗਾ ਨਾ ਇਹ ਮੈਨੂੰ ਦੱਸ ਦਿਓ ਕਿੱਥੇ ਆ ਇਹਦਾ ਮੈਂ ਚਿਕਨ ਇਹਤੇ ਚਿਕਨ ਸਾਲ ਚ ਲਪੇਟਾਂਗੇ ਵੀ ਹਾਂ
0: ਸ਼ੈਫ ਹੈਗੇ ਨਾ ਇਹਦੇ ਦੋ ਧਰ ਕੇ ਇਹਨੂੰ ਡੈਫ ਕਰਨਾ
1: ਚਲੋ
0: ਆਓ ਫਿਰ ਆਪਾਂ ਮਿਕਸ ਗਾਣਿਆਂ ਨੂੰ ਕੰਟੀਨਿਊ ਰੱਖਦੇ
1: ਹਾਂ, ਉਹਦੇ ਵਿੱਚ ਚਿਕਨ ਸਾਲਟ ਪਾਉਂਦੇ
0: ਮਿਕਸ
1: ਅੱਜ ਮਿਕਸ ਚੱਲਣਗੇ।

0: Radio Haji, Sola Sot Chihatare.
1: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਬਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2 ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਇੱਕੋ ਸਪਾਈਡਰਮੈਨ ਹੁੰਦਾ ਉੜਦਾ ਉੜਦਾ ਹੁੰਦਾ, ਇਹ ਪਹਿਲਾ ਸਪਾਈਡਰਮੈਨ ਸੀ ਜਿਹੜਾ ਰੁੜਦਾ ਰੁੜਦਾ ਹੁੰਦਾ ਸੀ।
1: ਜਿਹੜੇ ਜਿਹੜੇ ਗੋਲੇ ਸਪਾਈਡਰਮੈਨ ਹੁੰਦੇ ਆ ਨਾ ਉਹ ਨਾ ਬੜੀਆਂ
0: ਤੋੜ ਕੇ ਲਿਆਣਾ ਮਿਨੀ ਮਾਊਸ ਦੀ ਤਰ੍ਹਾਂ ਤਾਂ $100 ਡਿਪੈਂਡ ਕਰਦਾ ਤੁਸੀਂ ਐਂਟਰੀ ਕਿਹੜੀ ਚਾਹੁੰਦੇ।
1: ਗੁੱਡਾ ਗੁੱਡਾ ਹਾਂ ਐਂਟਰੀ ਤੇ ਰੱਖਾ ਹੋਇਆ ਆ।
0: ਕਹਿੰਦੇ ਜੀ ਇਹਦੀ ਮੈਂ ਸਪੈਸ਼ਲ ਕੰਬੈਟ ਟ੍ਰੇਨਿੰਗ ਲਈ ਹੋਈ।
1: ਚੱਲ
0: ਮੇਰਾ ਸਪੈਡਰ
1: ਬੰਦਾ ਜੋ ਜਾਲੇ ਕੱਢਦਾ ਜਾਲੇ ਕੱਢਣ ਵਾਲਾ ਭਾਈ,
0: ਪਹਿਲੀ ਪਹਿਲੀ ਫਿਲਮ ਦੇ ਵਿੱਚ ਹੱਥਾਂ ਚੋਂ ਜਾਲੇ ਕੱਢੂਗਾ, ਦੂਜੀ ਫਿਲਮ ਜੇ ਮੂੰਹ ਨਾਲ ਜਾਲੇ ਛੱਡੂਗਾ।
1: ਯਾਰ ਜਾਲੇ ਤੋਂ ਯਾਦ ਆਇਆ ਆਪਣੇ ਇੰਡੀਆ ਵਿੱਚ ਜਦੋਂ ਆਪਾਂ ਹੁੰਦੇ ਆ ਆਪਾਂ ਕਿੱਡੇ ਕਿੱਡੇ ਲੰਬੇ ਆਇਆ
0: ਜਾਲੇ ਕਰਦੇ ਆ।
1: ਪਰ ਇੱਥੇ ਨੀ ਆਪਾਂ ਜਾਲੇ ਕਰਦੇ, ਇੱਥੇ ਘੱਟ ਹੁੰਦੇ ਆ,
0: ਇੱਥੇ ਜਾਲੇ ਨੀ ਲੱਗਦੇ।
1: ਪਰ ਇੱਥੇ ਸਪਾਈਡਰਮੈਨ ਬੜੇ ਖਤਰਨਾਕ ਹੁੰਦੇ, ਬਾਹਰ ਹੀ ਰਹਿੰਦੇ ਆ ਉਹ, ਘਰ ਦੀ ਹੁੰਦੇ ਫਿਰ ਹੈ। ਨਹੀਂ ਇੱਥੇ ਅਸੀਂ ਜਾਲੇ ਬਹੁਤ ਘੱਟ ਦੇਖੇ ਆ,
0: ਇੱਥੇ ਜਾਲੇ ਬਹੁਤ ਘੱਟ ਦੇਖੇ, ਇੱਥੇ ਨਾਲੇ ਵੀ ਬਹੁਤ ਘੱਟ ਦੇਖੇ। ਸਾਡੇ ਤਾਂ ਉੱਥੇ ਇੱਕ ਮਹੱਲਾ ਹੈਗਾ ਗੰਦਾ ਨਾਲਾ,
1: ਸਾਡੇ ਵੀ ਹੈਗਾ ਸਰ,
0: ਉਹਦੇ ਨਾਲ ਨਾਲ ਪੂਰੀ ਉਹ ਰੇਹੜੀ ਮਾਰਕੀਟ ਹੁੰਦੀ ਆ।
1: ਕਿਲਾ ਵੱਖਰਾ ਵੱਖਰਾ ਨਾ, ਇੰਡੀਆ ਤੋਂ ਆ ਕੇ ਆਸਟ੍ਰੇਲੀਆ ਵਾਲਾ
0: ਟ੍ਰਾਂਜੀਸ਼ਨ ਹੈ ਭਾਈ, ਸਾਰਾ ਕੁਝ ਮੌਸਮ ਦੀ ਟ੍ਰਾਂਜੀਸ਼ਨ। ਲੋਕੀ ਕਹਿੰਦੇ ਆ ਇੱਕੋ ਹੀ ਗੱਲ ਕਰਦੇ ਨੇ ਵੀ ਯਾਰ ਹਾਂਜੀ ਮੌਸਮ ਦਾ ਫਰਕ ਪੈ ਗਿਆ, ਮੈਂ ਕਿਹਾ ਬੜੀਆਂ ਚੀਜ਼ਾਂ ਦਾ ਫਰਕ ਪੈ ਗਿਆ।
1: ਸਹੀ ਗੱਲ ਸਹੀ ਗੱਲ,
0: ਬੰਦੇ ਦੇ ਦਿਮਾਗ 'ਚ ਫਰਕ ਪੈ ਜਾਂਦਾ ਵੀ ਉਹ ਕੀ ਹੈ।
1: ਉੱਥੇ 5 ਵਜੇ ਤੋਂ ਬਾਅਦ ਦੁਨੀਆ ਚਾਲੂ ਹੁੰਦੀ ਆ,
0: ਸ਼ੁਰੂ ਹੁੰਦਾ ਕੰਮ,
1: ਇੱਥੇ 5 ਵਜੇ ਬੰਦ ਕਰ ਦਿੰਦੇ ਆ, ਉੱਥੇ
0: ਫੋਨ ਲਾ ਸ਼ਾਮ ਨੂੰ 5-6 ਵਜੇ ਕਿਉਂਕਿ ਸੁੱਤੇ ਉੱਠੇ ਹੁੰਦੇ ਨਾ ਸ਼ਾਮ ਨੂੰ। ਹੁਣ ਕੀ ਕਰਦਾ ਰਹੇ ਹਾਂ, ਹੁਣ ਕੀ ਕਰਦਾ ਸੁੱਤਾ ਪਿਆ,
1: ਸੁੱਤਾ ਪਿਆ,
0: ਈਟ ਸਲੀਪ ਰਿਪੀਟ, ਆਹੀ ਗੱਲ ਉੱਥੇ।
1: ਇੱਥੇ ਕੀ ਆ, ਵਰਕ ਵਰਕ ਹੈ, ਰੋਲ ਹੀ ਵਰਕ ਹੈ, ਬਸ ਕੰਮ ਕੰਮ ਕੰਮ ਕਰੋ।
0: ਚਲੋ ਆਪਾਂ ਅਗਲੀ ਖਬਰ ਦੇਣੀ ਹੈ ਕਿ ਨਹੀਂ ਦੇਣੀ,
1: ਤੁਸੀਂ ਦੱਸੋ ਜੇ ਤੁਹਾਡਾ ਮੂਡ ਹੈਗਾ, ਨਹੀਂ ਤਾਂ ਕੋਈ ਚੱਕਰ ਨਹੀਂ ਆ।
0: ਮੂਡ ਨੂੰ ਕੰਪਨੀ ਗਾਰਡਨ,
1: ਸਾਡੇ ਕੰਪਨੀ ਬਾਗ, ਸਾਡੇ ਉੱਥੇ ਕੰਪਨੀ ਬਾਗ ਵੀ ਹੈਗਾ।
0: ਹਾਂਜੀ ਹਾਂ,
1: ਕੰਪਨੀ ਬਾਗ ਤੁਸੀਂ ਗਏ ਹੋਵੇ ਅਸੀਂ, ਕੰਪਨੀ ਬਾਗ
0: ਸਾਡੇ ਪ੍ਰੇਮ ਭੰਡਾਰੀ ਪਾਰਕ।
1: ਉਹ ਯਾਰ ਕੰਪਨੀ ਬਾਗ ਤੋਂ ਯਾਦ ਆਇਆ, 4 ਕੁ ਦਿਨ ਪਹਿਲਾਂ ਅੰਮ੍ਰਿਤਸਰ ਤੂਫਾਨ ਬੜਾ ਆਇਆ ਸੀ।
0: ਸਾਰੇ ਕਿਤੇ ਆਏ ਸੀ?
1: ਅੱਛਾ ਤੁਹਾਡੇ ਵਾਲੇ ਪਾਸੇ ਵੀ ਆਇਆ?
0: ਹਾਂਜੀ ਹਾਂਜੀ,
1: ਸਾਡੇ ਕਹਿੰਦੇ ਬਹੁਤ, ਉਹ ਮੇਰਾ ਮੈਂ ਬ੍ਰਦਰ ਨਾਲ ਗੱਲ ਕੀਤੀ, ਕਹਿੰਦੇ ਉਹ ਕੀ ਹੁੰਦੀ ਆ ਨਹੀਂ ਨਹੀਂ ਉਹ ਜਿਹੜੀ ਕੀ ਹੁੰਦੀ ਆ ਕਨੈਕਟਿੰਗ
0: ਐਕਟਿਵਾ,
1: ਐਕਟਿਵਾ ਹਾਂ, ਉਹ ਕਹਿੰਦੇ ਕੱਲੇ ਹੀ
0: ਅੱਛਾ ਐਕਟਿਵਾ ਉੱਥੇ ਇੱਕ ਬ੍ਰਾਂਡ ਹੈ, ਉਹਨੂੰ ਸਾਰੇ ਐਕਟਿਵਾ ਹੀ ਗਏ। ਗੁਆਂਢੀਆਂ ਦੇ ਕੋਲ ਹੈ, ਉਹਦਾ ਪਤਾ ਹੀ ਨੀ ਲੱਗਦਾ ਕਦਾ ਜਾਂਦਾ ਕਦ ਚਲਾ
1: ਜਾਂਦਾ,
0: ਜਮਾ ਹੀ ਆਵਾਜ਼ ਨੀ ਆਉਂਦੀ। ਉਹ ਤਾਂ ਛੱਤ ਤੇ ਵੀ ਸੋਲਰ ਪੈਨਲ ਲਵਾਉਣਾ, ਕਹਿੰਦਾ ਇੱਥੇ ਹੀ ਚਾਰਜ ਕਰਿਆ ਕਰਨਾ।
1: ਓ ਵਾਹ,
0: ਬਹੁਤ ਅੱਗੇ ਹੋ ਗਿਆ ਭਾਜੀ, ਬਹੁਤ ਅੱਗੇ,
1: ਜਿਹੜਾ ਇੰਡੀਆ ਛੱਡ ਕੇ ਗਿਆ ਸੀ ਉਦਾਂ ਦਾ ਇੰਡੀਆ ਹੈ ਲਈ ਵੈਸੇ,
0: ਸਾਡਾ ਮਹੱਲਾ ਤਾਂ ਜਮਾ ਹੀ ਨੀ ਪਛਾਣਿਆ ਜਾਂਦਾ।
1: ਨਹੀਂ ਉੱਥੇ ਬੜਾ, ਉੱਥੇ ਚੀਜ਼ਾਂ ਵੀ ਬੜੀਆਂ ਬਣ ਗਈਆਂ ਮੇਰੇ ਕਹਿੰਦਾ, ਉਹ ਧਨੌਲੇ ਵਾਲੇ ਪਾਸੇ ਵੇਖਿਆ ਤੁਸੀਂ, ਉੱਥੇ ਬੜਾ ਮਾਡਰਨ
0: ਬਰਨਾਲੇ ਕੋਲ ਹੈ ਜਿਹੜਾ,
1: ਕਿਸੇ ਦੇ ਮੈਨੂੰ ਦੱਸਿਆ
0: ਪਾਰਕ ਹੈਗਾ,
1: ਕਿਸੇ ਦੇ ਦੱਸਿਆ ਪਰ ਮੈਂ ਗਿਆ ਨਹੀਂ।
0: ਉੱਥੇ ਗਿਆ, ਹੰਡਾਇਆ ਬਣਿਆ ਉਹ,
1: ਹੰਡਾਇਆ ਕਹਿੰਦੇ ਬੜਾ ਘੈਂਟ ਬਣਿਆ,
0: ਬਣਿਆ ਅਗਲੀ ਖਬਰ ਦੇ ਵੱਲ ਆਈਏ ਫਿਰ ਚੁੱਪ ਚਾਪ।
1: ਲਓ ਜੀ
0: ਅਗਲੀ ਖਬਰ ਭਾਜੀ ਜਿਹੜੀ ਹੈਗੀ ਹੈ ਨਾ,
1: ਹਾਂਜੀ
0: ਉਹ ਬੜੀ ਇੰਟਰਸਟਿੰਗ ਖਬਰ ਹੈ,
1: ਚੱਕਦੇ ਫਿਰ।
0: ਤੁਸੀਂ ਸੋਚਿਆ ਕਦੇ ਕਿ ਡਰਾਈਵਿੰਗ ਸੀਟ ਤੇ ਬੈਠ ਕੇ,
1: ਡਰਾਈਵਿੰਗ ਸੀਟ ਤੇ ਮੈਂ ਬੈਠਾ ਹੋਵਾਂ
0: ਹਨਾ, ਤੇ ਤੁਸੀਂ ਜਾਰਡਨ ਦੇ ਜੁੱਤੇ ਪਾਏ ਨੇ,
1: ਜਾਰਡਨ ਦੇ ਜੁੱਤੇ,
0: ਹਾਂ
1: ਹਾਂ,
0: ਹੁਣ ਇਹ ਨਾ ਪੁੱਛੋ ਵੀ ਜਾਰਡਨ ਨੇ ਕੀ ਪਾਇਆ,
1: ਨਹੀਂ ਜਾਰਡਨ ਸਿੰਗਰ ਜਿਹੜਾ ਉਹਦੇ ਜੁੱਤੇ ਪਾਏ,
0: ਬਾਸਕਟਬਾਲ ਵਾਲਾ,
1: ਅੱਛਾ ਅੱਛਾ ਉਹ ਬਾਸਕਟਬਾਲ, ਇੱਕ ਜਾਰਡਨ ਆਪਣਾ ਜਾਰਡਨ ਸੰਧੂ ਨਹੀਂ ਹੈ, ਉਹਦੇ ਜੁੱਤੇ ਪਾਏ ਉਹੀ ਕਿਹਾ, ਨਹੀਂ ਹੈਗਾ ਨਾ ਸਿੰਗਰ ਜਾਰਡਨ ਸੰਧੂ,
0: ਇਹ ਮੈਂ ਐਂਗਲ ਇਹ ਮੈਂ ਸੋਚਿਆ ਨੀ ਸੀ, ਕਿਸੇ ਦਿਨ ਕਰਾਂਗੇ ਆਪਾਂ ਜਾਰਡਨ ਦੇ ਸ਼ੂਜ਼ ਦੀ, ਸੁਣੀ ਆ ਤੁਸੀਂ
1: ਜਾਰਡਨ? ਹੁਣ ਤੁਸੀਂ ਮੈਨੂੰ ਇਹ ਦੱਸੋ, ਜਾਰਡਨ ਅੰਗਰੇਜ਼ ਬੰਦਾ ਉਹਦੇ ਸ਼ੂਜ਼ ਪਾਏ ਜਾਂ ਜਾਰਡਨ ਦਾ
0: ਗੋਰਾ ਕਾਲਾ ਬੰਦਾ ਹੈ?
1: ਅੱਛਾ ਗੋਰਾ ਕਾਲਾ ਬੰਦਾ, ਜਾਰਡਨ ਦੇ ਸ਼ੂਜ਼ ਪਾਏ,
0: ਬਾਸਕਟਬਾਲ ਪਲੇਅਰ ਸੀਗਾ, ਔਰ ਉਹ ਮਤਲਬ ਇੱਕ ਐਕਸੀਡੈਂਟਲ ਬ੍ਰਾਂਡ ਹੈ ਇਹ,

0: ਮਤਲਬ ਉਹਨੂੰ ਇੱਕ ਪਰਟੀਕੁਲਰ ਕਿਸਮ ਦੇ ਸ਼ੂਜ਼ ਪਹਿਨਣ ਤੋਂ ਰੋਕਤਾ ਸੀਗਾ ਬਾਸਕਟਬਾਲ ਨੇ, NBA ਨੇ।
1: ਓ ਅੱਛਾ।
0: ਉਹ ਤੋਂ ਬਾਅਦ ਫਿਰ ਉਹਨੇ ਆਪਣਾ ਬ੍ਰਾਂਡ ਕਿਵੇਂ ਬਣਾਇਆ ਉਹਦੀ ਇੱਕ ਅਲੱਗ ਸਟੋਰੀ, ਉਹ ਫਿਰ ਕਦੇ ਆਪਾਂ ਸ਼ੇਅਰ ਕਰਾਂਗੇ।
1: ਚਲੋ ਪਹਿਲਾਂ ਦੇ ਦਿਓ।
0: ਬਟ ਐਨੀਵੇਜ਼, ਇੰਡੀਆ ਦੀ ਇੱਕ ਸਟੇਟ ਇਹੋ ਜੀ ਹੈ,
1: ਠੀਕ ਹੈ,
0: ਜਿੱਥੇ ਤੁਹਾਨੂੰ ਸਿਰਫ ਜੁੱਤੇ ਪਹਿਨ ਕੇ ਹੀ, ਸ਼ੂਜ਼ ਪਹਿਨ ਕੇ ਹੀ ਤੁਸੀਂ ਗੱਡੀ ਚਲਾ ਸਕਦੇ ਹੋ।
1: ਓ ਇੰਡੀਆ ਦੀ
0: ਸਿੱਕਮ ਸੁਣਿਆ ਕਦੇ? ਸਿੱਕਮ ਗੰਗਟੋਕ।
1: ਸਿੱਕਮ, ਹਾਂ ਹਾਂ
0: ਹਾਂ ਹਾਂ, ਰਾਜਸਥਾਨੀ ਉੱਥੇ ਦੀ ਗੰਗਟੋਕ। ਸਿੱਕਮ ਦੇ ਵਿੱਚ ਤੁਸੀਂ ਚੱਪਲਾਂ ਪਹਿਨ ਕੇ ਗੱਡੀ ਨਹੀਂ ਚਲਾ ਸਕਦੇ ਹੈਗੇ,
1: ਉਹ ਤੁਹਾਡਾ ਕਿਉਂਕਿ
0: ਹਿੱਲੀ ਏਰੀਆ ਸਾਰਾ। ਬੰਦਾ ਕੱਲ ਨੂੰ ਕਹਿੰਦੇ ਮੇਰਾ ਐਕਸੀਲੇਟਰ ਦੇ ਵਿੱਚ ਚੱਪਲੇ ਫਸ ਗਈ,
1: ਪੱਥਰ ਫਸ ਗਈ।
0: ਸੋ ਉੱਥੇ ਉਹ ਰਿਲੈਕਸ ਹੋ ਪਾ ਕੇ, ਤੁਸੀਂ ਰਿਲੈਕਸ ਹੋ ਕੇ ਤੁਸੀਂ ਗੱਡੀ ਨਹੀਂ ਚਲਾ ਸਕਦੇ ਹੈਗੇ। 500 ਰੁਪਏ ਦਾ ਜੁਰਮਾਨਾ
1: ਭਾਜੀ। ਚਲੋ ਵਿੱਚ ਇਹ ਖਬਰ ਮੈਂ ਤੁਹਾਨੂੰ ਸ਼ੇਸ਼ੀ ਦੀ ਭੁੱਲ ਜਾਗਾ। ਮੈਂ ਤੁਹਾਨੂੰ ਯਾਦ ਹੈ ਜਦੋਂ ਉਹਦੀ ਵੱਧਰ ਨੀ ਭੱਜਦੇ ਭੱਜਦੇ ਵੱਧਰ,
0: ਥੱਲੇ ਬੜੇ ਜਗਾੜ ਹੁੰਦੇ ਰਹੇ ਹੈਗੇ।
1: ਉਹ ਰੱਸੀ ਵੀ ਬੰਨਦੇ
0: ਨੇ ਲਿਆ, ਉਮਰ ਵਧਾਉਣ ਦੇ
1: ਰੱਸੀ ਵੀ ਬੰਨਦੇ ਨੇ ਲਿਆ, ਉਹ ਜਿਹੜੀ ਬਾਹਰ ਨਾ ਨਿਕਲੇ ਬਸ।
0: ਚਲੋ ਇਹ ਹੈਗੀ ਹੈ ਜੀ ਅੱਜ ਦੀ ਖਬਰ।
1: ਜਦਕਿ ਇਹ ਸਿੱਕਮ ਵਿੱਚ ਫਾਈਨ ਹੈ,
0: ਫਾਈਨ ਕਰਤਾ ਉਹਨਾਂ ਨੇ ਸ਼ੁਰੂ ਹੁਣ।
1: ਅੱਛਾ, ਉਹ
0: 500 ਰੁਪਏ ਦਾ ਫਾਈਨ ਲੱਗਿਆ ਕਰੂਗਾ ਜੇ ਤੁਸੀਂ ਚੱਪਲ
1: ਪਾ ਕੇ ਗੱਡੀ ਚਲਾਉਂਦੇ।
0: ਵੈਸੇ ਕਿੰਨੇ ਕੁ ਪੰਜਾਬੀ ਨੇ, ਵੈਸੇ ਇਹ ਵੀ ਇੱਕ ਇੰਟਰਸਟਿੰਗ ਚੀਜ਼ ਹੈਗੀ ਹੈ।
1: ਹਾਂਜੀ,
0: ਮਤਲਬ ਆਈ ਹੈਵ ਬੀਨ, ਮੈਂ ਸਿਰਫ ਵੈਸਟ ਬੰਗਾਲ ਤੱਕ ਹੱਥ ਲਗਾ ਕੇ ਆਇਆ, ਬਟ ਮੈਂ ਜਾਣਾ ਚਾਹੁੰਦਾ ਉਹ ਜਿਹੜੀਆਂ 7 ਸਿਸਟਰਸ ਨੇ ਨਾ,
1: ਹਾਂਜੀ,
0: ਉਧਰ ਜਾਣਾ ਚਾਹੁੰਦਾ। ਉਹ ਸਿੱਕਮ, ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼।
1: ਉਹ
0: ਆਪਣੇ ਪੰਜਾਬੀ ਤਾਂ ਜਾਂਦੇ ਨੇ, ਜਿਹੜੇ ਟਰੱਕ ਡਰਾਈਵਰ ਹੈ ਕਿੱਥੇ ਗਿਆ ਸੀ, ਮੈਂ ਆਸਾਮ ਦਾ ਗੇੜਾ ਲਾ ਗਿਆ,
1: ਉਹ ਤਾਂ
0: ਜਾਂਦੇ ਹੈਗੇ। ਪਰ ਉਹ ਜਿਹੜੀਆਂ ਟਿਪੀਕਲ ਜਿਹੜੀਆਂ ਧੁਰ ਐਂਡ ਤੱਕ ਸਟੇਟ ਹੈਗੀਆਂ ਨੇ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਮੇਘਾਲਿਆ,
1: ਉੱਥੇ ਤਾਂ ਜੰਗਲ ਵੀ ਹੈ,
0: ਉੱਥੇ ਤਾਂ ਕਹਿੰਦੇ ਬੋਲਦੇ ਵੀ ਇੰਗਲਿਸ਼ ਨੇ ਭਾਜੀ।
1: ਉਹ ਯਾਰ, ਹੱਦ ਹੋ ਗਈ ਸੱਚੀ।
0: ਸਟੇਟਾਂ ਦੇ, ਹਾਂ, ਪੜ੍ਹੇ ਲਿਖੇ ਲੋਕ ਨੇ, ਬਹੁਤ ਸੋਫਿਸਟੀਕੇਟਿਡ। ਨਾਗਾਲੈਂਡ ਮਿੱਟੀ ਦੇ ਨਾਲ ਵੀ ਜੁੜੇ ਹੋਏ ਨੇ, ਐਟ ਦੀ ਸੇਮ ਟਾਈਮ ਉਹ ਮਾਡਰਨ ਵੀ ਨੇ। ਉੱਥੇ ਸਕਾਈ ਸਕ੍ਰੈਪਰ ਨਹੀਂ ਹੈਗੇ, ਉੱਚੀਆਂ ਉੱਚੀਆਂ ਬਿਲਡਿੰਗਾਂ ਨਹੀਂ ਹੈਗੀਆਂ, ਬਟ ਦੇ ਆਰ ਵੈਰੀ ਐਜੂਕੇਟਿਡ,
1: ਪਰ ਭਾਜੀ
0: ਯੈਟ ਵੈਰੀ ਸੋਫਿਸਟੀਕੇਟਿਡ।
1: ਉਹਨਾਂ ਨੂੰ ਅੰਗਰੇਜ਼ੀ ਕੌਣ ਸਿਖਾਈ ਜਾਂਦਾ ਉੱਥੇ? ਫਿਰ ਮੈਨੂੰ ਤਾਂ ਨਹੀਂ ਸਮਝ ਆਉਂਦੀ ਯਾਰ,
0: ਦਾਦੇ ਪੜਦਾਦੇ ਆਏ ਨੀ ਸੀ ਜੇਲਾਂ ਚ, ਰਹਿ ਗਏ ਫਿਰ ਇਹ ਉੱਥੇ ਵੀ ਬੜੇ ਲੋਕ ਪੁਰਾਣੇ ਗਏ ਹੋਣਗੇ
1: ਗੱਲ ਹੈ ਉੱਥੇ ਨਹੀਂ। ਪਰ ਉਹ ਮਤਲਬ ਇੰਨਾ ਜਿਆਦਾ ਡਿਵੈਲਪ ਨਹੀਂ ਹੈਗੇ ਨਾ, ਇਹਦੇ ਜੰਗਲ ਜੁੰਗਲ ਆ ਤੇ ਉਹ
0: ਮਤਲਬ ਡਿਵੈਲਪਮੈਂਟ ਕਿਹਨੂੰ ਕਹਿੰਦੇ ਆ? ਉਹਨਾਂ ਨੂੰ ਅੰਦਰੋਂ ਖੁਸ਼ੀ ਮਿਲਦੀ ਹੈ, ਉਹਨਾਂ ਦੇ ਕੋਲ ਓਨਾ ਕੁ ਉਜਰਤ ਦਾ ਪੈਸਾ ਹੈਗਾ ਜਿੰਨੀ ਸਵੇਰ ਤੋਂ ਸ਼ਾਮ ਤੱਕ ਚਾਹੀਦੀ ਹੁੰਦੀ ਹੈ। ਔਰ ਉਹ ਲੋਕ ਆਪਣਾ ਬਕਾਇਦਾ ਪੜ੍ਹੇ ਲਿਖੇ ਨੇ, ਉਹਨਾਂ ਨੂੰ ਸਲੀਕਾ ਹੈਗਾ ਜ਼ਿੰਦਗੀ ਜੀਣ ਦਾ, ਹਨਾ। ਸਾਡੇ ਵਾਲਿਆਂ ਤਾਂ ਸਲੀਕੇ ਹੀ ਨਹੀਂ ਹੈਗੇ, ਫੜ ਕੇ ਜਦੋਂ ਹੀ ਚੰਡ ਦਿੰਦੇ ਹੈਗੇ ਨੇ ਉੱਥੇ, ਸੜਕ ਤੇ ਤੁਰੇ ਜਾਂਦੇ ਨੂੰ। ਕਲਚਰ ਹੀ ਖਤਮ ਹੋ ਗਿਆ ਭਾਜੀ,
1: ਪਰ
0: ਕਲਚਰ ਖਤਮ ਹੋ ਚੁੱਕਾ।
1: ਪਰ ਇਦਾਂ ਕਿੱਦਾਂ ਭਾਜੀ, ਕਿੱਦਾਂ ਉਹ ਅੰਗਰੇਜ਼ੀ ਸਿੱਖ ਲੈਂਦੇ? ਇਦਾਂ ਮੈਨੂੰ ਸਮਝ ਨਹੀਂ ਆਈ।
0: ਦੇ ਆਰ ਵੈਰੀ ਵੈਰੀ ਗੁੱਡ ਪੀਪਲ,
1: ਗੁੱਡ ਪੀਪਲ। ਜਾਣਾ ਚਾਹੀਦਾ ਹੈ,
0: ਜਾਣਾ ਚਾਹੀਦਾ ਤੁਹਾਨੂੰ ਉਧਰ। ਟੂਰਿਜ਼ਮ, ਟੂਰਿਜ਼ਮ ਜਦੋਂ ਤੁਸੀਂ ਜਾਣਾ ਹੈ ਤਾਂ ਟੂਰਿਜ਼ਮ ਦੇ ਨਾਂ ਦੇ ਉੱਤੇ ਆਹੀ ਨਹੀਂ ਵੀ ਨੰਦੇੜ ਸਾਹਿਬ ਜਾਏ ਤੇ ਦਰਬਾਰ ਸਾਹਿਬ ਮੱਥਾ ਟੇਕਿਆ, ਇੱਥੇ ਤਾਂ ਅਸੀਂ ਬਚਪਨ ਪਲੇ ਵਧੇ ਹੀ ਆ।
1: ਸਹੀ ਗੱਲ ਆ,
0: ਬਾਰ ਬਾਰ ਉਹ ਤਾਜ ਮਹਿਲ ਜਾਏ ਤੇ ਉੱਥੇ ਜੈਪੁਰ ਜਾਏ ਨਾ, ਉਧਰਲੇ ਪਾਸੇ ਜਾ ਕੇ ਦੇਖੋ ਭਾਈ।
1: ਸਹੀ ਗੱਲ ਆ, ਮਤਲਬ ਉੱਥੇ ਇੱਕ ਤਾਂ ਹਰਿਆਲੀ ਵੀ ਬੜੀ ਹੈ ਕਹਿੰਦੇ।
0: ਓਹੋ, ਹਰਿਆਲੀ ਬੜੀ,
1: ਮਤਲਬ
0: ਉੱਥੇ ਹਰਿਆਲੀ ਹੀ ਹਰਿਆਲੀ।
1: ਹਾਂ, ਉੱਥੇ ਉਹ ਵੀ ਹੈ ਨਾ,
0: ਉੱਥੇ ਤੁਹਾਡੀ ਧੁੰਨੀ ਹਰੀ ਹੋ ਜਾਂਦੀ
1: ਹੈ। ਚਾਹ ਦੇ ਜਿਹੜੇ ਬਾਗ ਬੜੇ ਹੁੰਦੇ ਉਧਰਲੇ ਪਾਸੇ,
0: ਉਹ ਆਸਾਮ ਦੇ ਵਿੱਚ ਨੇ।
1: ਅੱਛਾ, ਉਹ ਸਾਹਿਬ
0: ਨਾਗਾਲੈਂਡ, ਮੇਘਾਲਿਆ ਦੇ ਵਿੱਚ ਨਹੀਂ, ਮੇਘਾਲਿਆ ਚ ਹੋ ਸਕਦੇ।
1: ਅੱਛਾ, ਹਾਂ, ਆਸਾਮ ਦੇ ਵਿੱਚ ਚਾਹ
0: ਉੱਧਰ ਇਲਾਚੀ ਬੜੀ ਹੈ, ਇਲਾਚੀ ਦੀ ਬਹੁਤ ਖੇਤੀ ਹੁੰਦੀ ਉੱਥੇ।
1: ਓ ਅੱਛਾ,
0: ਹੋਰ ਡਿਫਰੈਂਟ ਡਿਫਰੈਂਟ ਕਿਸਮ ਦੀ ਚੌਲਾਂ ਦੀ ਵੀ ਹੁੰਦੀ ਹੈ ਉੱਥੇ, ਪਰ ਸਟੈਪਸ ਦੇ ਉੱਤੇ ਹੁੰਦੀ ਹੈ।
1: ਪਰ ਯਾਰ ਉਹ ਦੇਖਣੀ ਚਾਹੀਦੀ ਹੈ, ਕਿਉਂਕਿ ਆਪਾਂ ਹੁਣ ਸਾਡੇ ਪੰਜਾਬ ਵਿੱਚ ਪਲੇਨ ਹੈ ਸਾਰਾ, ਸਾਰੇ ਇੱਦਾਂ ਹੀ। ਹੁਣ ਉਹ ਜਿੱਦਾਂ ਆ ਪਹਾੜਾਂ ਦੇ ਉੱਤੇ ਕਿੱਦਾਂ ਕਰਦੇ ਉੜ ਗਏ।
0: ਵੈਰੀ ਡਿਫਰੈਂਟ, ਵੈਰੀ ਵੈਰੀ ਗੁੱਡ, ਵੈਰੀ ਬਿਊਟੀਫੁਲ। ਤੇ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਮਝ ਹੀ ਨਹੀਂ ਆਣਗੀਆਂ।
1: ਚਲੀਏ ਫਿਰ ਆਪਾਂ ਵੀ,
0: ਚਲੀਏ।
1: ਨਹੀਂ ਨਹੀਂ, ਮਤਲਬ ਸਿੱਕਮ
0: ਪਹਿਲਾਂ ਇੰਗਲਿਸ਼ ਸਿੱਖੋ।
1: ਅੱਛਾ,
0: ਪਹਿਲਾਂ ਤੁਸੀਂ ਕਾਰਟਵੀਲ ਸਿੱਖੋ।
1: ਓ, ਪਹਿਲਾਂ ਸਪਾਈਡਰਮੈਨ। ਯਾਰ ਕਿੰਨਾ ਕੁਝ, ਮੈਂ ਕਿੰਨਾ ਕੁਝ ਸਿੱਖਾ ਦੱਸੋ
0: ਭਾਈ। ਤੁਸੀਂ ਮਤਲਬ ਬਣ ਜੋ ਐਨ ਟੈਲੈਂਟਡ, ਮਤਲਬ ਤੁਹਾਡੇ ਚ ਟੈਲੈਂਟ ਕੁੱਟ ਕੁੱਟ ਕੇ ਭਰਿਆ ਹੋਵੇ।
1: ਯਾਰ ਭਾਜੀ ਬਸ ਕਰੋ ਭਾਈ, ਮੈਂ ਪਹਿਲਾਂ ਆ ਵੀ ਅੰਗਰੇਜ਼ੀ ਸਿੱਖਣੀ, ਫਿਰ ਸਿੱਕਮ ਆ ਕਾਰਟਫੀਲ ਸਿੱਖਣੀ ਆ, ਫਿਰ ਤੁਸੀਂ ਕਹਿੰਦੇ ਸਵੇਰੇ ਸਵੇਰੇ ਟੀਵੀ ਵੀ ਵੇਖਿਆ ਕਰੋ, ਇੰਨਾ ਕੁਝ ਕਿੱਦਾਂ ਬੰਦਾ ਕਰੇ ਦੱਸ।
0: ਇਹ
1: ਘਰ ਦੀ ਵੀ ਖੁਸ਼ ਕਰ ਲੈ ਲਾ, ਫਿਰ ਉਹਦੀ ਵੀ ਸੇਵਾ ਕਰਨੀ ਹੈ ਨਾ। ਮੈਂ ਇੱਕੋ ਹੀ ਮਤਲਬ,
0: ਦੇਖੋ ਤੁਸੀਂ ਹੁਣ ਜੇ 18 ਘੰਟੇ ਉਹਦੇ ਚ ਕੱਢ ਦੋ ਸੇਵਾ ਲਈ, ਜਿੰਨੇ ਕੁ ਘੰਟੇ ਬਚਦੇ ਨੇ, 1-2 ਘੰਟੇ ਆਪਣੀ ਨੀਂਦ ਨੂੰ ਦੋ
1: ਬਸ।
0: ਹੁਣ ਵੀ ਤਾਂ ਤੁਸੀਂ ਅੱਧਾ ਘੰਟਾ ਦੇ ਰਹੇ ਹੋ
1: ਕੁਲਵਿੰਦਰ
0: ਬਿੱਲਾ ਲੱਗ ਰਿਹਾ ਕੰਪੈਰੀਜ਼ਨ ਕਿਹਦੇ ਨਾਲ ਚਲੋ ਐਨੀਵੇਜ਼ ਤੇ ਆਪਾਂ ਚੱਲੀਏ ਫਿਰ
1: ਚੱਲੀਏ ਮੈਂ ਲਿਆਣਿਆਂ ਨੂੰ ਸਕੂਲੋਂ ਵੀ ਲਿਆਉਣਾ
0: ਉਹ ਆਏ ਨੀ ਦੱਸੀ ਦਾ
1: ਗੁਆਂਢਣ
0: ਨੇ ਕਿਹਾ ਸੀ ਮੇਰੇ ਨਿਆਣੇ ਵੇਟ ਕਰ ਰਹੇ ਹੋਣਗੇ ਵੀ ਡੈਡੀ ਆਣ ਆਵੇਂ ਸੋਰੀ ਅੰਕਲ ਆਣਗੇ
1: ਚਲੋ ਠੀਕ
0: ਕਾਫਕਾ ਪੜ੍ਹਿਆ ਤੁਸੀਂ ਕਾਫਕਾ
1: ਕਾਫਕਾ
0: ਹੁਣ ਤੁਸੀਂ ਕਹੋਗੇ ਬਿੱਲਾ ਮੈਨੂੰ ਇਹ ਵੀ ਪੜ੍ਹਾਓ
1: ਇਹ ਤਾਂ ਵਧੀਆ ਟੋਪਿਕ ਅਗਲੀ ਵਾਰੀ ਕਰਾਂਗੇ
0: ਚਲੋ ਮੈਂ ਤੁਹਾਨੂੰ ਕਾਫਕਾ ਸੁਣਾ ਦਿੰਦਾ
1: ਠੀਕ ਹੈ
0: ਤੇ ਫੇਰ ਆਪਾਂ ਮਿਲਦੇ ਹਾਂ ਕਿਸੇ ਹੋਰ ਦਿਨ
1: ਚਲੋ
0: ਦਿਓ ਇਜਾਜ਼ਤਾਂ ਰੱਖੋ ਸਿਹਤਾਂ ਦਾ ਖਿਆਲ

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਚੁਟਕਲੇ ਸੁਣਾਉਣ ਦੇ ਲਈ ਅਤੇ ਤੁਸੀਂ ਆਸ ਕਰਦਾ ਕਿ ਸਾਡੇ ਨਾਲ ਆ ਚੁੱਕੇ ਹੋਗੇ ਹੱਸਣ ਦੇ ਲਈ। ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂੰ ਅਤੇ ਤੁਸੀਂ ਵੀ ਜ਼ਰੂਰ ਹੱਸਿਓ ਕਿਉਂਕਿ ਹੱਸਣਾ ਆਪਾਂ ਆਪਣੇ ਆਪ ਦੇ ਲਈ ਹੱਸਣਾ ਆਪਾਂ ਆਪਣੀ ਤੰਦਰੁਸਤੀ ਦੇ ਲਈ ਅਤੇ ਆਓ ਫਿਰ ਹੱਸੀਏ ਸਵੇਰੇ ਸਵੇਰੇ ਦੇ ਸਮੇਂ। ਅਤੇ ਸਭ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਅਰਨਵ ਦੇ ਕੋਲੋਂ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਕੀ ਹਾਲ ਆ?
3: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਤੁਹਾਡਾ?
3: ਵਧੀਆ, ਤੁਹਾਡਾ ਕੀ ਹਾਲ ਆ?
2: ਸਾਡਾ ਠੀਕ ਆ ਪੁੱਤੂ, ਥੈਂਕ ਯੂ। ਹੋ ਗਏ ਤਿਆਰ?
3: ਹਾਂਜੀ, ਬਸ ਮੈਂ ਪੜਕੀ ਬੰਨਣ ਡਿਆ।
2: ਅੱਛਾ, ਪੜਕੀ ਬੰਨਣ ਡਿਆ, ਓਕੇ ਓਕੇ, ਚਲੋ ਸੁਣਾ ਲਓ ਫਿਰ ਦਵਾ ਦਾ, ਫਿਰ ਪੜਕੀ ਬੰਨ ਲਓ ਆਰਾਮ ਨਾਲ।
3: ਮੈਂ ਮਰੂ ਮੈਂ ਰਹੂ ਨਹੀਂ ਮੈਂ ਰੋ ਮੈਂ ਚਿਤਮ
2: ਹਾਂ ਲਿਖਿਆ ਕਿਤੇ?
3: ਮੈਂ ਮਰੂ ਮੈਂ ਕੱਟੂ ਤੂੰ ਕਿਉਂ ਰੋਏ।
2: ਮੈਂ ਮਰੂ ਮੈਂ ਕੱਟੂ ਤੂੰ ਕਿਉਂ ਰੋਏ।
3: ਹਾਂਜੀ,
2: ਓ ਇਹਦੇ ਗੰਡੇ ਵਰਗੀ ਕੋਈ ਚੀਜ਼ ਲੱਗਦੀ ਆ।
3: ਹਾਂਜੀ,
2: ਮੇਰਾ ਤੜਕਾ ਲੱਗੂ ਮੇਰਾ ਤੂੰ ਕਿਉਂ ਰੋਏ।
3: ਹਾਂਜੀ,
2: ਭੁਰਜੀ ਬਣਨੀ ਮੇਰੀ ਤੇਰਾ ਕਾਹਦਾ ਰੋੜਾ। ਥੈਂਕ ਯੂ ਅਰਨਵ,
3: ਥੈਂਕ ਯੂ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ।
2: ਸਤਿ ਸ਼੍ਰੀ ਅਕਾਲ, ਥੈਂਕ ਯੂ, ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਅੱਜ ਦਾ ਦਿਨ ਤੁਹਾਡਾ ਸੋਹਣਾ ਸੋਹਣਾ ਜਾਵੇ। ਧੰਨਵਾਦ, ਬਹੁਤ ਮਿਹਰਬਾਨੀ। ਅਤੇ ਨੈਕਸਟ ਸਾਡੇ ਨਾਲ ਸ਼੍ਰੇਆ, ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਆ?
4: ਠੀਕ ਹੈ।
2: ਉਹ ਕੀ ਕਰਦੇ? ਸ਼ੇਅਰ ਕਰਦੇ ਪਏ। ਕੀ ਸ਼ੇਅਰ ਕਰਦੇ?
4: ਵਾਲ
2: ਵਾਲ ਓਏ ਓਏ ਹੋਏ, ਖੰਘ ਲੱਗ ਗਈ ਵੀਰ ਜੀ? ਓਹੋ, ਫਿਰ ਕੀ ਖਾਦਾ ਤੁਸੀਂ? ਹਾਂ, ਚਾਹ ਪੀ ਲਈ ਭਾਈ ਮੈਂ। ਹਾਂਜੀ, ਥੈਂਕ ਯੂ। ਪਿੰਨੀ ਗੁੱਡ, ਥੈਂਕ ਯੂ। ਤੁਸੀਂ ਕੀ ਖਾਦਾ? ਓਏ, ਨਿਊਟ੍ਰੀਗੇਨ ਲੱਡੂ, ਓਏ ਬੱਲੇ ਬੱਲੇ ਬੱਲੇ। ਤੇ ਕੀ ਸੁਣਾਓਗੇ ਫਿਰ ਨਿਊਟ੍ਰੀਗੇਨ ਖਾ ਕੇ? ਸੌਖੀ ਕਿ ਔਖੀ? ਸੌਖੀ ਜੀ, ਸੌਖੀ ਜੀ ਪੁੱਛ ਲਓ ਯਾਰ, ਮੈਂ ਕੱਲਾ। ਓਕੇ, ਕਿਹੜੀ
4: ਚੀਜ਼?
2: ਪਰਾਂਦੀ ਉੱਪਰ ਜਾਂਦੀ ਥੱਲੇ ਨੀ ਆਉਂਦੀ, ਕਿਹੜੀ ਚੀਜ਼ ਆ ਇਹ ਪੁੱਛਾ? ਅੱਛਾ, ਉੱਪਰ ਜਾਂਦੀ ਥੱਲੇ ਨੀ ਆਉਂਦੀ। ਓਕੇ ਓਕੇ ਓਕੇ, ਓਹੋ ਖੰਘ। ਚੱਲ ਤੁਸੀਂ ਮੈਨੂੰ ਹੌਲੀ ਜਿਹੀ ਦੱਸ ਦਿਓ, ਤੁਸੀਂ ਮੈਨੂੰ ਹੌਲੀ ਜਿਹੀ ਦੱਸ ਦਿਓ, ਮੈਂ ਦੱਸੂਗਾ ਨੀ ਕਿਸੇ ਨੂੰ।
4: ਰੇਨਬੋ,
2: ਓ ਰੇਨਬੋ, ਓਕੇ ਰੇਨਬੋ।
4: ਬਾਏ
2: ਬਾਏ, ਹਾਂਜੀ ਬਾਏ ਬਾਏ ਮਾਨੂ ਬਿੱਲੀ, ਥੈਂਕ ਯੂ ਮਾਨੂ ਬਿੱਲੀ, ਤੁਹਾਡੀ ਖੰਘ ਬਾਬਾ ਜੀ ਛੇਤੀ ਛੇਤੀ ਠੀਕ ਕਰਨ ਮਾਨੂ ਬਿੱਲੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਸ਼੍ਰੇਆ, ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਆ? ਮੇਰਾ ਹਾਲ ਠੀਕ ਆ।
4: ਕੀ ਕਰਦੇ ਪਏ ਹੋ?
2: ਮੈਂ ਤੁਹਾਡੇ ਨਾਲ ਗੱਲ ਕਰਦਾ।
4: ਕਿਉਂ?
2: ਪਤਾ ਨੀ, ਮੇਰਾ ਜੀ ਕਰਦਾ ਸਵੇਰੇ ਸਵੇਰੇ ਤੁਹਾਡੇ ਨਾਲ ਗੱਲਾਂ ਕਰਨ ਨੂੰ। ਤੁਸੀਂ ਜਦੋਂ ਹੱਸਦੇ ਹੋ ਤੇ ਮੈਨੂੰ ਵਧੀਆ ਲੱਗਦਾ।
4: ਥੈਂਕ ਯੂ।
2: ਤੁਸੀਂ ਜਦੋਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਹੋ ਤੇ ਫਿਰ ਮੈਨੂੰ ਸੋਹਣਾ ਸੋਹਣਾ ਲੱਗਦਾ, ਵਧੀਆ ਵਧੀਆ ਲੱਗਦਾ।
4: ਓਕੇ,
2: ਤੁਹਾਨੂੰ ਵਧੀਆ ਲੱਗਦਾ? ਕੀ ਲਿਆਇਓ ਫਿਰ? ਹੈਲੋ ਵੀਰ ਜੀ ਦੀ ਖੰਘ ਮੈਨੂੰ ਲੱਗਦਾ ਵਾਹ ਵਾਹ ਹੀ ਹੋ ਗਈ ਹੈ। ਓਕੇ, ਤੇ ਤੁਸੀਂ ਵੀਰ ਜੀ ਨੂੰ ਦਵਾਈ ਲੈ ਲਈ ਵੀਰ ਜੀ ਨੇ? ਓ ਚਲੋ ਫਿਰ ਉਹਨੂੰ ਦਵਾਈ ਦੇ ਦਿਓ, ਉਹਨੂੰ ਹਨੀ ਦੇ ਦਿਓ, ਹਨੀ ਦੇ ਦਿਓ ਉਹਨੂੰ।
4: ਖਾ ਲਿਆ
2: ਫਿਰ ਠੀਕ ਹੋ ਜਾਣਾ। ਤੇ ਕੀ ਸੁਣਾਓਗੇ?
4: ਬੋਲੀ।
2: ਓਕੇ ਸੁਣਾਓ।
4: ਬਾਰੀ ਬਸੀ ਖਸਨੇ ਅਸੀਂ, ਬਾਰੀ ਬਸੀ ਖਸਨੇ ਖਸਨ ਦਾ ਲੱਡੂ, ਕੱਪੜੇ ਥੁੰਦੀ ਨੂੰ ਅੱਖ
2: ਮਾਰ ਗਿਆ ਡੱਡੂ, ਕੱਪੜੇ ਥੁੰਦੀ ਨੂੰ ਅੱਖ ਮਾਰ ਗਿਆ ਡੱਡੂ,
4: ਕੱਪੜੇ ਬਲੇ ਸ਼ਵ ਸ਼ਵਾ ਚੱਕਰਵਤੇ ਵਨ ਅੰਕਲ।
2: ਓ ਵਨ ਅੰਕਲ, ਬਲੇ ਬਲੇ ਬਾਏ ਬਾਏ ਬਾਏ ਬਾਏ। ਥੈਂਕ ਯੂ, ਥੈਂਕ ਯੂ ਸ਼੍ਰੇਆ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਹੁਣੇ ਮੈਂ ਜਾਦੂ ਮੰਤਰ ਮਾਰ ਕੇ ਤੇ ਅੰਕਲ ਦਾ ਕਰ ਦੇਣਾ ਇੱਕ ਦਾ ਦੋ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਹੋ, ਕੀ ਹਾਲ ਆ? ਸਤਿ ਸ਼੍ਰੀ ਅਕਾਲ ਤੇਗ, ਕੀ ਹਾਲ ਆ? ਮੇਰਾ ਵੀ ਠੀਕ ਆ। ਅੱਜ ਤੇ ਮੈਨੂੰ ਲੱਗਦਾ ਐਂਬਰ ਵੀ ਆਈ ਆ। ਮੈਨੂੰ ਲੱਗ ਗਿਆ ਪਤਾ।
4: ਤੇ ਮੇਰੇ ਡੈਡੀ ਸਿਡਨੀ ਪਹੁੰਚ ਗਏ ਨੇ।
2: ਓ ਵਾਹ, ਸਿਡਨੀ ਤੁਸੀਂ ਗਏ ਕਦੀ? ਸਿਡਨੀ
4: ਨਹੀਂ
2: ਨਹੀਂ ਗਏ। ਓ ਜਿਹੜੇ ਮੇਰੇ ਨਾਲ, ਜਿਹੜੇ ਮੇਰੇ ਨਾਲ ਅੰਕਲ ਹੈ ਨਾ, ਇਹ ਵੀ ਸਿਡਨੀ ਗਏ ਸੀ ਲਾਸਟ ਵੀਕ।
4: ਵਧੀਆ
2: ਫਿਰ। ਹੈ ਵਧੀਆ ਫਿਰ ਹੈ। ਹੈਗੇ ਕਿ ਨਹੀਂ ਹੈਗੇ ਮੇਰੇ ਨਾਲ? ਗੈਸ ਕਰੋ
4: ਕੀ
2: ਮੇਰੇ ਨਾਲ ਅੰਕਲ ਹੈਗਾ ਕੋਈ ਕਿ ਮੈਂ ਇਕੱਲਾ ਹੀ? ਭਲਾ
4: ਇਕੱਲਾ
2: ਹੈ?
4: ਇਕੱਲਾ?
2: ਓ ਨਹੀਂ, ਦੋ ਜਣੇ ਹੀ ਆਪਾਂ।
5: ਸਤਿ ਸ਼੍ਰੀ ਅਕਾਲ।
2: ਵੇਖਿਆ ਟ੍ਰਿਕ ਕਰਤਾ ਨਾ ਤੁਹਾਨੂੰ।
5: ਨਹੀਂ ਨਹੀਂ, ਹਣੇ ਕਹਿਣਾ ਤੁਸੀਂ ਬੜੇ ਚੁੱਪ ਚਾਪ ਬੈਠੇ ਹੋ, ਸਿਡਨੀ ਜਾ ਕੇ ਆਇਆ ਬੰਦਾ ਤਾਂ ਐਕਸਾਈਟਿਡ ਹੁੰਦਾ।
2: ਹਾਂ, ਇਹ ਵੀ ਸਿਡਨੀ ਹੋ ਕੇ ਆਏ, ਇਹ ਪਾਪਾ ਨੂੰ ਗਾਈਡ ਕਰ ਸਕਦੇ ਆ ਕਿੱਥੇ ਕਿੱਥੇ ਜਾਣਾ।
5: ਸਹੀ ਆ, ਪਰ ਪਾਪਾ ਨੂੰ ਤਾਂ ਇਹਨਾਂ ਨੂੰ ਸਾਰਾ ਪਹਿਲਾਂ ਹੀ ਪਤਾ।
2: ਅੱਛਾ, ਓ ਤੇਗ ਨਹੀਂ ਗਈ ਹਲੇ ਸਿਡਨੀ ਨਾ?
4: ਨਹੀਂ।
2: ਓ ਚਲੋ, ਐਂਬਰ ਗਈ ਹੋਣੀ ਆ।
4: ਨਹੀਂ, ਡੈਡੀ ਨੇ ਪਹਿਲਾਂ ਜਾਇਆ ਹੋਇਆ।
2: ਅੱਛਾ, ਡੈਡੀ ਨੇ
4: ਡੈਡੀ ਨੇ ਜਾਣਾ ਪਹਿਲੀ ਵਾਰੀ, ਤੇ ਫਿਰ ਜੀ ਡੈਡੀ ਨੂੰ ਬੜੀਆ ਲੱਗ ਗਿਆ ਸਿਡਨੀ, ਤੇ ਫਿਰ ਆਪਾਂ ਜਾਓਗੇ।
2: ਬੱਲੇ ਬੱਲੇ, ਸ਼ਵਾ ਸ਼ਵਾ, ਡੈਡੀਆਂ ਨੂੰ ਵਧੀਆ ਨਹੀਂ ਲੱਗਦਾ ਹੁੰਦਾ ਸਿਡਨੀ।
5: ਇਹਦੇ ਕਈ ਕਾਰਨ ਨੇ।
2: ਉਹ ਐਵੇਂ ਹੀ ਆ, ਉੱਥੇ ਗਿਆ ਮੈਲਬਨ ਵਰਗੀ ਖੂਬਸੂਰਤੀ ਥੋੜੀ ਹੈ। ਤੇ ਕੀ ਸੁਣਾਓਗੇ?
4: ਅੱਜ ਮੈਂ ਸੁਣਾਉਗੀ ਇੱਕ ਕਹਾਣੀ।
2: ਹਾਂਜੀ।
4: ਇੱਕ ਸੀ ਰਾਜਾ, ਇੱਕ ਸੀ ਰਾਣੀ, ਦੋਨੇ ਮਰ ਗਏ, ਖਤਮ ਕਹਾਣੀ।
2: ਓ ਐਡੀ ਛੇਤੀ
5: ਪਿੰਡੀਆਂ ਸਬਜ਼ੀ ਚ ਪਾ ਕੇ ਪੈ ਗਈ ਪਾਣੀ।
2: ਐਡੀ ਛੇਤੀ ਖਤਮ ਕਹਾਣੀ ਹੈ?
5: ਇੰਨੀ ਮੇਰੇ ਬਾਹਰ ਤੋਂ ਪੈ ਗਈ ਰਾਤ।
2: ਥੈਂਕ ਯੂ ਤੇ। ਐਂਬਰ ਕੀ ਕਰਦੀ?
4: ਥੈਂਕ ਯੂ, ਅੰਬਰ ਨਾਲ ਵੀ ਗੱਲ ਕਰਨਾ।
2: ਹਾਂਜੀ
4: ਅੰਬਰ, ਹਜੇ ਹੀ ਵਾਲ ਬਣਨੇ ਨੇ।
2: ਅੱਛਾ, ਬਣਾਉਣੇ ਹਲੇ ਵਾਲ? ਓਕੇ, ਲਿਆਓ ਆਪਾਂ ਬਣਾ ਦਿੰਨੇ ਆ। ਲਿਆ ਅੰਬਰ,
4: ਤੇਰੇ ਵਾਲ ਨਹੀਂ ਬਾਲ।
2: ਹਾਂ,
4: ਤੇ ਅੰਬਰ ਨੇ ਨਹੀਂ ਪਰ ਬਾਲ ਬਣਾਏ। ਅੰਬਰ ਨੇ ਹਜੇ, ਮੰਮਾ ਨੇ ਹੁਣ ਫਿਨਿਸ਼ ਕੀਤਾ ਬਾਲ ਬੋਨੇ।
2: ਅੱਛਾ, ਬਾਲ ਬੋਨੇ ਫਿਨਿਸ਼ ਕਰਤੇ ਆ। ਓਕੇ, ਚਲਾ ਨੀ ਅੰਬਰ, ਬਣ ਗਿਆ ਗੁੱਤਾ।
4: ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ
5: ਅੰਕਲ ਜੀ,
2: ਸਤਿ ਸ਼੍ਰੀ ਅਕਾਲ ਅੰਬਰ ਜੀ,
5: ਸਤਿ ਸ਼੍ਰੀ ਅਕਾਲ ਅੰਬਰ ਜੀ,
4: ਸਤਿ ਸ਼੍ਰੀ ਅਕਾਲ
2: ਅੰਬਰ। ਤੁਸੀਂ ਗੁੱਤਾਂ ਬਣਾਈਆਂ ਕਿ ਪੋਨੀ ਬਣਾਈ ਕਿ ਜੂੜਾ ਬਣਾਇਆ?
4: ਗੁੱਤਾ।
5: ਮੱਥੇ ਤੇ ਕਲਿੱਪ ਵੀ ਲਾਏ?
4: ਨਹੀਂ
2: ਨਹੀਂ ਲਾਏ। ਕਿੰਨੀਆਂ ਗੁੱਤਾਂ ਬਣਾਈਆਂ?
4: ਰਬਰ ਬੈਂਡ ਪਾਈਆ।
2: ਰਬਰ ਬੈਂਡ ਦੋ ਗੁੱਤਾਂ ਬਣਾਈਆਂ, ਇੱਕ ਦੋ ਤੇ ਤੁਸੀਂ ਉਹ ਵੀ ਪਾਏ ਰਿਬਨ ਵੀ ਪਾਇਆ ਨਹੀਂ ਓਏ ਤੁਸੀਂ ਤਾਂ ਫਿਰ
5: ਕਦੇ ਕਿਸੇ ਦੇ ਕਦੇ ਕਿਸੇ ਦੇ ਤਿੰਨ ਗੁੱਤਾਂ ਕੀਤੀਆਂ ਦੇਖੀਆਂ ਤੁਸੀਂ
3: ਹਾਂਜੀ
5: ਵਧੀਆ ਲੱਗਦੀਆਂ ਤੁਹਾਨੂੰ
3: ਹਾਂਜੀ
5: ਵਧੀਆ ਲੱਗਦੀਆਂ ਨੇ ਤਿੰਨ ਗੁੱਤਾਂ ਜਾਂ ਦੋ ਗੁੱਤਾਂ ਵਧੀਆ ਲੱਗਦੀਆਂ
3: ਦੋ
2: ਦੋ ਵਧੀਆ ਲੱਗਦੀਆਂ ਤੁਸੀਂ ਤਾਂ ਬੜੇ ਸੋਹਣੇ ਲੱਗਣ ਡੇ ਦੋ ਗੁੱਤਾਂ ਬਣਾ ਕੇ
3: ਥੈਂਕ ਯੂ
2: ਓਏ ਕੀ ਸੁਣਾਓਗੇ ਫਿਰ ਅੱਜ
3: ਬਾਤ
2: ਓਏ ਸੁਣਾਓ
3: ਥੜੇ ਉੱਤੇ ਥੜਾ ਲਾਲ ਕਬੂਤਰ ਖੜਾ
2: ਅੱਛਾ ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ
5: ਹਾਂਜੀ ਅਜਾ ਹੀ ਲੱਗਦਾ
2: ਪੱਕੀ ਗੱਲ ਹੈ ਲਾਲ ਕਬੂਤਰ ਹੀ ਆ
3: ਹਾਂਜੀ
5: ਥੋੜਾ ਪਿੰਕ ਜਿਹਾ ਤਾਂ ਨਹੀਂ ਕਬੂਤਰ ਲਾਲ ਹੀ ਆ ਨਾ
3: ਹਾਂਜੀ
2: ਹਾਂ ਤੁਸੀਂ ਤੁਸੀਂ ਮੈਨੂੰ ਦੱਸ ਦਿਓ ਮੈਂ ਨਹੀਂ ਦੱਸੂਗਾ ਕਿਸੇ ਨੂੰ ਹੈਲਪ ਕਰ ਦਿਓ ਮੇਰੀ
3: ਹਾਂਜੀ
2: ਹਾਂਜੀ
3: ਠੀਵਾ
5: ਥੋੜੀ ਜੀ ਔਰੇਂਜ ਭਾ ਮਾਰਦਾ ਨਾ ਲਾਲ ਨਾਲੋਂ
2: ਹਾਂ ਥੈਂਕ ਯੂ ਅੰਬਰ ਤੁਸੀਂ ਨਾਲੇ ਮੇਰੀ ਹੈਲਪ ਕਰਤੀ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਹੈਲੋ
5: ਸੁਸਤੀ
2: ਲੱਥ ਗਈ ਕਿ ਨਹੀਂ ਡੈਡੀ ਸੁਸਤੀ ਤੇ ਪੈਂਦੀ ਨੀ ਏ ਕੁੜੀ ਨੂੰ ਤੇ
3: ਅੱਜ ਸਾਨੂੰ ਪਤਾ ਮੈਂ 7 ਵਜੇ ਉੱਠੀ
2: ਹੈ ਛੇ ਸਾਤ ਹਾਂਜੀ ਅੱਜ ਬਾਂਜੀ ਨੀ ਕਮਾਈ ਜਾਣੀ ਮੇਰੇ ਕੋਲ ਓਦਾਂ 6-7 ਠੀਕ ਆ
5: ਜਿੱਦਾਂ ਕਿੱਦਾਂ ਹੀ ਆਈ
2: ਯੇ ਆ ਇਹ ਸਟਾਈਲ ਇਹੋ ਮਾਰ ਸਕਦੀ ਆ
5: ਸਹੀ ਆ ਪਰ ਇਹ ਪੰਜਾਬੀ ਚ ਉਤਰਿਆ ਆਵੇ ਤੇ ਬੋਲੀਆਂ ਪਾਉਣ ਲੱਗ ਜਾਏ ਐਂ ਲੱਗਦਾ ਜਿਵੇਂ ਪੰਜਾਬ ਤੋਂ ਆਈ ਆ
3: ਕੱਲ ਮੈਨੂੰ ਕੋਈ ਪਾਰਕ ਚ ਨਾ ਮੰਡੇ ਨੂੰ ਮੈਨੂੰ ਕੋਈ ਪਾਰਕ ਚ ਫਰੈਂਡ ਮਿਲੀ ਤੇ ਮੈਨੂੰ ਓਹਨੇ ਗੇਮ ਦੱਸੀ ਓਹਨੇ ਕਿਹਾ ਹਾਈ ਫਾਈਵ ਲੋ ਤੇ ਮੈਂ ਹਾਈ ਫਾਈਵ ਨੀ ਕੀਤਾ ਓਹਨੇ ਕਿਹਾ ਟੂ ਸਲੋ
2: ਕਿਹੜੀ
3: ਚੀਜ਼ ਆ ਜਿਨ੍ਹਾਂ ਨੂੰ ਅਸੀਂ ਪਾਣੀ ਪਾਉਣੇ ਬਟ ਤੇ ਉਹ ਆਪੇ ਗਰੋ ਹੋ ਜਾਂਦੀ
2: ਅੱਛਾ ਪਾਣੀ ਪਾਉਣੇ ਤੇ ਆਪੇ ਗਰੋ ਹੋ ਜਾਂਦੀਆਂ
3: ਹਾਂਜੀ
2: ਜਿਨ੍ਹਾਂ ਨੂੰ ਆਪਾਂ ਪਾਣੀ ਪਾਉਂਦੇ ਤੇ ਗਰੋ ਹੋ ਜਾਂਦੀਆਂ ਓਕੇ ਕਿਹਨੂੰ ਪਾਣੀ ਪਾਉਂਦੇ ਆਪਾਂ ਨਲਕੇ ਤੋਂ ਪਾਣੀ ਪਾਉਂਦੇ ਟੂਟੀ ਤੋਂ
5: ਮਤਲਬ ਚੀਜ਼ ਗਰੋ ਹੋ ਜਾਂਦੀ ਸਾਈਜ਼ ਵਿੱਚ
2: ਇਹ ਮੈਨੂੰ ਅਸੀਸ ਹੀ ਲੱਗਦੀ ਹੈ ਇਹਨੂੰ ਜਦੋਂ ਨਵਾਈ ਜਾਂਦੇ ਤੇ ਵੱਡੀ ਹੋਈ ਜਾਂਦੀ ਹੈ
5: ਛੋਟੀ ਹੋਈ ਜਾਂਦੀ
2: ਨਹੀਂ ਨਹੀਂ ਵੱਡੀ ਹੁੰਦੀ ਜਦੋਂ ਮੰਮਾ
3: ਪੀਕੌਕ
2: ਗ੍ਰੀਨ ਤੇ ਫਿਰ ਪੈਰਟ ਹੀ ਦੱਸਿਆ ਤੈਨੂੰ
5: ਕਿਤੇ ਮਨੀ ਪਲਾਂਟ ਮਨੀ ਪਲਾਂਟ ਤਾਂ ਨਹੀਂ
3: ਹੋਰ ਵੀ ਕਲਰ ਸੁਣਦੇ
2: ਅੱਛਾ ਮਨੀ ਪਲਾਂਟ
5: ਅੱਛਾ ਉਹ ਵੀ ਨਹੀਂ
2: ਮੈਨੂੰ ਲੱਗਦਾ ਕੱਲਾ ਪਲਾਂਟ ਆ ਕੱਲਾ ਪਲਾਂਟ
5: ਮਨੀ ਦੀ ਕਮੀ ਕਰਕੇ ਨਾ
2: ਓਕੇ ਦੋ ਤੇ ਦੋ ਚਾਰ ਰੋਟੀਆਂ
5: ਸਿੰਪਲ ਜੀ ਗੱਲ ਆ ਜੋ ਦਿੰਦੇ ਹੋ ਤੁਹਾਨੂੰ ਪਤਾ
2: ਯਾਰ ਤੁਸੀਂ ਨਾ ਇੰਨੀਆਂ ਔਖੀਆਂ ਨਾ ਪਾਇਆ ਕਰੋ ਸਾਨੂੰ ਨੀ ਆਉਂਦੀਆਂ ਔਖੀਆਂ ਔਖੀਆਂ
3: ਇੰਟੈਲੀਜੈਂਟ
2: ਓਕੇ ਤੁਸੀਂ ਤੇ ਜਿਆਦਾ ਹੀ ਇੰਟੈਲੀਜੈਂਟ ਹੋ ਕੁੜੀਓ
5: ਪਤਾ ਕਿਵੇਂ ਲੱਗੇ ਵੀ ਕਦੇ ਕਦੇ ਕਿੱਦਣ ਪੀਣੀ ਤੇ ਕਦੇ ਕਦੇ ਨਹੀਂ ਪੀਣੀ
3: ਮਜ਼ਾਕ ਕਰ ਲਿਆ ਕਰੋ
2: ਓਦਾਂ ਹੀ ਕਰ ਲਿਆ ਕਰੀ ਹੈ ਨਾ ਹਾਂ ਆ ਵੀ ਠੀਕ ਆ
5: ਨਾਲੇ ਅੱਧਾ ਰੇਡੀਓ ਪ੍ਰੋਗਰਾਮ ਇਹ ਨੀ ਕਰਦੇ
3: ਇੰਨੀ ਖਾ ਲਿਆ ਕਰੋ ਦੁੱਧ ਨਾਲ
5: ਪੰਜੀਰੀ
3: ਵੀ ਖਾ ਸਕਦੇ
5: ਥੋੜੀ ਜੀ ਮਾਈਕ੍ਰੋਵੇਵ ਚ 15 ਸਕਿੰਟ ਗਰਮ ਕਰਕੇ
2: ਬੜੀਆਂ ਤਕਨੀਕ ਹੈਗੀਆਂ ਕੁੜੀ
5: ਸਹੀ ਮੈਂ ਕਿਹਾ ਵਿੱਚ ਬਿਸਕੁਟ ਸਿੱਟ ਕੇ ਚਾਹ ਦੇ ਚਮਚੇ ਨਾ ਖਾ ਲੋ
2: ਨਹੀਂ ਨਹੀਂ ਉਹ ਰਸ ਹੁੰਦਾ ਵਾ
5: ਪੰਜੀਰੀ ਵੀ ਚਾਹ ਚ ਘੋਲ ਕੇ ਖਾਧੀ ਜਾ ਸਕਦੀ ਕਿ ਨਹੀਂ
2: ਐ ਖਾਣੀ ਹਾਂ ਚਮਚਾ ਭਰ ਕੇ ਖਾ ਲੈਣੀ ਤੂੰ ਤੂੰ ਚਾਹ ਦਾ ਘੁੱਟ ਭਰ ਲੈਣਾ ਸੋਰੀ ਦੁੱਧ ਦਾ ਸਾਡੇ ਨਾਲ ਅਸੀਸ ਕੌਰ ਤੇ ਹੁਣ ਸਾਡੇ ਨਾਲ ਆ ਮੰਨਤ ਤੇ ਫਤਿਹ ਸਤਿ ਸ੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ
6: ਸਤਿ
2: ਸ੍ਰੀ ਅਕਾਲ ਮੰਨਤ ਜੀ ਕੀ ਹਾਲ ਨੇ
6: ਮੈਂ ਠੀਕ ਆ ਤੁਸੀਂ ਕਿੱਦਾਂ
2: ਅਸੀਂ ਵੀ ਵਧੀਆ ਅੱਜ ਫਤਿਹ ਨੂੰ ਨੀ ਵਾਰੀ ਦਿੱਤੀ ਤੁਸੀਂ ਪਹਿਲਾਂ
5: ਇਹ ਸੀਨੀਅਰਿਟੀ ਬੇਸਿਸ ਤੇ ਦਿੰਦੇ ਮੈਨੂੰ ਲੱਗਦਾ
6: ਨਹੀਂ ਨਹੀਂ ਇਹ ਤੇ ਡਿਪੈਂਡ ਕਰਦਾ ਕਿ ਜੇ ਉਹਦੇ ਕੋਲ ਫੋਨ ਹੋਵੇ ਜਾਂ ਮੇਰੇ ਕੋਲ ਹੋਵੇ
2: ਅੱਛਾ ਜਿਹਦੇ ਕੋਲ ਹੋਵੇ ਉਹ ਪਹਿਲਾਂ ਵਾਰੀ ਲੈ ਲੈਂਦਾ
6: ਹਾਂਜੀ
2: ਤੁਸੀਂ ਮੈਨੂੰ ਲੱਗਦਾ ਕੈਚ ਕੈਚ ਖੇਡਦੇ ਹੋਣੇ ਨਾ ਤੇ ਜਿਹਨੂੰ ਆਵਾਜ਼ ਪੈ ਗਈ ਜਦ ਕੋ ਫੋਨ ਹੋਇਆ
5: ਉਹਨੇ ਲੱਗਦਾ ਉਹ ਜ਼ਿਲੀਨ ਗਜ਼ਿਲੀਨ ਕਾਊਂਟ ਕਰਨ ਲੱਗਿਆ ਹੋਣਾ ਸਾਈਡ ਤੇ
6: ਨਹੀਂ ਨਹੀਂ
2: ਹੋਰ ਫਿਰ ਖਾ ਪੀ ਲਿਆ
5: ਹੋ ਗਏ ਸਕੂਲ ਦੇ ਨੇੜੇ
6: ਜ਼ਿਆਦਾਤਰ ਤਾਂ ਉਹ ਮੂਰੇ ਇੱਥੇ ਪਿਆ ਹੁੰਦਾ ਵਾ ਪਰ ਮੇਰੇ ਕਈ ਵਾਰ ਕੁਛ ਨਾ ਕੁਛ ਖਾਣੀ ਹੁੰਦੀ ਹੈ ਜਿਵੇਂ ਲਾਈਕ ਮਲਟੀ ਵਿਟਾਮਿਨ ਗਮੀਜ਼ ਹੁੰਦੀਆਂ ਉਹ ਖਾਣੀ ਹੁੰਦੀ ਹੈ ਫਿਰ ਮੈਂ ਫਤਿਹ ਮੈਂ ਮੰਮਾ ਨੂੰ ਕਹਿੰਦੀ ਫਤਿਹ ਨੂੰ ਪਹਿਲਾਂ ਵਾਰ ਹੀ ਦੇ ਦਿਓ
2: ਅੱਛਾ ਹਾਂ ਤੁਸੀਂ ਆਪ ਹੀ ਮਤਲਬ
5: ਆਮ ਤੌਰ ਤੇ ਫੋਨ ਇੱਥੇ ਪਿਆ ਹੁੰਦਾ ਕਈ ਵਾਰ ਫਤਿਹ ਵੀ ਪੈ ਜਾਂਦਾ
2: ਹਾਂ ਇਹ ਆਪ ਹੀ ਪਰਉਪਕਾਰੀ ਜੀ ਕਰਦੀ ਆ ਨਾ ਮੈਂ ਖਾ ਕੇ ਪਹਿਲਾਂ ਵੇਹਲੀ ਜਿਹੜੀ ਗਮੀਜ ਨਾ ਦੰਦਾਂ ਨਾ ਬੜੀਆਂ ਚੰਬੜਦੀਆਂ ਮੰਨਤ
5: ਮੇਰਾ ਖਿਆਲ ਮਾੜੀ ਕੁਆਲਿਟੀ ਦੀਆਂ ਚੰਬੜਦੀਆਂ ਹੋਣੀਆਂ ਫਿਰ ਮਾੜੀ ਕੁਆਲਿਟੀ ਚ ਇਹ ਤਾਂ ਵਧੀਆ ਕੁਆਲਿਟੀ ਦੀ ਖਾਂਦੀ ਖੰਡ ਬੂਰਾ ਜਿਹਾ ਲੱਗਿਆ ਹੁੰਦਾ ਉਹ ਤਾਂ ਠੀਕ ਹੁੰਦੀ
2: ਪਰ ਦੰਦਾਂ ਨਾਲ ਨੀ ਚੰਬੜਦੀਆਂ ਮਨ
6: ਨਹੀਂ ਕਿਉਂਕਿ ਇਹ ਦਵਾਈ ਵਾਲੀ ਹੁੰਦੀ ਹੈ ਨਾ, ਤਰ੍ਹਾਂ ਤਰ੍ਹਾਂ ਦੀ ਹੁੰਦੀ ਹੈ, ਤੇ ਜਿਹੜੀ ਮੈਂ ਵਾਲੀ ਲੈਣੀ ਉਹਦੇ ਚ ਆਇਰਨ ਆ, ਤੇ ਜਿਹੜੀ ਫਤਿਹ ਖਾਨ ਦਾ ਮਲਟੀਵਿਟਾਮਿਨ ਦਾ, ਤੇ ਮੇਰੇ ਦਾ ਆਇਰਨ ਆ ਲੈਣੀ ਕਿਉਂਕਿ ਮੇਰੇ ਚ ਆਇਰਨ ਘੱਟ ਹੈ।
2: ਅੱਛਾ ਅੱਛਾ,
5: ਫਿਰ ਇਹ ਆਇਰਨ ਕਰ ਲਾ ਨਾ।
2: ਤੇ ਕੀ ਲਿਆਇਓ ਫਿਰ ਅੱਜ?
6: ਅੱਛਾ,
2: ਉਸ ਗੱਲ ਤੇ ਹਾਸਾ ਆਇਆ ਤੁਹਾਨੂੰ?
5: ਆਇਰਨ ਮੈਨ ਹੁੰਦਾ ਨਾ,
2: ਹਾਂ
5: ਥੋੜਾ ਉੱਥੋਂ ਬੰਨਣ ਲੱਗਿਆ ਵੀ ਕਿਤੇ ਚੋਰੀ ਕੀਤੀ ਗੱਲ।
2: ਓਹੋ ਹਾਂਜੀ,
6: ਇੱਕ ਵਾਰ ਪੱਪੂ ਡਾਕਟਰ ਕੋਲ ਜਾਂਦਾ, ਡਾਕਟਰ ਤੇਰੇ ਕਿੱਥੋਂ ਦਰਦ ਹੋ ਰਿਹਾ? ਪੱਪੂ, ਜੇ ਤੁਸੀਂ ਚਾਹੁੰਦੇ ਹੋ ਮੈਂ ਦੱਸਾਂ ਤਾਂ ਫੀਸ ਘੱਟ ਲਓ, ਨਹੀਂ ਤਾਂ ਆਪੇ ਲੱਭ ਲਓ।
2: ਆਪਾਂ ਕੋ ਦੱਸੀਏ,
5: ਕਹਿੰਦਾ ਡਾਕਟਰ ਸਾਹਿਬ ਜਿੱਥੇ ਉਂਗਲ ਲਾਓ ਨਾ ਉੱਥੇ ਹੀ ਦਰਦ ਹੁੰਦਾ, ਬਾਅਦ ਚ ਪਤਾ ਲੱਗਿਆ ਉਂਗਲ ਦੁਖਦੀ ਸੀ।
2: ਜਿੱਥੇ ਮਰਜ਼ੀ ਲਾ ਲਓ। ਥੈਂਕ ਯੂ ਮਾਨਾ।
5: ਥੈਂਕ ਯੂ ਜੀ,
6: ਫਤਿਹ ਨਾਲ ਗੱਲ ਕਰ ਦੋ।
2: ਹਾਂਜੀ, ਫਤਿਹ ਨਾਲ ਗੱਲ ਕਰਾ ਦੋ।
5: ਪਾਰਕਿੰਗ ਚ ਖੜੇ ਹੋਣੇ?
6: ਹਾਂਜੀ,
5: ਆਪਣੀ ਵਾਰੀ ਦੀ
6: ਪਾਰਕਿੰਗ ਲਾ ਰਹੇ
2: ਆ। ਅੱਛਾ ਠੀਕ, ਓਕੇ, ਪਹੁੰਚ ਵੀ ਗਏ?
6: ਹੁਣ ਲਾ ਲਈ।
2: ਅੱਛਾ ਲਾ ਲਈ, ਓਕੇ ਓਕੇ। ਸੌਖੀ ਮਿਲ ਜਾਂਦੀ ਪਾਰਕਿੰਗ ਭਲਾ?
5: ਤੇ ਉਹ ਗੱਡੀ ਦੇ ਅੰਦਰ ਨੀ ਸੈਂਸਰ ਵਗੈਰਾ ਜਿਹੜੇ ਟੂ ਟੂ ਟੂ ਟੂ ਟੂ ਟੂ ਜੀ ਕਰਦੇ ਹੁੰਦੇ?
6: ਕਰਦੇ ਆ, ਸਾਡੀ ਕਾਰ ਨੂੰ ਤਾਂ ਪਾਪਾ ਪੀ ਪੀ ਪੀ ਪੀ ਕਰਾ ਦਿੰਦੇ ਆ, ਤੇ ਸਾਡੀ ਕਲੁਗਰ ਚਲੀ
2: ਫਤਿਹ ਨੇ ਛੇਤੀ ਚਲਾ ਲਿਆ ਕਰਨ, ਇਹਨੂੰ ਵਾਵਾ ਨੌਲੇਜ
5: ਇਹਨੂੰ ਗੱਡੀਆਂ ਦਾ ਸਾਹ
6: ਹੈਗਾ।
5: ਗਾਣੇ ਵੀ ਉਹ ਜਿਹੀ ਸੁਣਦਾ, ਗੱਡੀਆਂ ਚ ਗੱਡੀਆਂ ਵੱਜੀਆਂ ਮਿਲੋ ਤੇਰੀ ਤੋਰ ਵੇਖ ਕੇ।
6: ਨਹੀਂ ਗਾਲੀ ਨੀ, ਪਰ ਪਾਪਾ ਨੇ ਮੈਨੂੰ ਦੱਸਿਆ ਆ।
2: ਕਿਹੜਾ
5: ਵੀ ਕਿਵੇਂ ਕਰਨਾ
2: ਵੀ ਕਿੱਦਾਂ ਚਲਾਉਣੀ ਆ?
5: ਜਦ ਨੂੰ ਇਹਨੇ ਵੱਡਾ ਹੋਣਾ ਸਭ ਕੁਛ ਆਟੋਮੈਟਿਕ ਹੋ ਜਾਣਾ।
6: ਸਟਾਰਟ ਤਾਂ ਮੈਨੂੰ ਕਰਨੀ ਹੁੰਦੀ ਆ, ਪਾਪਾ ਨੇ ਮੈਨੂੰ ਸਿਖਾਇਆ ਹੋਇਆ ਸਟਾਰਟ ਕਰੀ, ਤੇ ਮੈਂ ਦੀਦੀ ਨੂੰ ਸਿਖਾਤੀ।
2: ਓਹੋ, ਹਲੇ ਨਾ ਪੰਗੇ ਲਿਆ ਕਰੋ,
5: ਕਿਉਂਕਿ ਚੱਪਲਾਂ ਨਾਲ ਰੋਕਣੀ ਹੁੰਦੀ, ਚੱਪਲਾਂ ਘਸੀਆਂ ਹੁੰਦੀਆਂ ਕਈ ਵਾਰ।
6: ਮੈਨੂੰ ਤਾਂ ਗੱਡੀ ਦੇ ਸ਼ੀਸ਼ੇ ਤੇ ਪਾਣੀ ਵੀ ਮਾਰਨਾ ਹੁੰਦਾ, ਤੇ ਵਾਈਪਰ ਚਲਾਉਣੇ ਵੀ ਆਉਂਦੇ ਆ।
2: ਵੈਰੀ ਨਾਈਸ, ਫਿਰ ਤਾਂ ਪਾਸ ਹੋ ਗਿਆ,
5: ਫਿਰ ਤਾਂ
2: ਪਾਸ ਹੋ ਗਿਆ। ਫਿਰ ਤੇ ਕੀ ਸੁਣਾਓਗੇ? ਫਿਰ ਅੱਗੇ ਲੱਗ ਗਿਆ, ਕੀ ਸੁਣਾਓਗੇ? ਗੱਡੀ ਧੋ ਕੇ
5: ਆਇਆ ਮੈਂ, ਗੱਡੀ ਮੋੜ ਕੇ।
6: ਅੱਜ ਮੈਂ ਸੁਣਾਉਂਗਾ ਇੱਕ ਬਜ਼ੁਰਗ।
2: ਓਕੇ,
6: ਜਿੰਨਾ ਕੱਢੋ ਉਨਾ ਵਧੇ।
2: ਜਿੰਨਾ ਕੱਟੋ ਕਿ ਜਿੰਨਾ ਕੱਢੋ?
6: ਕੱਢੋ,
2: ਜਿੰਨਾ ਕੱਢੋ ਉਦਾਂ ਉਹ ਵਧੇ। ਇਹਦੇ ਜ਼ੁਕਾਮ ਜਿਹਾ ਲੱਗਦਾ
5: ਮੈਨੂੰ। ਮੈਂ ਕੱਲ ਨੂੰ ਗੈਵਨ ਨੂੰ ਸਿਖਾਉਂਦਾ ਸੀ, ਮੈਂ ਯੋ ਯੋ ਉਹ ਧਾਗਾ ਜਿਹਾ ਨੀ ਹੁੰਦਾ ਪਿੱਛੇ ਨੂੰ ਨਿਕਲਦਾ ਲਾਟੂ ਜਿਹਾ ਚੋਂ, ਜਿਹੋ ਜਿਹਾ ਬੰਦਾ ਜਿਹੋ ਜਿਹੀ ਅਵਸਥਾ ਉਹ ਜਿਹੀ ਧਾਰਨ।
2: ਹੋਰ ਇਹ ਨਹੀਂ ਆ?
6: ਨਹੀਂ, ਗਲਤ ਆ।
2: ਜਿੰਨਾ ਕੱਢੋ ਉਨਾ ਵਧੇ
5: ਯਾਰ, ਫਿਰ ਇੰਚੀ ਟੇਪ ਜਿਹਾ ਨੀ ਹੁੰਦਾ ਉਹ,
2: ਸਲਾਈਮੀ ਜੀ ਹੋਣੀ ਕੋਈ। ਉਹੀ ਆ,
5: ਕੋਈ ਹਿੰਟ ਤਾਂ ਚਾਹੀਦਾ ਆ।
2: ਇਹ ਹਿੰਟ ਨੀ ਦਿੰਦਾ ਹੁੰਦਾ, ਇਹ ਬੰਦਾ ਬੜਾ ਕੱਬਾ।
6: ਇੰਡੀਆ ਚ ਹੁੰਦੀ ਆ ਚੀਜ਼।
5: ਲੈ, ਇਹ ਇੰਡੀਆ ਕੱਬਾ ਰਹਿ ਗਿਆ ਜੀ, ਕੀ ਕੱਬਾ ਰਹਿ ਗਿਆ ਜੀ।
2: ਹਾਂ ਅੱਛਾ, ਇੰਡੀਆ ਚ ਹੁੰਦੀ ਆ, ਜਿੰਨਾ ਕੱਢੋ ਉਨਾ ਵਧੇ। ਇੰਡੀਆ ਚ ਕੀ ਹੁੰਦਾ ਵਾ ਇਹੋ ਜਿਹਾ?
5: ਇੱਧਰ ਮੈਸੇਜ ਵੀ ਦੇਖਦੇ ਰਹੇ, ਉਹ ਕੁਛ ਆਇਆ ਹੁੰਦਾ।
6: ਨਿਸ਼ਾਨ ਸਰ
2: ਹੈ ਯਾਰ, ਇੱਕ ਮਿੰਟ ਮੈਨੂੰ ਵੇਖ ਲੈਂਦੇ, ਆਂਟੀ ਨੇ ਨਾ ਭੇਜਿਆ ਹੋਵੇ ਕੁਛ।
5: ਇੰਡੀਆ ਚ ਹੁੰਦਾ
2: ਉਮਰ ਤੇ ਨੀ ਕਿਤੇ ਉਮਰ ਉਮਰ ਜੇ ਲਿਖਣ ਡਿਆ ਆਂਟੀਆਂ ਪਲਾਂਟ ਆ ਰੇਨ ਆ
5: ਇਹ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ
2: ਪੁਰਾਣੀ ਗੱਲਾਂ ਹੋ ਗਈਆਂ
5: ਜਿਹੜੀਆਂ
2: ਮੈਂ ਓਨੀ ਚਿਰ ਚ ਨਵੀਂ ਵੀ ਆ ਜਾਈ
5: ਅਗਰ ਲੋਕਾਂ ਨੂੰ ਪ੍ਰਵੋਕ ਕਰੀਏ
2: ਚੱਲ ਫਿਰ ਹਰੀ ਗਏ ਹੀ ਆਪਾਂ
4: ਠੀਕ ਆਨਸਰ ਹੈਗਾ ਟੋਆ
2: ਓ ਟੋਆ
5: ਮੈਨੂੰ ਮੇਥੋਂ ਬਚਾਓ
2: ਜਿੰਨਾ ਕੱਢੋ ਹਾਂ ਯਾਰ ਆ ਬੜਾ ਸਮਾਰਟ ਸੀ ਤੁਹਾਡਾ ਤੇ ਇੱਕ ਨੇ ਬਣਾਈ ਇਹ
5: ਜੰਗਲੀ ਜਾਨਵਰਾਂ ਤੋਂ ਲੈ ਕੇ ਘਰੇਲੂ ਪਾਲਤੂ ਜਾਨਵਰਾਂ ਤੱਕ ਵੀ ਚਲੇ ਜਾਂਦੇ ਤਾਂ ਵੀ ਨੀ ਸੀ ਬਣਨੀ ਗੱਲ
4: ਥੈਂਕ
2: ਯੂ ਥੈਂਕ ਯੂ
5: ਜਾਨਵਰਾਂ ਤਾਂ ਇੰਨਾ ਕੌਂਡਾ ਟਾਈਪ ਜਿਹਾ ਹੀ ਆਉਂਦਾ ਸੀ ਮੇਰੇ ਦਿਮਾਗ ਚ
2: ਜਿੱਦਾਂ ਆਪਣੇ ਨਾ ਗੁਰਜੀਤ ਕੌਰ ਜੀ ਨਾ ਇਹਨਾਂ ਨੇ
5: ਗੁਰਜਾਰ ਮੈਂ ਕਿਤੇ ਗੁਰਜਾ
2: ਨਹੀਂ ਇਹਨਾਂ
5: ਨਾਂ ਸਹੀ ਲੈਤਾ
2: ਇਹਨਾਂ ਦੀ ਨਾ ਇੱਕ ਦਿਨ ਕੈਂਡਲ ਸਹੀ ਹੋ ਗਈ ਸੀ ਇਹ ਵੀ ਹੁਣ ਮੇਰੇ ਵਾਂਗ ਹਰ ਇੱਕ ਚ ਕੈਂਡਲ ਹੀ ਲਾ ਦਿੰਦੇ ਆ
5: ਉਹ ਮੈਸੇਜ ਪੁਰਾਣਾ ਭਲਿਆ ਲੋਕਾਂ
2: ਓ ਜਾ ਨਹੀਂ ਆਪਾਂ ਆਪਾਂ ਬਹੁਤੀ ਗੱਲ ਹੀ ਕਰਨੀ ਇਹਨਾਂ ਦੇ ਨਾ ਤਵਨੀਤ ਦੇ ਮੰਮੀ ਆ ਸਤਿ ਸ਼੍ਰੀ ਅਕਾਲ ਤਵਨੀਤ ਤਵਨੀਤ ਤੇ ਨਹੀਂ ਲੱਗਦੀ ਅੱਜ ਕਿ ਤਵਨੀਤ ਹੀ ਆ ਇਹ ਨੀ ਨਿਆਣੇ ਪਤਾ ਲੱਗਣ ਦਿੰਦੇ ਨਾ ਇਹ ਬੜਾ ਉਹ ਵਾਲਾ ਆਪਣਾ ਕਰਦੇ ਆ ਕੀ ਹੁੰਦਾ ਜਿਹੜਾ ਘੁੰਮਣ ਘੇਰੀਆਂ ਜੀਆਂ
5: ਆਪਾਂ ਫੇਰ ਕੋਲ ਹੈਗੇ
2: ਹੈ
5: ਤਵਨੀਤ
2: ਤੁਹਾਨੂੰ ਪਤਾ ਮੰਮਾ ਦਾ ਇੱਕ ਦਿਨ ਨਾ ਕੈਂਡਲ ਠੀਕ ਹੋ ਗਿਆ ਸੀ ਮੰਮਾ ਰੋਜ਼ ਹੁਣ ਕੈਂਡਲ ਹੀ ਕਹਿ ਦਿੰਦੇ ਆ
5: ਹਾਂ ਵੀ ਉਹੀ ਹੋਣੀ
2: ਹੈ ਤਵਨੀਤ
4: ਮੰਮਾ ਨੂੰ ਕੈਂਡਲ ਬਹੁਤ ਪਸੰਦ ਹੈ ਤੇ ਮੰਮਾ ਸਾਰੇ ਘਰ ਚ ਰੱਖਦੇ
2: ਘਰ
5: ਵਿਚ ਨਾਲੇ ਖੁਸ਼ਬੂ ਫੈਲਦੀ ਹੈ ਨਾ ਨਾਲੇ ਚਾਨਣ ਹੁੰਦਾ
2: ਨਾਲੇ ਘੱਟਾ ਪਿਆ ਓਦਾਂ ਵੀ ਸੋਹਣਾ ਲੱਗਦਾ
5: ਆਪਣੀ ਲਾਈਫ ਚ ਐਗਜ਼ਾਮਪਲਾਂ ਦੇਣੀਆਂ ਬੰਦ ਕਰੋ ਸਵਾਲ ਦਾ ਜਵਾਬ ਤੁਸੀਂ ਘੱਟਾ ਦੇਣਾ
2: ਮੈਨੂੰ ਲੱਗਦਾ ਇੱਕ ਦੇਸੀਆਂ ਦਾ ਘਰ ਹੈ ਜਿੱਥੇ ਕੈਂਡਲਾਂ ਦੇ ਵੀ ਘੱਟੇ ਪਏ ਹੁੰਦੇ ਦੂਸਰੇ ਤੇ ਵਰਤ ਵਰਤ ਲੈਂਦੇ ਚਲੋ ਹਾਂਜੀ
4: ਤੇ ਅੱਜ ਮੈਂ ਜ਼ੂ ਜਾਣਾ
5: ਅੱਛਾ ਕੀ ਦੇਖ ਕੇ ਆਉਣਾ ਉੱਥੇ ਅਸੀਂ ਸਕੂਲ ਚੋਂ ਜਿਹੜੀ ਐਕਸਕਰਸ਼ਨਸ ਹੁੰਦੀਆਂ ਤੁਹਾਡੀਆਂ
4: ਹੈ 9:00 ਬੱਸ ਆ ਜਾਂਦੀ
2: ਅੱਛਾ 9:00 ਬੱਸ ਆ ਜਾਂਦੀ ਓਕੇ ਫਿਰ ਤੇ ਆ
5: ਵੈਰਬੀ ਵਾਲਾ ਜਾਂ ਜਿਹੜਾ ਸਿਟੀ ਵਾਲਾ
4: ਵੈਰਬੀ
5: ਅੱਛਾ ਠੀਕ ਹੈ
2: ਫਿਰ ਤੇ ਥੋੜਾ ਹੀ ਟਾਈਮ ਰਹਿ ਗਿਆ ਦਵਾ ਦਵ ਸੁਣਾਓ ਫਿਰ ਤੁਸੀਂ ਕੀ ਸੁਣਾਓਗੇ ਅੱਜ
4: ਇੱਕ ਬੋਲੀ
2: ਓਕੇ
4: ਬਾਲੀ ਵਸੀ ਕੱਟ ਗਿਆ ਸੀ ਬਾਲੀ ਵਸੀ ਕੱਟ ਗਿਆ ਸੀ ਕੱਟ ਕੇ ਲਿਆਂਦਾ ਲੂ ਥੋੜੀ ਥੋੜੀ ਮੈਂ ਬਿਗਲੀ ਬੋਤਾ
2: ਬਿਗੜ ਗਿਆ ਤੂੰ ਥੋੜਾ ਥੋੜੀ ਮੈਂ ਬਿਗੜੀ
4: ਬਿਗੜ
2: ਗਿਆ ਤੂੰ ਬਿਗਲ ਬਿਗਲ ਬਿਗਲ ਬਿਗਲ
4: ਸਿਡਨੀ
2: ਪਹੁੰਚ ਗਏ ਫਿਰ ਤੇ ਉਹਨਾਂ ਜਦੋਂ ਤੁਸੀਂ ਆਉਣਾ ਵਾ ਵੇਖ ਕੇ ਤੇ ਉਹਨੇ ਚਿਰ ਉਹਨਾਂ ਨੇ ਆ ਜਾਣਾ ਹਾਂ ਉਧਰ ਤੁਸੀਂ ਜੈਬਰੇ ਕੋ ਪਹੁੰਚਣਾ ਇਧਰ ਪਾਪਾ ਨੇ ਘਰ ਆ ਜਾਣਾ
5: ਕਿਉਂ ਪਾਪਾ ਦੋ ਰੰਗੇ
2: ਹੈ
5: ਪਾਪਾ ਵੀ ਦੋ ਰੰਗੇ
4: ਮੈਂ ਨੀਲ ਕੈਟ ਦੇਖਣਾ
2: ਕੀ ਵੇਖਣਾ
4: ਨੀਲ ਕੈਟ
2: ਨੀਲ ਕੈਟ
5: ਨੀਲ ਕੰਠ ਗਾਂ ਹੁੰਦੀ ਜਿਹੜੀ
2: ਆਹਾਂ
4: ਮੀਰ ਕੈਟ
5: ਮੀਰ ਕੈਟ
2: ਅੱਛਾ ਵੀਲ ਕੈਪ ਵੇਖਣਾ
5: ਨਹੀਂ ਮੀਰ ਕੈਟ
4: ਛੋਟਾ ਵਾਲਾ
2: ਕੀ ਵੀਲ ਕੈਪ
4: ਹਾਂਜੀ
2: ਅੱਛਾ ਉਹ ਵੀ ਚਿੜੀਆ ਘਰ ਚ ਹੁੰਦਾ
5: ਉਹ ਬਲੂੰਗੜਾ ਜਿਹਾ ਫੌਕਸੀ ਟਾਈਪ ਜਿਹਾ
2: ਆਹਾਂ ਉਹ ਹੁੰਦਾ ਵਾ
4: ਹਾਂਜੀ
2: ਕਿੱਦਾਂ ਦਾ ਹੁੰਦਾ ਵਾ ਤੁਸੀਂ ਦੱਸੋ
4: ਹਮ ਚਿੱਕੀ ਹੁੰਦਾ।
5: ਹਾਂ ਪਤਲੀ ਜੀ ਫੌਕਸ ਕੇ ਮੂੰਹ ਚੱਕੀ ਖੜੀ ਹੋਵੇ। ਪਰ ਏਦਾਂ ਹੀ ਹੋਊਗਾ ਯਾਰ,
2: ਏਦਾਂ ਦੀ ਹੁੰਦੀ ਪਤਲੀ ਜੀ।
4: ਹਾਂਜੀ ਤੇ ਦਾਦਾ ਦੇ ਨਮਸਤੇ ਦਾ।
2: ਓਕੇ ਚਲੋ ਨੈਕਸਟ ਕਿਹਦੀ ਵਾਰੀ ਹੈ
4: ਸਾਡਾ
2: ਵੀ ਠੀਕ ਆ। ਇਹ ਵੀਰ ਜੀ ਤੇ ਨੀ ਲੱਗਦਾ ਮੈਨੂੰ, ਸਰਦਾਰ ਜੀ ਤੇ ਨੀ ਆ ਇਹ।
4: ਨਹੀਂ
2: ਇਹ ਕੁੜੀ ਬੜੀ ਖਰਾਬ ਹੈ, ਫੇਰ ਟ੍ਰਿਕ ਕਰ ਗਈ ਸਾਨੂੰ। ਹੈਂ ਹੈਂ
5: ਸਾਨੂੰ ਥੋੜਾ ਥੋੜਾ ਪਤਾ ਲੱਗਣ ਲੱਗ ਗਿਆ ਹੁਣ।
2: ਹੈਂ
4: ਇਹ ਵੇ
2: ਤੁਸੀਂ ਸਾਨੂੰ ਟ੍ਰਿਕ ਹੀ ਕਰਨ ਲਈ ਰੱਖਿਆ ਵਾ,
5: ਟ੍ਰਿਕਸਟਰ।
4: ਹਾਂਜੀ ਤੇ ਮੈਨੂੰ ਅਸੀਂ ਅਮਰੂਦ ਦੇ ਨਾਲ ਪਿੰਡੀ ਨਾਲ ਵਿਆਹ ਕਰਾ ਸਕਦੇ ਹਾਂ।
2: ਅੱਛਾ ਅਮਰੂਦ ਦਾ ਪਿੰਡੀ ਨਾਲ, ਹਾਂ ਹਾਂ ਉਹ ਠੀਕ ਹੈ, ਦੋਵਾਂ ਚ ਬੀ ਹੁੰਦੇ ਆ ਨਾ ਤਾਂ ਕਰਕੇ।
4: ਤੇ ਹਸਬੈਂਡ ਮੋਟੇ ਹੁੰਦੇ ਤੇ ਵਾਈਫ ਪਤਲੇ ਹੁੰਦੇ,
5: ਇਹ ਵੀ ਜਹਾਨ ਦਾ ਮਿਲਣਾ ਹੀ ਹੋ ਗਿਆ ਜੀ ਦੇਖ ਲਓ।
2: ਅੱਛਾ ਤਾਂ ਕਰਕੇ
5: ਹਸਬੈਂਡ ਕਹੇ ਉਹ ਨਾ ਦਾਲ ਦੇ ਡੱਬੇ ਕੋ ਰੁੜਿਆ ਹੁੰਦਾ ਹੁੰਦਾ, ਕਹਿਣ ਨੂੰ ਮੈਂ ਦੇਸੀ ਘਿਓ ਦਾ ਵੀ ਕਹਿ ਜਚਦਾ ਨੀ।
4: ਤੇ ਪਿੰਡੀ ਦਾ
2: ਪਿੰਡੀ ਮੇਕਅਪ ਕਰਦੀ,
5: ਹਾਂ ਪਿੰਡੀ ਮੇਕਅਪ ਕਰਦੀ ਹੈ ਨਾ,
2: ਸਹੀ ਗੱਲ ਹੈ, ਨਾਲੇ ਜਿਲਬੀ ਜੀ ਹੁੰਦੀ ਹੈ,
5: ਹਾਂ ਲੇਰਾਂ ਜੀਆਂ ਛੱਡਦੀ ਰਹਿੰਦੀ,
2: ਹਾਂ ਐਵੇਂ ਰੋਂਦੀ ਜੀ ਰਹਿੰਦੀ।
4: ਨਹੀਂ ਹਸਬੈਂਡ ਰੋਂਦਾ ਬਿਕੋਜ਼ ਉਹਨੂੰ ਮੇਕਅਪ ਨਹੀਂ ਮਿਲਦਾ।
2: ਨਹੀਂ ਨਹੀਂ ਹਸਬੈਂਡ ਨਹੀਂ, ਅਸੀਂ ਤੇ ਅਮਰੂਦ ਦੀ ਗੱਲ ਕਰਦੇ ਹਾਂ।
5: ਹਾਂ ਹਾਂ ਬੜਾ ਪੱਕੜ ਜਿਹਾ ਹੁੰਦਾ
4: ਅਮਰੂਦ ਹਸਬੈਂਡ ਹੋਇਆ।
2: ਆਹ ਤੇ ਅਸੀਂ ਤੇ ਪਿੰਡੀ ਦੀ ਗੱਲ ਕਰਦੇ ਹਾਂ ਨਾ, ਭਿੰਡੀ ਐਵੇਂ ਰੋਂਦੀ ਜੀ ਰਹਿੰਦੀ ਹੈ ਨਾ, ਜਿਲਬਾਂ ਜੀਆਂ ਛੱਡਦੀ ਰਹਿੰਦੀ ਹੈ,
5: ਜਿੰਨੀ ਤਿੱਖੀ ਓਨੀ ਨਿੱਕੀ।
4: ਮੈਨੂੰ ਪਤਾ ਕਿਉਂ ਰੋਂਦੀ, ਬਿਕੋਜ਼ ਉਹਨੂੰ ਪੈਂਟਰੀ ਚਾਹੀਦੀ।
2: ਕੀ ਚਾਹੀਦੀ?
4: ਪੈਂਟਰੀ, ਉਹ ਮੰਮਾ ਨੂੰ ਚਾਹੀਦੀ
2: ਪੈਂਟਰੀ ਚਾਹੀਦੀ।
4: ਹਾਂਜੀ ਬਿਕੋਜ਼ ਭਿੰਡੀ ਮੰਮਾ ਹੈਗੇ ਤੇ ਅਮਰੂਦ ਦਾਦਾ ਹੈਗੇ।
2: ਓਹ ਅੱਛਾ,
5: ਸਿੱਧਾ ਹੋ ਗਿਆ
2: ਤਾਂ, ਉਹਦਾ ਹੀ ਬਹੁਤਾ ਕੁਝ ਕਹਿ ਵੀ ਨਹੀਂ ਸਕਦੇ,
5: ਬੁਝਾਰਤ ਰਹੀ ਹੋਈ ਨਾ, ਇਹਦਾ ਜਵਾਬ ਕੈਂਡਲ ਹੋ ਨਹੀਂ ਸਕਦਾ ਕਿਉਂਕਿ ਇਹਦਾ ਅਮਰੂਦ ਆ।
2: ਹੁਣ ਤੇ ਤੁਸੀਂ ਕੇਸ ਹੀ ਬੜਾ ਪੇਚੀਦਾ ਕਰਤਾ ਤਾ।
5: ਨਹੀਂ ਠੀਕ ਹੋ ਗਿਆ।
2: ਓਹੋ ਚਲੋ ਫਿਰ ਕੀ ਸੁਣਾਓਗੇ
5: ਘਰ ਘਰ ਦੀ ਕਹਾਣੀ?
2: ਚਲੋ ਕੋਈ ਨੀ, ਸੋਚਦੇ ਆ ਹਨਾ, ਪਿੰਡੀ ਦੇ ਘਰਦਿਆਂ ਤੱਕ ਭੇਜਦੇ ਆ ਸੁਣਾ, ਵੇਨੇ ਉਹ ਕੀ ਕਹਿੰਦੇ ਆ, ਅਮਰੂਦ ਦੇ ਘਰਦਿਆਂ ਨੂੰ ਵੀ ਦੱਸ ਦਿੰਦੇ ਆ।
5: ਅਮਰੂਦ ਮਿੱਠੇ ਬੜੇ ਹੁੰਦੇ,
2: ਹਾਂ ਲਾਲ ਵੀ ਹੁੰਦੇ ਕਈ,
4: ਪਕੌੜੇ ਹੁੰਦੇ
2: ਹੈ, ਪਕੌੜੇ
5: ਕੌੜੇ
4: ਨੇ, ਕੌੜੇ ਹੁੰਦੇ।
2: ਅੱਛਾ ਕੌੜੇ ਹੁੰਦੇ ਆ,
5: ਸਾਨੂੰ ਲੱਗਾ ਭਿੰਡੀਆਂ ਕੌੜੀਆਂ ਹੁੰਦੀਆਂ, ਗੰਢੇ ਪਾ ਕੇ ਮਿੱਠੀਆਂ ਹੁੰਦੀਆਂ।
4: ਨਹੀਂ ਭਿੰਡੀ ਯਮੀ ਹੁੰਦੀ।
5: ਪਰ ਜੇ ਭਿੰਡੀ ਯਮੀ ਹੁੰਦੀ ਤਾਂ ਫਿਰ ਕੱਚੀ ਸੈਲਡ ਵਾਂਗੂ ਕਿਉਂ ਨਹੀਂ ਖਾਂਦੇ?
2: ਉਹ ਵੀ ਖਾ ਜਾਂਦੇ ਕਈ,
5: ਕਹਿੰਦਾ ਖੰਡ ਭੁਲੇਖੇ ਯੂਰੀਆ ਦਾ ਫੱਕਾ ਮਾਰ ਲੈ ਕੇ
2: ਠੰਡੀ ਠੰਡੀ ਖਾਣ। ਹਾਂਜੀ ਕੀ ਲੈ ਫਿਰ?
4: ਇੱਕ ਬੁਝਾਰਤ।
2: ਹਾਂਜੀ
4: ਇੱਕ ਮਹਿਲ ਵਿੱਚ 40 ਚੋਰ, ਸਿਰ ਕਾਲਾ ਤੇ ਪੂੰਛ ਚਿੱਟੀ।
2: ਸਿਰ ਕਾਲਾ ਤੇ ਪੂੰਛ ਚਿੱਟੀ,
5: ਚੈਨ ਚ ਫਸ ਗਈ।
4: ਹਾਂਜੀ
2: ਤੇ 40 ਚੋਰ।
4: ਹਾਂਜੀ
2: ਇੱਕ ਤੇ ਫਿਲਮ ਆ ਰਹੀ ਹੈ 40 ਦਿਨ, ਉਹ ਤੇ ਨਹੀਂ
5: ਮਸ਼ਹੂਰੀਆਂ ਨਾਲ ਹੀ ਪਿਆਰ ਹੋ
2: ਗਿਆ, ਨੌਕਰੀ ਕੀ ਨਖਰਾ ਦੇਖੋ,
5: ਕਮਰਸ਼ੀਅਲ ਐਸਪੈਕਟ ਤੋਂ ਗੱਲ ਕਰਦੇ,
4: ਮਸ਼ਹੂਰੀ ਬਹੁਤ ਦੇਖਦੇ,
5: ਹਾਂਜੀ ਲਾਈਵ ਵੀ ਰੱਖਦੇ,
2: ਹੋਰ ਮੇਰੇ ਤਾਂ ਰਾਤ ਸੁਪਨੇ ਚ ਵੀ ਮਸ਼ਹੂਰੀਆਂ ਆਉਂਦੀਆਂ,
5: ਹਾਂ 40 ਚੋਰ ਹਾਣੀਆਂ।
2: ਮੈਂ ਤਾਂ ਰਾਤ ਉੱਠ ਕੇ ਬਹਿ ਜਾਂਦਾ, ਉਹ ਹੋ ਇਹਦੇ ਪੈਸੇ ਆਉਣ ਵਾਲੇ।
5: ਫਿਰ ਕਹਿੰਦੇ ਨਹੀਂ ਨਹੀਂ ਹਨਾ, ਇਨਵੋਇਸ ਪੇ ਹੋ ਗਈ ਸੀ ਇਹਦੀ ਤਾਂ,
2: ਹਾਂ ਨਹੀਂ ਨਹੀਂ ਨਹੀਂ ਨਹੀਂ ਹੋ ਗਏ ਨਹੀਂ, ਇਹਦੀ ਤਾਂ ਬੰਦ ਹੋ ਗਈ, ਫਿਰ ਮੈਂ ਫੇਰ ਸੌ ਜਾਂਦਾ,
5: ਮੁੜ ਕੇ ਕਜਨ ਪਾਈਦਾ, ਉਹ ਕਹਿੰਦਾ ਕੰਮ ਹੀ ਬੰਦ ਹੋ ਗਿਆ।
2: ਅੱਛਾ ਉਹਦੇ ਨਾਲ ਕੈਂਡਲ, ਅੱਛਾ ਲਾਈਟਰ,
5: ਇਹਨਾਂ ਦੇ ਪਰਿਵਾਰ ਥੋੜਾ ਜਿਹਾ ਜ਼ਿਆਦਾ ਨਹੀਂ ਹੋ ਗਿਆ?
2: ਹਾਂ, ਇਹ ਮੋਮਬੱਤੀ ਨਾਲ ਹੀ ਪਿਆਰ ਜ਼ਿਆਦਾ
5: ਨਹੀਂ,
2: ਡੱਬੀ ਡੱਬੀ
5: ਐਵੇਂ ਲੋਕ ਕਹਿੰਦੇ ਦੇਰਾ ਕੈਮਰਾ, ਇਹ ਕਹਿੰਦੇ ਚਾਨਣ ਕੈਮਰਾ, ਇਹ ਪੋਜ਼ਿਟਿਵ ਸੋਚ ਵਾਲੇ ਲੋਕ।
2: ਡੱਬੀ
4: ਲਾਈਟਰ ਨਹੀਂ ਹੈਗਾ,
5: ਡੱਬੀ ਡੱਬੀ ਸੀ, ਖਾਂ ਡੱਬੀ
2: ਡੱਬੀ ਤੀਲਾਂ ਵਾਲੀ ਡੱਬੀ, ਤੀਲਾਂ ਵਾਲੀ
5: ਡੱਬੀ, ਮੈਚ ਸਟਿਕ,
2: ਯਾ ਮੈਚ ਬਾਕਸ, ਉਹੀ ਆ।
4: ਹਾਂਜੀ
2: ਓਕੇ, ਸਾਨੂੰ ਪਤਾ ਹੀ ਨਹੀਂ 40 ਹੁੰਦੀਆਂ ਵਿੱਚ।
5: ਅੱਛਾ,
2: ਪਰ ਆ ਸੋਹਣੀ ਚੀਜ਼ ਦੱਸਤੀ ਤੁਸੀਂ, ਥੈਂਕ ਯੂ। ਤੁਸੀਂ
5: ਨਾ ਹੁਣ ਕੰਪਨੀ ਵਾਲਿਆਂ ਨੂੰ ਕਹਿੰਦੇ ਵੀ 40 ਪਾ ਕੇ ਦਿਓ,
2: ਹੈਂ
5: ਕੰਪਨੀ ਵਾਲਿਆਂ ਨੂੰ ਕਹਿਆ ਵੀ 40 ਤੋਂ ਵੱਧ ਨੇ, ਘੱਟ ਨੇ?
2: ਮੈਂ ਗਿਣਦਾ ਵਾਂ, ਇਹ ਘੱਟ ਹੀ ਪਾਉਂਦੇ ਹੋਣੇ।
4: ਸਤਿ ਸ਼੍ਰੀ ਅਕਾਲ,
5: ਸਤਿ ਸ਼੍ਰੀ ਅਕਾਲ,
4: ਕੀ ਹਾਲ ਹੈ ਅੰਕਲ ਜੀ ਤੇ?
5: ਅੰਕਲ ਜੀ,
4: ਅੰਕਲ ਜੀ,
2: ਆ ਸਾਡਾ ਠੀਕ ਆ,
5: ਤੁਸੀਂ ਦੱਸੋ
4: ਸਾਡਾ ਕੀ ਹਾਲ ਹੈ?
2: ਸਾਡਾ ਠੀਕ ਆ। ਤੁਹਾਨੂੰ ਅੱਜ ਵਾਰੀ ਲਾਸਟ ਵਿੱਚ ਮਿਲੀ ਆ?
5: ਮੋਮਬੱਤੀ ਵਜਾਉਣ ਖੇਡਦੇ ਸੀ ਜਿਹੜੀਆਂ ਤੁਸੀਂ ਲਾਈਆਂ ਕਿ ਬਿਨਾਂ ਗੱਲ ਤੋਂ ਹੀ।
2: ਧੰਨਵਾਦ ਜੀ ਰਜਿੰਦਰ ਬਾਬਾ ਜੀ, ਕਹਿੰਦੇ ਬੁੱਧਵਾਰ ਦਾ ਦਿਨ ਤੇ ਸਭ ਦੀ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ। ਅਤੇ ਹਰਮਨ ਜੀ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਭ ਚੜ੍ਹਦੀ ਕਲਾ 'ਚ ਰਹਿਣ ਅਤੇ ਤੰਦਰੁਸਤ ਰਹਿਣ। ਸੰਦੀਪ ਰੱਖੜਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਮਾਮਾ ਜੀ, ਵਾਹ ਜੀ ਵਾਹ, ਹੈਵ ਏ ਲਵਲੀ ਡੇ ਅਹੈਡ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਇੱਕ ਕਹਾਣੀ ਬਹੁਤ ਵਧੀਆ ਲੱਗਿਆ ਜੀ, ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ, ਚੜ੍ਹਦੀ ਕਲਾ ਬਖਸ਼ਣ। ਅਤੇ ਤੁਸੀਂ ਵੀਰ ਜੀ ਕਰ ਲਓ ਦਵਾ ਦਵ, ਤੇ ਫਿਰ
5: ਵਾਜੀਵਾ ਲੈ ਕੇ ਭੇਜਿਆ ਮੇਰੇ ਹੋ ਜਾਂਦਾ ਵੀ ਯੂਬਸਟਰੀ ਤੋਂ ਮੁੜਦੇ ਮਾਮਾ ਜੀ ਪਿਆਰ ਭੇਜਦੇ ਨੇ।
2: ਬਲਜੀਤ ਵਾਲੀਆ ਜੀ ਗੁੱਡ ਮਾਰਨਿੰਗ ਭੇਜਦੇ ਨੇ, ਤੇ ਕਹਿੰਦੇ ਨੇ ਕੈਬ ਲਾਈਸ ਦੇ, ਤੇ ਪਰਮਜੋਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਤੇ ਵੀਰ ਜੀ ਵਾਪਸ ਆ ਗਏ ਨੇ। ਹਾਂਜੀ ਵੀਰ ਜੀ,
4: ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ, ਫਿਰ ਦੁਬਾਰਾ ਤੋਂ ਸਤਿ ਸ਼੍ਰੀ ਅਕਾਲ, ਫਿਰ ਨਾ ਕੱਟਿਆ ਜਾਵੇ। ਕੀ ਖੇਡਦੇ ਸੀ?
4: ਮੈਂ ਲੈਗੋ ਖੇਡ ਲਏ ਸੀਗੇ।
2: ਲੈਗੋ ਖੇਡਦੇ ਸੀ ਤੁਸੀਂ? ਓਕੇ ਓਕੇ, ਤੇ ਬਣ ਗਈ ਕਿ ਨਹੀਂ ਹਲੇ?
4: ਇੱਕ
2: ਬੁਝਾਰਤ ਤੇ ਦੋ ਗਾਣੇ, ਏਦਾਂ ਕਰ ਲਈਏ, ਇੱਕ ਬੁਝਾਰਤ ਤੇ ਦੋ ਗਾਣੇ ਵੀ ਨਾਲ ਸੁਣਾ ਦੋ।
4: ਨਿੱਕਾ ਜਿਹਾ ਕਾਕਾ ਕੱਲ ਦਾ ਲਾਖਾ,
2: ਨਿੱਕਾ ਜਿਹਾ ਕਾਕਾ ਤੇ ਕੱਲ ਦਾ ਰਾਖਾ, ਹੈ
5: ਘਰ
2: ਦਾ, ਅੱਛਾ ਘਰ,
5: ਹਾਊਸ,
2: ਆ ਜਿੱਦਾਂ ਕਿਤੇ ਹਾਊਸ ਪੁੱਛਦਾ ਮੁੰਡਾ, ਨਿੱਕਾ ਜਿਹਾ ਕਾਕਾ ਤੇ ਕੱਲ, ਇਹ ਤੇ ਵੀਰ ਜੀ ਲੱਗਦਾ ਮੈਨੂੰ, ਸਰਦਾਰ ਜੀ, ਸਰਦਾਰ ਜੀ, ਹਾਂਜੀ ਜਿੱਤ ਗਏ ਜੇ,
5: ਜਿੰਦਾ
2: ਖੇੜਾ ਹੀ ਛਡਾਉਣ ਡਿਆ, ਜਿੰਦਾਬਾਦ, ਹਾਂ ਸੱਚ ਜਿੰਦਾ ਸੀ ਕੇ,
5: ਜਿੰਦਾਬਾਦ,
2: ਹਾਂ ਜਿੰਦ ਜਿੰਦਾਬਾਦ,
5: ਜਿੰਦਾ ਤੇ ਬਾਰ,
2: ਥੈਂਕ ਯੂ।
4: ਦਾਦਾ ਦੇ ਬੇਲੇ ਏਅਰਪੋਰਟ ਤੇ ਹੈਗੇ ਤੇ ਦਾਦਾ ਕਲੇ ਆਓਗੇ ਤੇ ਗੱਡੀ ਮੈਨੂੰ ਦੇਓਗੇ?
2: ਓ ਫਿਰ ਗੱਡੀ ਤੁਸੀਂ ਚਲਾਇਆ ਕਰੋਗੇ?
4: ਨਹੀਂ ਟੋਏ ਕਾਰ।
2: ਅੱਛਾ ਅੱਛਾ, ਅੱਜ ਛੁੱਟੀ ਕਰਕੇ ਤੁਸੀਂ ਲੈਣ ਜਾਓਗੇ ਡੈਡਾ ਨੂੰ?
4: ਨਹੀਂ ਮੈਂ ਸਕੂਲ ਹੋਊਗੇ।
2: ਓਹੋ ਅੱਜ ਛੁੱਟੀ ਨਹੀਂ ਕੀਤੀ ਫਿਰ?
5: ਡੈਡਾ ਨੇ ਲੇਟ ਆਉਣਾ ਨਾ।
2: ਓਹੋ
5: ਸਕੂਲ ਨਹੀਂ ਜਾਇਆ
2: ਅੱਜ ਤੁਸੀਂ ਛੁੱਟੀ ਕਰਕੇ? ਹੈਂ
4: ਅਸੀਂ ਛੁੱਟੀ ਕਰੋਗੇ
2: ਅੱਜ ਤੁਸੀਂ ਛੁੱਟੀ ਕਰਕੇ ਤੇ ਲਿਮੋ ਲਿਮੋ ਲੈ ਕੇ ਜਾਂਦੇ ਹੋ ਤੁਸੀਂ?
5: ਨਹੀਂ ਇਹਨਾਂ ਨੂੰ ਜਾਣ ਦਿਓ, ਮੰਮਾ ਨੇ ਫੋਨ ਦੇਖਣਾ ਅੱਜ।
2: ਥੈਂਕ ਯੂ ਵੀਰ ਜੀ।
4: ਦਾਦਾ ਏਅਰਪੋਰਟ ਤੇ ਹੈਗੇ, ਦਾਦਾ ਨੇ ਫਲਾਈਟ ਲੈ ਲਈ ਸੋ ਕਲੇ ਆ ਸਕਦੇ।
2: ਗੁੱਡ, ਚਲੋ ਥੈਂਕ ਯੂ, ਫਿਰ ਤੁਸੀਂ ਪਾਪਾ ਨਾਲ ਖੇਡੀ ਖੇਡੀ ਕਰੋ।
4: ਅੰਕਲ ਜੀ ਤੇ ਅੰਕਲ ਜੀ
2: ਸਤਿ ਸ੍ਰੀ ਅਕਾਲ, ਥੈਂਕ ਯੂ। ਤੇ ਲਾਲ ਜੀ ਤੁਸੀਂ ਆਉਣੇ ਰਹੋ। ਹੈਲੋ
5: ਲਾਲ ਜੀ ਦੇ, ਮੈਂ ਕਿਹਾ ਹੋਰੀਆਂ ਉੱਡਦੀਆਂ ਹੋਣੀਆਂ ਹਰੇਕ ਚੁਟਕਲੇ ਦੇ ਨਾਲ, ਇਹਨਾਂ ਨੂੰ ਚਾਰ ਪੰਜ ਚੇਤੇ ਆਉਂਦੇ ਵੀ ਜੇ ਇੱਥੇ ਮੈਂ ਹੁੰਦਾ ਤਾਂ ਮੈਂ ਕਹਿ, ਇਹ ਵੀ ਗੂਗਲ ਵਾਂਗੂ ਕੀਵਰਡਸ ਤੇ ਕੰਮ ਕਰਦੇ ਨਾ।
7: ਮੈਂ ਲੈਂਡਲਾਈਨ ਟ੍ਰਾਈ ਕਰ ਰਹੇ ਬਾਈ।
2: ਅੱਛਾ ਅੱਛਾ ਅੱਛਾ, ਓਕੇ, ਕੀ
5: ਲੈਂਡਲਾਈਨ ਵਾਲਾ ਚੁਟਕਲਾ ਜਾਂ ਮਤਲਬ?
7: ਨਹੀਂ ਫੋਨ।
5: ਅੱਛਾ,
7: ਤੇ ਮੈਂ ਦੋ ਦਿਨ ਜਾ ਰਹੀ ਨਾ, ਕੋਈ ਕਹਿੰਦੇ ਕਹਿੰਦੀ ਆਪਣਾ ਵੀ ਥੈਂਕਸ ਫੋਰ ਕੰਟੈਕਟਿੰਗ ਡਾਕਟਰ ਜੈਕਬ ਆਫਿਸ मैं हूं यह नहीं क्या पतंदर ने साढ़े भी देने
2: कुंडी
7: ला ली है दादा भगवंत मान नूं गाला कड्डी जाण दा
5: बैजे बेड़ा इहनां दा है
2: बना के गल सुनाई उधर मजीठिया ने बयान भी देता वे
5: नहीं फिर हुण देन के साहब
2: दे दिए दे दिए फिर दोगे तुसी भला फिर दोगे पैसे भला हाँ जी
7: सामी साहब ना बड़ी बुरी होती अपना ना अपना सामने अपना भिखारी खड़ा ही सामी साहब कहते तो चल मैं पैसे दे थोड़े ना सामी साहब कहते लो जी फड़ो पैसे कहते पहले कहते तुम अपना पीक नहीं मंगते कहते टाइम देखे कहते की कहते लंच टाइम होया बाद चो आई
5: चुटकले भी थोड़े अज खुले बाटे दे विशेष
2: थैंक यू लाल जी
5: पहले थैंक यू कहता भावे उन्होंने दो चार होर सुनानी
2: होनी नहीं वो कह दें दें एक निका जा होर कह दें दें कह दें एक गल ठीक
5: है फिर कोर्स ते होने अज
2: नहीं दूर गए ने ना
5: अच्छा
2: ਇਹ ਬਾਹਰੋਂ ਜਾ ਕੇ ਸੁਣਾਉਂਦੇ ਆ ਤੇ ਅੱਜ ਰੇਟ ਹੋ ਗਿਆ ਜੇ ਵੀ ਸੋਨੇ ਦਾ $188 ਪ੍ਰਤੀ ਗ੍ਰਾਮ 22 ਕੈਰਟ ਦਾ ਧੰਨਵਾਦ ਜੀ ਤੁਹਾਡਾ ਨਾ ਪ੍ਰਿਜ ਦਿੱਲੀ ਚੂਲਰ ਵਾਲਿਆਂ ਨੇ ਭੇਜਤਾ ਸੀ ਇਸ ਰੇਟ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਜੇਕਰ ਕੋਈ ਐਨੀਮਨ ਟਰੈਵਲਿੰਗ ਔਨ ਸਕੂਟ ਟੂਡੇ ਗੋਇੰਗ ਟੂ ਅੰਮ੍ਰਿਤਸਰ ਫਰੋਮ ਮੈਲਬਨ ਤੇ ਕੈਨ ਹੈਲਪ ਮੋਮ ਸ਼ੀ ਇਜ਼ ਵੈਰੀ ਇੰਡੀਪੈਂਡੈਂਟ ਐਂਡ ਟਰੈਵਲਡ ਹੇਅਰ ਮਲਟੀਪਲ ਟਾਈਮਸ ਤੇ ਦੱਸਿਓ ਭਾਈ ਜੇਕਰ ਕੋਈ ਜਾ ਰਿਹਾ ਵਾ ਅੰਮ੍ਰਿਤਸਰ ਮੈਲਬਨ ਤੋਂ ਤੇ ਫਿਰ ਇਹਨਾਂ ਦੇ ਨਾਲ ਆਪਾਂ ਮੇਲ ਕਰਾ ਦਿੰਦੇ ਹਾਂ
5: ਥੋੜਾ ਜਿਹਾ ਹਾਂਜੀ ਚਲੋ ਸਭ ਤੋਂ ਦਿਨ ਪਹਿਲਾਂ ਦੱਸ ਦਿਆ ਕਰੋ ਜੀ ਕਈ ਵਾਰ ਨਾ ਇੱਕਦਮ ਲਾਸਟ ਮਿੰਟ ਤੇ ਹੁੰਦਾ
8: ਹੈਲੋ
5: ਹਾਂਜੀ ਹਾਂਜੀ ਟੈਲੋ ਸਾਹਿਬ
2: ਉਹਨਾਂ ਭਾਵੇਂ ਦੱਸਿਆ ਹੋਇਆ ਅਸੀਂ ਭੁੱਲ ਗਏ ਹੋਣੇ ਕਿਤੇ
8: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਐਂਡ ਸਤਿ ਸ੍ਰੀ ਅਕਾਲ ਜੋਧੇ ਵੀਰ ਜੀ
2: ਸਤਿ ਸ੍ਰੀ ਅਕਾਲ ਜੋ ਸਾਹਿਬ ਕੀ ਹਾਲ
5: ਜੀ ਕੀ ਹਾਲ ਆ
8: ਵਧੀਆ ਵਧੀਆ ਤੁਸੀਂ ਸੁਣਾਓ
2: ਜੀ ਬਹੁਤ ਵਧੀਆ
5: अजीब
8: शर्त रख दी उस हसीन दोस्त ने मिलने की
2: ओहो
8: कहा सूखे पत्तों पर चल के आओ पर आवाज मत करना आगे बोले जोधा जी ये शर्त मंजूर है कम वक्त बारिशों का मौसम का इंतजार कर रहे हैं
5: रोमांटिक वाई फिर
2: जबा बतूर
5: वो आए और बड़ी अदा से बोले साइड पे होना हमें कूड़ा सिटना है
2: परे हो रूड़ी तेरे प्यो दी
5: कग जी ना पा दी आ ट्यून कड्डी जोदे ने ਬਿਆਨ ਤੇ ਨਹੀਂ ਸਪਰੇਆਂ ਜੀਆਂ ਮਾਰਦੀਆਂ ਹੁੰਦੀਆਂ ਬੜੀ ਪਰੇ ਹੋ ਗਏ ਪਰੇ ਮਾਰੋ
2: ਥੈਂਕ ਯੂ ਢਿੱਲ ਸਾਹਿਬ ਥੈਂਕ ਯੂ ਬੜੀ ਅਦਾਸ ਬੋਲੇ
5: ਕੀ ਜਦੋਂ ਆਪਣਾ ਕੀ ਹੈ ਨਾ ਦੱਸ ਇੰਨਾ ਸੀਰੀਅਸ ਉਹਨਾਂ ਨੇ ਐਡਾ ਰੋਮਾਂਟਿਕ ਸੁਣਾਇਆ
2: ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਟਰੱਕ ਤੇ ਟਰਾਲੇ ਨੇ ਮੇਰੇ 42 ਟਾਇਰ ਟਰੱਕ ਤੇ ਟਰਾਲੇ ਦੇ ਨੇ ਮੇਰੇ 42 ਟਾਇਰ ਬੰਦਰਗਾਹ ਤੋਂ ਚੱਲੇ ਡੈਂਡੀ ਨੌਂਗ ਤੇ ਮਨੈਸ਼ ਫਰੀਵੇ ਦੇ ਨਾਲ ਨਾਲ ਚੱਲੇ ਯਾਰਾ ਨਹਿਰ 12-13 ਘੰਟੇ ਘੁੰਮਣਾ ਬੰਦਰਗਾਹ ਤੋਂ ਡੈਂਡੀ ਨੌਂਗ ਸ਼ਹਿਰ ਤੇ ਉੱਤੋਂ ਡਾਕਟਰ ਕਹਿੰਦਾ ਸਵੇਰੇ ਸ਼ਾਮ ਕਰਿਆ ਕਰ ਅੱਧਾ ਅੱਧਾ ਘੰਟੇ ਸੈਰ ਮੈਲਬਨ ਸ਼ਹਿਰ ਵਿੱਚ ਪੈਂਦਾ ਅੱਜ ਕੱਲ ਠੰਡ ਦਾ ਕਹਿਰ ਤੇ ਆਪਣਾ ਤੇ ਆਪਣੇ ਪਰਿਵਾਰ ਦੀ ਸਿਹਤ ਦਾ ਰੱਖਿਓ ਖਿਆਲ ਘੁੰਮਣ ਅਕਾਲ ਪੁਰਖ ਤੋਂ ਮੰਗੇ ਸਭਨਾਂ ਦੀ ਖੈਰ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ
5: ਇਹ ਜੋ ਟਰੈਵਲ ਡਾਇਰੀ ਚੋਂ ਲਿਖ ਕੇ ਭੇਜਿਆ ਮੈਨੂੰ
2: ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਰਵੇ ਤੇ ਚੰਗੀ ਸਿਹਤ ਤੰਦਰੁਸਤੀ ਦੀ ਕਹਿੰਦੇ ਅਰਦਾਸ ਕਰਦੇ ਹਾਂ ਹੱਸਦੇ ਖੇਡਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਪੂਰੀਆਂ ਹੋਣ ਹੁਸ਼ਿਆਰਪੁਰ ਤੋਂ

0: ਇਹ ਅੱਛਾ ਨਹੀਂ ਸੋਰੀ ਮਾਫ਼ੀ ਚਾਹੁੰਦਾ ਇਹ ਮੈਂ ਉਤਲਾ ਪੜ੍ਹੀ ਕਿਆ ਮੈਂ ਕਹਿੰਦੇ ਕਿ ਇਫ ਐਨੀ ਵਨ ਟਰੈਵਲਿੰਗ ਔਨ ਸਕੂਟ ਟੂਡੇ ਗੋਇੰਗ ਟੂ ਅੰਮ੍ਰਿਤਸਰ ਫਰੋਮ ਮੈਲਬਨ ਹਾਂਜੀ ਇਹੋ ਤਾਂ ਹੁਣ ਪੜ੍ਹ ਕੇ ਗਏ ਹਾਂ ਜੀ ਆਪਾਂ
1: ਤੁਸੀਂ ਪੁੱਛ ਰਹੇ ਹੋ ਜਾਂ ਦੱਸ ਰਹੇ
0: ਅੱਛਾ ਨਹੀਂ ਉਹ ਤੋਂ ਵੀ ਗਾਂ ਆਇਆ ਇੱਕ ਮੈਸੇਜ
1: ਅਗਲੀ ਗੱਲ
0: ਹਾਂ ਉਹ ਕਹਿੰਦੇ ਵੀ ਯੂ ਫੋਰਗੋਟ ਟੂ ਅਨਾਉਂਸ ਉਹ ਜਿਹੜੀ ਆਪਾਂ ਗੱਲ ਕਹੀ
1: ਜਿਵੇਂ ਲਾਈਵ ਅਖਾੜੇ ਚ ਨਹੀਂ ਹੁੰਦਾ ਹੁੰਦਾ ਸ਼ੀਰਾ ਜਸਵੀਰ ਅਗਲੀ ਗੱਲ ਸੁਣ ਕੇ ਜਾ
0: ਤੇ ਧੰਨਵਾਦ ਜੀ ਮਿਹਰਬਾਨੀ ਸੰਦੀਪ ਦੱਤਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਅਤੇ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਤੰਦਰੁਸਤ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
4: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
5: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
6: ਭੋਲੇ ਨੇ ਕਸੂਤੇ ਫਸਾਤੇ
5: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ
3: ਲਾਦੇ ਫੇਰ।
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
5: ਰੇਡੀਓ ਹਾਂਜੀ 1674 AM। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਰੈਸਟੋਰੈਂਟ ਦੇ ਵਿੱਚ ਇੱਕ ਵਿਅਕਤੀ ਖਾਣਾ ਖਾ ਕੇ ਬਾਹਰ ਨਿਕਲਿਆ ਅਤੇ ਵੇਟਰਾਂ ਦੇ ਵਿੱਚ ਕੁਛ ਕੁਸਰ ਪੁਸਰ ਹੋਣੀ ਸ਼ੁਰੂ ਹੋ ਗਈ। ਸਾਰਿਆਂ ਨੇ ਆਪਸ ਦੇ ਵਿੱਚ ਕੀ ਕੁਸਰ ਪੁਸਰ ਕੀਤੀ ਆ, ਉਹਨਾਂ ਦੇ ਵਿੱਚੋਂ ਇੱਕ ਜਣਾ ਜਾ ਕੇ ਮਾਲਕ ਨੂੰ ਦੱਸਦਾ ਇਹ ਉਹੀ ਵਿਅਕਤੀ ਹੈ ਜਿਹਦੇ ਬਾਰੇ ਆਪਾਂ ਹਰ ਰੋਜ਼ ਤੁਹਾਡੇ ਨਾਲ ਗੱਲ ਕਰਦੇ ਹਾਂ। ਸ਼ਾਇਦ ਤੁਸੀਂ ਬਹੁਤ ਬਿਜ਼ੀ ਹੁੰਦੇ ਹੋ ਇਸ ਕਰਕੇ ਤੁਸੀਂ ਕਦੀ ਧਿਆਨ ਨਹੀਂ ਦਿੱਤਾ, ਪਰ ਸ਼੍ਰੀਮਾਨ ਜੀ ਇੱਕ ਵਾਰੀ ਫਿਰ ਤੋਂ ਆਪਣਾ ਫਰਜ਼ ਸਮਝਦੇ ਹੋਏ ਤੁਹਾਨੂੰ ਆਪਾਂ ਦੱਸ ਦਈਏ। ਇਹ ਉਹ ਵਿਅਕਤੀ ਹੈ ਜਿਹੜਾ ਹਰ ਰੋਜ਼ ਪੈਸੇ ਨਹੀਂ ਪੇ ਕਰਕੇ ਜਾਂਦਾ। ਜਦੋਂ ਰੈਸਟੋਰੈਂਟ ਦੇ ਵਿੱਚ ਕਾਫੀ ਭੀੜ ਭੜੱਕਾ ਹੋ ਜਾਂਦਾ ਇਹ ਉਸੇ ਸਮੇਂ ਆਉਂਦਾ, ਇਹ ਆਪਣਾ ਖਾਣਾ ਖਾਂਦਾ ਅਤੇ ਅੱਖ ਬਚਾ ਕੇ ਨਿਕਲ ਜਾਂਦਾ। ਅਸੀਂ ਪਹਿਲਾਂ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਕਦੀ ਗੱਲ ਗੌਲੀ ਨਹੀਂ, ਤੁਸੀਂ ਸਾਨੂੰ ਹੋਰ ਹੋਰ ਕੰਮ ਦੱਸ ਦਿੰਦੇ ਹੋ। ਉਸ ਸਮੇਂ ਤੁਸੀਂ ਕਹਿੰਦੇ ਹੋ ਕਿ ਕੰਮ ਬਹੁਤ ਜ਼ਿਆਦਾ ਹੈ, ਜੇ ਆਪਾਂ ਇਹਦੇ ਪਿੱਛੇ ਗਏ ਤਾਂ ਪਿੱਛੋਂ ਕੰਮ ਦਾ ਨੁਕਸਾਨ ਹੋਊਗਾ। ਤੁਸੀਂ ਕਹਿ ਦਿੰਦੇ ਹੋ ਕਿ ਤੁਸੀਂ ਆਪਣੇ ਕੰਮ 'ਤੇ ਧਿਆਨ ਦਿਓ, ਤੁਹਾਨੂੰ ਭੁਲੇਖਾ ਲੱਗਾ ਹੋਊਗਾ। ਪਰ ਇੱਕ ਚੀਜ਼ ਦਾਅਵੇ ਦੇ ਨਾਲ ਕਹਿ ਦਿੰਦੇ ਹਾਂ, ਅੱਜ ਇਹਦੇ ਉੱਤੇ ਪ੍ਰੋਪਰ ਧਿਆਨ ਰੱਖਿਆ ਗਿਆ, ਕਰਦਾ ਇਹ ਇੱਦਾਂ ਹੀ ਆ। ਅਤੇ ਜੇ ਤੁਹਾਡਾ ਹੁਕਮ ਹੋਵੇ ਤਾਂ ਆਪਾਂ ਇਹਦੇ ਪਿੱਛੇ ਜਾਈਏ। ਮਾਲਕ ਨੇ ਕਿਹਾ ਨਹੀਂ, ਮੇਰਾ ਜਵਾਬ ਅੱਜ ਦੇ ਦਿਨ ਵੀ ਉਹੀ ਹੋਊਗਾ, ਆਪਾਂ ਬਹੁਤ ਬਿਜ਼ੀ ਹਾਂ, ਆਪਣੇ ਕੰਮ ਦਾ ਨੁਕਸਾਨ ਕਰਨ ਦੀ ਜ਼ਰੂਰਤ ਨਹੀਂ, ਆਪਾਂ ਆਪਣੇ ਕੰਮ 'ਤੇ ਧਿਆਨ ਦੇਈਏ। ਜੋ ਮਾਲਕ ਨੇ ਕਿਹਾ ਸਿਰ ਮੱਥੇ। ਜਦੋਂ ਮਾਲਕ ਹੀ ਕਹਿੰਦਾ ਨਹੀਂ ਤਾਂ ਫਿਰ ਕੰਮ ਕਰਨ ਵਾਲਿਆਂ ਦੀ ਨੌਕਰਾਂ ਦੀ ਕੀ ਔਕਾਤ ਕਿ ਉਹ ਇਸ ਚੀਜ਼ ਦੇ ਉੱਤੇ ਕਿੰਤੂ ਪਰੰਤੂ ਕਰਨ। ਰੈਸਟੋਰੈਂਟ ਦਾ ਕੰਮਕਾਰ ਸਮੇਟਿਆ, ਰੈਸਟੋਰੈਂਟ ਬੰਦ ਕਰਨ ਦਾ ਸਮਾਂ ਆਇਆ ਅਤੇ ਅੱਜ ਫਿਰ ਸਾਰਿਆਂ ਨੇ ਸਲਾਹ ਕਰਕੇ ਮਾਲਕ ਨੂੰ ਪੁੱਛਣਾ ਜ਼ਰੂਰੀ ਸਮਝਿਆ। ਮਨ ਦੇ ਵਿੱਚ ਸਵਾਲ ਸੀ ਕਿ ਆਖਿਰਕਾਰ ਇੱਦਾਂ ਕਿਉਂ ਮਾਲਕ ਇਗਨੋਰ ਕਰਦਾ। ਕਹਿਣ ਲੱਗੇ ਸ਼੍ਰੀਮਾਨ ਜੀ ਉਦੋਂ ਜਦੋਂ ਬਿਜ਼ੀ ਹੁੰਦਾ ਹੈ ਉਦੋਂ ਤੁਹਾਨੂੰ ਆਪਾਂ ਦੱਸਦੇ ਹਾਂ, ਮੰਨਿਆ ਕਿ ਤੁਸੀਂ ਆਪਣੇ ਗ੍ਰਾਹਕਾਂ ਦੇ ਉੱਤੇ ਬਹੁਤਾ ਧਿਆਨ ਦਿੰਦੇ ਹੋ, ਪਰ ਆਪਾਂ ਨੋਟ ਕਰਦੇ ਹਾਂ ਕਿ ਤੁਸੀਂ ਕਦੀ ਵੀ ਉਹਦੇ ਉੱਤੇ ਕੋਈ ਐਕਸ਼ਨ ਹੀ ਨਹੀਂ ਲਿਆ। ਕੀ ਤੁਹਾਨੂੰ ਵਾਕਈ ਨਹੀਂ ਪਤਾ ਜਾਂ ਆਪਾਂ ਦੱਸ ਨਹੀਂ ਪ੍ਰੋਪਰ ਪਾਉਂਦੇ, ਕੁਛ ਇਹਦੇ ਉੱਤੇ ਚਾਨਣ ਪਾ ਸਕਦੇ ਹੋ? ਅਤੇ ਮਾਲਕ ਨੇ ਬੜੇ ਸਹਿ ਸੁਭਾਅ ਬੜੀ ਸਿਆਣਪ ਦੇ ਨਾਲ ਜਵਾਬ ਦਿੱਤਾ। ਮਾਲਕ ਨੇ ਕਿਹਾ ਮੈਨੂੰ ਪਤਾ, ਜਿੱਦਣ ਤੁਹਾਨੂੰ ਪਤਾ ਹੈ ਮੈਨੂੰ ਵੀ ਉਸ ਤੋਂ ਵੀ ਕਿਤੇ ਪਹਿਲਾਂ ਦਾ ਪਤਾ ਕਿ ਵਿਅਕਤੀ ਹਮੇਸ਼ਾ ਖਾਣਾ ਖਾਂਦਾ ਪਰ ਪੈਸੇ ਨਹੀਂ ਦੇ ਕੇ ਜਾਂਦਾ, ਪਰ ਮੈਂ ਆਪਣੀ ਮਰਜ਼ੀ ਦੇ ਨਾਲ ਚਾਹੁੰਦਿਆਂ ਹੋਇਆਂ ਕਦੀ ਇਹਨੂੰ ਨਹੀਂ ਰੋਕਿਆ। ਇਹ ਕੀ ਗੱਲ ਹੋਈ ਜੀ? ਗੱਲ ਇਹ ਹੋਈ ਕਿ ਇਹ ਵਿਅਕਤੀ ਸਾਹਮਣੇ ਉਹ ਬੈਂਚ 'ਤੇ ਬੈਠਾ ਰਹਿੰਦਾ, ਤੁਸੀਂ ਚਾਹੇ ਕਦੀ ਨੋਟ ਕੀਤਾ ਜਾਂ ਨਹੀਂ ਕੀਤਾ, ਉਹ ਸੜਕੋਂ ਲੱਗੇ ਪਾਰ ਬੈਂਚ ਦੇ ਉੱਤੇ ਬੈਠਾ ਰਹਿੰਦਾ ਅਤੇ ਇੰਤਜ਼ਾਰ ਕਰਦਾ ਕਦੋਂ ਸਾਡਾ ਰੈਸਟੋਰੈਂਟ ਬਿਜ਼ੀ ਹੋਵੇ, ਕਦੋਂ ਪੂਰਾ ਭੀੜ ਭੜਕਾ ਹੋਵੇ, ਉਦੋਂ ਇਹ ਭੀੜ ਦੇ ਨਾਲ ਅੰਦਰ ਵੜਦਾ, ਖਾਂਦਾ ਅਤੇ ਹੌਲੀ ਦਿਨੀ ਬਾਹਰ ਖਿਸਕ ਜਾਂਦਾ। ਤੁਹਾਡੇ ਵਾਂਗੂ ਮੇਰੇ ਮਨ ਦੇ ਵਿੱਚ ਵੀ ਆਇਆ ਬੜੀ ਵਾਰੀ, ਮੈਂ ਇਹਨੂੰ ਪੁੱਛਾਂ, ਪੈਸੇ ਦੀ ਗੱਲ ਕਰਾਂ, ਮੁਫ਼ਤ ਦਾ ਖਾ ਕੇ ਚਲੇ ਜਾਂਦਾ। ਪਰ ਫਿਰ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਉੱਥੇ ਬੈਂਚ ਦੇ ਉੱਤੇ ਬੈਠਾ ਵਾਰ ਵਾਰ ਜਦੋਂ ਇਹ ਰੈਸਟੋਰੈਂਟ ਵੱਲ ਵੇਖਦਾ, ਕਈ ਵਾਰੀ ਗਾਹਕ ਥੋੜ੍ਹਾ ਜਿਹਾ ਲੇਟ ਹੁੰਦੇ ਨੇ ਅਤੇ ਬੇਚੈਨ ਹੋ ਜਾਂਦਾ। ਕਿਸੇ ਦਿਨ ਇੱਥੇ ਬੈਠ ਕੇ ਇਹਦੀ ਬੋਡੀ ਲੈਂਗੁਏਜ ਵੇਖਿਓ, ਜਿਸ ਦਿਨ ਪਹਿਲਾਂ ਗ੍ਰਾਹਕ ਆ ਜਾਂਦੇ ਨੇ ਪਹਿਲਾਂ ਲੈਣ ਲੱਗ ਜਾਂਦੀ ਹੈ ਅਤੇ ਇਹਦੇ ਚਿਹਰੇ ਦੀ ਖੁਸ਼ੀ ਦੂਣੀ ਹੋ ਜਾਂਦੀ ਹੈ, ਜਿੱਦਾਂ ਮੰਨੋ ਕਿ ਇਹਦਾ ਆਪਣਾ ਰੈਸਟੋਰੈਂਟ ਹੋਵੇ। ਗਾਹਕਾਂ ਦੀ ਲਾਈਨ ਇੱਥੇ ਲੱਗਦੀ ਹੈ, ਚਿਹਰੇ ਉਹਦੇ 'ਤੇ ਖੁਸ਼ੀ ਆ ਜਾਂਦੀ ਹੈ ਵੀ ਹੁਣ ਮੈਂ ਅੰਦਰ ਵੜ ਸਕੂੰਗਾ। ਉਹ ਕੀਪਤਾ ਉੱਥੇ ਬੈਂਚ 'ਤੇ ਬੈਠੀਆਂ ਕਿੰਨੀਆਂ ਅਰਦਾਸਾਂ ਕਰਦਾ ਕਿ ਛੇਤੀ ਤੋਂ ਛੇਤੀ ਇਹ ਬਿਜ਼ੀ ਹੋਵੇ, ਰੈਸਟੋਰੈਂਟ ਵੱਧ ਤੋਂ ਵੱਧ ਬਿਜ਼ੀ ਹੋਵੇ ਅਤੇ ਮੈਂ ਦਵਾ ਦਵ ਅੰਦਰ ਵੜ ਕੇ ਆਪਣਾ ਢਿੱਡ ਭਰਾਂ, ਆਪਣੇ ਪੇਟ 'ਤੇ ਅੱਗ ਬੁਝਾਵਾਂ। ਬਸ ਇਹੋ ਹੀ ਸੋਚ ਕੇ ਕਿ ਮੇਰੇ ਲਈ ਇਹ ਹਰ ਰੋਜ਼ ਅਰਦਾਸਾਂ ਕਰਦਾ ਵਾ, ਮੇਰੇ ਰੈਸਟੋਰੈਂਟ ਦੇ ਲਈ, ਮੇਰੇ ਕਾਰੋਬਾਰ ਲਈ ਇੱਕ ਤਰ੍ਹਾਂ ਦੇ ਨਾਲ ਹਰ ਰੋਜ਼ ਇਹ ਅਰਦਾਸਾਂ ਕਰਦਾ ਅਤੇ ਫਿਰ ਥੋੜ੍ਹਾ ਬਹੁਤਾ ਕਿਤੇ ਖਾ ਵੀ ਜਾਂਦਾ ਕਦੇ ਕਦੇ, ਤਾਂ ਕੀ ਫਰਕ ਪੈਂਦਾ। ਸਾਰੇ ਸਟਾਫ ਵਾਲੇ ਹੈਰਾਨ ਸੀ ਕਿਉਂਕਿ ਉਹਨਾਂ ਨੇ ਇਸ ਨਜ਼ਰੀਏ ਤੋਂ ਕਦੀ ਨਹੀਂ ਸੀ ਸੋਚਿਆ। ਹੁਣ ਇਹ ਕਹਾਣੀ ਦਾ ਮਤਲਬ ਇਹ ਨਹੀਂ ਕਿ ਸਾਡੇ ਕਾਰੋਬਾਰ ਤੋਂ ਕੋਈ ਰੋਜ਼ ਚੋਰੀ ਕਰਦਾ, ਰੋਜ਼ ਕੋਈ ਚੀਜ਼ਾਂ ਚੁੱਕਦਾ ਅਤੇ ਆਪਾਂ ਉਹਨੂੰ ਇਗਨੋਰ ਕਰ ਦਈਏ। ਕਹਾਣੀ ਦਾ ਮਕਸਦ ਕੁਛ ਹੋਰ ਹੈ। ਕਈ ਵਾਰੀ ਸਾਨੂੰ ਕਈ ਚੀਜ਼ਾਂ ਦੇ ਵਿੱਚੋਂ ਪੋਜ਼ਿਟਿਵਿਟੀ ਲੱਭਣ ਦੀ ਲੋੜ ਹੁੰਦੀ ਹੈ। ਉਹ ਕਹਿੰਦੇ ਹੁੰਦੇ ਕਿ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹਦੀਆਂ ਅਰਦਾਸਾਂ ਦੇ ਨਾਲ ਤੁਹਾਡੇ ਕੰਮਕਾਰ ਚੱਲ ਰਹੇ ਹੁੰਦੇ ਆ। ਸੋ ਉਹ ਜਿਹੜੇ ਲੋਕ ਤੁਹਾਡੇ ਲਈ ਅਰਦਾਸਾਂ ਕਰ ਰਹੇ ਹੁੰਦੇ ਆ ਉਹ ਬਹੁਤ ਅਹਿਮੀਅਤ ਰੱਖਦੇ ਨੇ। ਜਾਂ ਤਾਂ ਆਪਾਂ ਖੁਦ ਇੰਨਾ ਸਮਾਂ ਹੋਵੇ ਸਾਡੇ ਕੋਲ ਕਿ ਅਸੀਂ ਆਪਣੇ ਆਪ ਦੇ ਲਈ, ਆਪਣੀ ਬਿਹਤਰੀ ਦੇ ਲਈ ਉਸ ਰੱਬ ਨੂੰ ਯਾਦ ਕਰ ਸਕੀਏ, ਅਤੇ ਨਹੀਂ ਤਾਂ ਫਿਰ ਆਨੇ ਬਹਾਨੇ ਜਿੱਦਾਂ ਵੀ ਕੋਈ ਆਸ ਪਾਸ ਤੁਹਾਨੂੰ ਮਹਿਸੂਸ ਹੁੰਦਾ ਕਿ ਕੋਈ ਸ਼ਾਇਦ ਤੁਹਾਡੇ ਕੰਮ ਦੇ ਲਈ, ਬਿਹਤਰੀ ਲਈ ਅਰਦਾਸ ਕਰ ਰਿਹਾ ਅਤੇ ਉਹਦਾ ਆਦਰ ਮਾਣ ਤਾਂ ਜ਼ਰੂਰ ਬਣਦਾ। ਇੱਕ ਆਪਣਾ ਆਪਣਾ ਨਜ਼ਰੀਆ ਵਾ। ਕਹਾਣੀ ਦਾ ਇੱਕ ਨਾ ਮਾਤਰ ਇੱਕ ਸਮਝਾਉਣ ਦਾ ਇਸ਼ਾਰਾ ਮਾਤਰ ਇੱਕ ਇੱਕ ਜ਼ਰੀਆ ਕਿ ਤੁਹਾਨੂੰ ਕੋਈ ਪਤਾ ਨਹੀਂ ਤੁਹਾਡਾ ਨੁਕਸਾਨ ਕਰਨ ਵਾਲਾ ਵੀ ਕਈ ਵਾਰੀ ਤੁਹਾਡੀ ਬਿਹਤਰੀ ਲਈ ਅਰਦਾਸ ਕਰ ਰਿਹਾ ਹੁੰਦਾ। ਸੋ ਆਪਾਂ ਫਿਰ ਇਹ ਵੇਖਣਾ ਕਿ ਉਹ ਸਾਡਾ ਫਾਇਦਾ ਜ਼ਿਆਦਾ ਕਰ ਰਿਹਾ ਵਾ ਜਾਂ ਫਿਰ ਸਾਡਾ ਨੁਕਸਾਨ ਜ਼ਿਆਦਾ ਕਰ ਰਿਹਾ। ਜਿੱਦਾਂ ਕਿ ਇਸ ਕਹਾਣੀ ਦੇ ਵਿੱਚ ਮਾਲਕ ਨੂੰ ਇਹ ਲੱਗਦਾ ਕਿ ਉਹ ਫਾਇਦਾ ਮੇਰਾ ਕਿਤੇ ਵਧੇਰੇ ਕਰ ਰਿਹਾ ਨੁਕਸਾਨ ਦੇ ਨਾਲੋਂ, ਤਾਂ ਫਿਰ ਕੀ ਫਰਕ ਪੈਂਦਾ। ਵੈਸੇ ਵੀ ਤਾਂ ਆਪਾਂ ਕਿਸੇ ਭੁੱਖੇ ਦੇ ਉੱਤੇ ਰੋਟੀ ਪਾਉਂਦੇ ਹਾਂ, ਵੈਸੇ ਵੀ ਤਾਂ ਇਨਸਾਨ ਆਪਣਾ ਫਰਜ਼ ਸਮਝ ਕੇ ਕਿਸੇ ਨੂੰ ਰੋਟੀ ਖਵਾਉਂਦਾ। ਸੋ ਇਹ ਇਹ ਇੱਕ ਨਜ਼ਰੀਆ ਉਸ ਮਾਲਕ ਦਾ, ਉਸ ਰੈਸਟੋਰੈਂਟ ਦੇ ਮਾਲਕ ਦਾ। ਅਤੇ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਸੋਚਣ ਵਾਲੀ ਗੱਲ ਹੈ ਕਿ ਕੋਈ ਪਤਾ ਨਹੀਂ ਕਿਹਦੇ ਭਾਗਾਂ ਦਾ ਆਪਾਂ ਖਾ ਰਹੇ ਹਾਂ, ਕਿਹਦੀਆਂ ਅਰਦਾਸਾਂ ਪਿੱਛੇ ਆਪਾਂ ਖਾ ਰਹੇ ਹਾਂ, ਕਿਉਂਕਿ ਆਪਾਂ ਤਾਂ ਕੁਛ ਨਹੀਂ ਜਾਣਦੇ। ਜਾਣਦਾ ਤਾਂ ਉਹ ਆ ਜਿਹਨੇ ਸਭ ਕੁਛ ਦਿੱਤਾ, ਜਿਹੜਾ ਇਹ ਕਾਰੋਬਾਰ ਚਲਾ ਰਿਹਾ, ਅਤੇ ਸਾਨੂੰ ਇੱਕ ਭਰਮ ਵੀ ਪਾਇਆ ਕਿ ਬੱਲੇ ਤੇਰੇ, ਬੜੀ ਤੇਰੀ ਮਿਹਨਤ ਆ, ਤੂੰ ਬਹੁਤ ਕੁਛ ਕਰਦਾ, ਬੜਾ ਤੇਰਾ ਦਿਮਾਗ ਚੱਲਦਾ, ਬੜਾ ਤੂੰ ਕਾਰੋਬਾਰੀ ਹੈ, ਬੜਾ ਤੂੰ ਹਿੰਮਤੀ ਹੈ। ਪਰ ਇਹ ਇਹੋ ਜਿਹਾ ਛਲਾਵਾ, ਇਹ ਇਹੋ ਜਿਹਾ ਭਰਮ ਹੈ ਜਿਹੜਾ ਹਮੇਸ਼ਾ ਸਾਨੂੰ ਪਾਲ ਕੇ ਰੱਖਣਾ ਚਾਹੀਦਾ। ਇਹ ਹਰ ਰੋਜ਼ ਸਾਨੂੰ ਇੱਕ ਨਵੀਂ ਐਨਰਜੀ ਦਿੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਅਤੇ ਧੰਨਵਾਦ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਇਹ ਕਹਾਣੀ ਭੇਜੀ। ਮੈਂ ਮਾਫ਼ੀ ਚਾਹੁੰਦਾ ਕਿ ਉਹਨਾਂ ਦਾ ਨਾਮ ਮੈਂ ਮਿਸ ਕਰ ਗਿਆ ਅਤੇ ਜਾਂ ਫਿਰ ਸ਼ਾਇਦ ਤੁਸੀਂ ਭੇਜਿਆ ਹੀ ਨਹੀਂ ਆ। ਇਸੇ ਤਰ੍ਹਾਂ ਦੀਆਂ ਤੁਹਾਡੇ ਕੋਲ ਹੋਣ ਕੋਈ ਕਹਾਣੀਆਂ ਤਾਂ ਤੁਸੀਂ ਸਾਨੂੰ ਭੇਜਦੇ ਰਿਹਾ ਕਰੋ ਤਾਂ ਕਿ ਅੱਗੇ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਦੇ ਰਹੀਏ। ਆਸ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਕਹਾਣੀ ਪਸੰਦ ਕੀਤੀ ਹੋਏਗੀ। ਧੰਨਵਾਦ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

रेडियो हाँ जी 1674 AM, मैं गौतम कपिल जी और आज मंगलवार दी शाम यानी 16 जून 2026 भारत ऑस्ट्रेलिया दुनिया जहान दियां खबरां फीफा विश्व कप दे विच थोड़ी देर पहला ही सप्रीत सिंह जेडे के न्यूजीलैंड दी टीम वालों खेड रहे ने उस टीम ने ईरान दे नाल भेड़ किता और ईरान ते न्यूजीलैंड दे दरमियान फीफा विश्व कप दे विच इह मैच ड्रा रहा है। वैसे इधर ऑस्ट्रेलिया दे विच भी मैच ड्रा ही रहे है। अज दे दिन व्याज दरां दा ऐलान होना सी, फिलहाल कोई भी फैसला नहीं लिया गया या इंज कह लिए कि स्थिर ही रखिया गई ने, फैसला तो ले लिया गया पर वधाइया नहीं गई। उधर विक्टोरिया दे विच प्रीमियर दे लई एक होर दिन अज दा मुकदा होया क्योंकि एक बार फिर तो खतरा बनया होया सी उन्हां दी गद्दी खोए जाण दा, लीडरशिप स्पिल दा। और पॉलिन हैंसन ने ऐतकी इंटरनेशनल स्टूडेंट के खिलाफ की कह दिता है, अज दियां इन्हां सारियां खबरां दे विच तुहाडे नाल सांझ पाने। आओ शुरुआत करिए इंटरनेशनल न्यूज़ दे नाल, फिर भारत ते आस्ट्रेलिया दियां खबरां ते वी मारांगे सांझ प्रोग्राम न्यूज़ रूम। कौमांतरी खबरां च सब तो पहला उस समझौते दे नाल जुड़ी हुई हैं, जिवें पहले ही दस्या सी कि कई दिनों तक यह खबरां हुण चलदियां रहणगियां। अमरीका ते ईरान दे दरमियान शांति समझौते दे ऐलान दे वक्त अजिहे समय दे विच लैबनान दे अंदर भी हुण जंग खत्म होएगी कि नहीं ये गल तो रही है। हालांकि अमरीका ईरान दे दरमियान समझौता हुण होया सीज़फायर दा, लैबनान ते इज़राइल दे दरमियान तां पहलां दा होया होया सी, पर बावजूद इस दे इत्थे रह रह के जंग हो रही है। हालांकि अमरीकी अधिकारियों की तरफ तो बाद दे विच आए बयान दे विच कहा गया कि लैबनान ईरान अमरीका समझौते का हिस्सा ही नहीं है, इस करके उधरों दूसरे पास इजराइल की तरफ तो भी कहा गया कि उन्हां दी फौज लैबनान के दखनी हिस्से दे विचों हाले तो पिछे नहीं हटन लगी, जिसका मतलब यह है कि लैबनान दे लई कोई राहत की खबर नहीं है। इस समझौते दे पूरे प्रस्ताव भी हले जनतक नहीं हुए ने कि मसौदे दे विच आखिरकार की कुछ रखा गया, अजय दे विच बहुत सारे सवाल जड़े ने हुण खड़े हो रहे ने। हाले तक उड़ीकण नहीं होएगी जब तक स्विट्जरलैंड दे जनेवा शहर दे विच समझौता सिरे नहीं चढ़ जाता। उधर ऐसे दरमियान बड़ी गिनती च लैबनान दे लोग अपने घरां नूं परतन लग पए। हालांकि अधिकारियों ने चेतावनी दी कि हाले हालात सुरक्षित नहीं ने। अधिकारी कौन? इजराइल दी फौज। इजराइल दी फौज इत्थे रह रह के हमले कर रही है। दखनी लैबनान दे कई कस्बियां दे विच लोग अपने घरां दे विच परतना चाह रहे ने या परतना शुरू भी हो गए ने और घरां दे नुकसान दा जायजा लिया जा रहा है। पूरी तरह दे नाल राख दे ढेर दे विच बदल चुके ने लैबनान दे दखनी इलाके। उधर ईरान दे राष्ट्रपति मसूद पेजिशकियान ने कहा है कि देश दे सुप्रीम लीडर मुअज़्ज़ज़ खामनेई ने अमरीका दे नाल समझौते दे विच देश दे कौमी हितां दी रक्षा करन वाले जड़े प्रस्ताव ने उन्हां नूं शामिल किया है और इस दे विच एक बड़ी भूमिका निभाई है। एक्स दे उत्ते लिखी गई एक पोस्ट दे विच उन्हां कहा कि जेकर सारे प्रस्तावों नूं ध्यान दे नाल लागू किया जाता है और गंभीरता दे नाल लागू किया जाता है तो इस नूं देश दे लई एक माणमता इतिहास एक दस्तावेज कहा जा सकता है। अमरीका ते ईरान दे दरमियान समझौते दे उत्ते ईरान दे सुप्रीम लीडर दी तरफ तो हाले तक तां कोई जनतक टिप्पणी सामने नहीं आई है, बल्कि मार्च महीने दे विच सिखरले नेता बनन तो बाद मुअज़्ज़ज़ खामनेई जनतक रूप दे विच ही नज़र नहीं आए। उन्हां दे सुनेहे कदे कोई ते कदे कोई पढ़ के जां लिख के दसदा रहे। उन्होंने अपने पिता आयातुल्ला अली खामनेई दी थां इह अहुदा तां संभाल लिया सी। उस तो बाद अमरीकी मीडिया दे विच शुरुआती दिनां च भी खबरां आईयां कि अमरीका दे हमलियां दे विच मुअज़्ज़ज़ खामनेई भी मारिया गया। हालांकि कदे नहीं होया कि मुअज़्ज़ज़ खामनेई पब्लिकली दिखे हुए होण। उत्थे ही अमरीका दे नाल गलबात दे विच सिखरले जिहड़े गलबात वार्ताकार ने उस दे विच भी मुअज़्ज़ज़ खामनेई शामिल नहीं ने। उस दे विच भी ईरान दे संसद दे स्पीकर मोहम्मद बगर गलीबाफ ने कहा है कि ईरान ने आखिरी जित दे लई एक वड्डा कदम चुकिया। उन्होंने ईरान दी जनता नूं इस दिन नूं एक इतिहासक दिन दस्या। हालांकि हाले समझौते ते हस्ताक्षर होने ने, पर एक्स दे उत्ते एक संखेप पोस्ट दे विच उन्होंने लिखा कि ईरानी जनता दे व्यवहार ते उन्हां लोकां दी जिहड़ी एक बहादरी है उस नूं खत्म करन दे लई कुछ ताकतां आना चाहुंदियां सी, पर अंतम दिशा दे विच इस दे उल्ट जाके एक बड़े कदम चुके गए ने। इशारा इस समझौते दे वाली सी। उधर अमरीका ते ईरान दे दरमियान इस समझौते दे विच
ईरान नू काफ़ी कुछ हासिल हो रहा है, अमरीका नू ना दे बराबर, इजराइल नू ठेंगा। इजराइल दे प्रधानमंत्री बेंजामिन नेतन्याहू ने हुण सोमवार दे दिन जरूसलम दे विच एक प्रेस कॉन्फ्रेंस नू संबोधन किया। उन्हें कहा कि सरकार ने इजराइल नू पूरी तरह दे नाल तबाह होण तों तां बचा लिया, पर लड़ाई हाले खत्म नहीं हुई है। हालांकि उन्होंने यह भी कहा कि इजराइल नू चकन्या रहना होएगा, जरूरत पैन दे उत्ते अपनी रखिया ते बचा करना होएगा। नेतन्याहू दा बयान अजे समय सामने आया जदों इजराइल दे विच अमरीका ईरान डील नू लैके मीडिया तो लैके सड़कां दे उत्ते असहजता दिखाई दे रही है। ईरान दे विच बंब पटाके चलाए जा रहे ने, खुशी का माहौल है, इजराइल दे विच सन्नाटा है। इस समझौते दे ऐलान तो बाद इजराइल दे कौमी सुरक्षा मंत्री ते कट्टर दक्षणपंथी या एक्सट्रीमिस्ट नेता मन्ने जांदे इतामर बेन गेवर ने कहा कि उन्हां दा देश इस समझौते नूं मन्नण दे लई कोई ऐदा नहीं है कि बाउंड है। यानी कि इजराइल ने एक तरीके दे नाल ये भी कहा कि अमरीका बेशक ईरान दे नाल समझौता कर ले, भविख दे विच इजराइल दा कोई समझौता तां नहीं होया, इस करके इजराइल शायद बमबारी फिर भी कर दे। उत्थे इजराइल दे रक्षा मंत्री इजराइल कातज ने कहा कि प्रधानमंत्री बेंजामिन नेतन्याहू ते मैं एक स्पष्ट नीति दे उत्ते काम कर रहे हैं, जिस दे तहत इजराइल दी फौज लेबनान सीरिया ते गजा दे बफर जोन दे विच अनिश्चित समय तक रहेगी। यानी कि इजराइल हाले तक घट्टो घट गजा सीरिया ते लेबनान दे विचों बाहर नहीं निकलन लग्या। ईरान दे लई अपनी रणनीति उन्हां दी की रहेगी, इस दे बारे ना तां नेतन्याहू ने प्रेस कॉन्फ्रेंस च कुछ कहा ते ना ही इजराइल कातज ने कहा। उन्हें कहा कि इजराइल अपनी सिक्योरिटी उदों उदों करता रहेगा जदों जदों इन्हां नूं लोड़ महसूस होएगी। नेतन्याहू ने कहा कि कुछ मामलों के उन्हां दी ते अमरीकी राष्ट्रपति डोनाल्ड ट्रंप की राय इको जी नहीं होंदी, इस करके इजराइल के हितों की रक्षा तो उन्हां दी ही जिम्मेदारी है। नेतन्याहू ने यह भी कहा कि उत्तरी इजराइल के लोगों की रक्षा नूं निश्चित करन दे लई तय करन दे लई जिम्मेदार ने और वचनबद्ध भी ने। उत्तरी इजराइल की सरहद लेबनान के नाल लगती है, इस करके मनिया जा रहा है कि इजराइल आने वाले दिनों च लेबनान के अंदर होर वधेरे ताबड़तोड़ हमले कर सकता है और इस दे नाल ईरान नूं उकसाया जा सकता है। जेकर ईरान नूं उकसाया जाता है तो इस ही तरीके दे नाल इजराइल ईरान दे नाल एक होर नवी जंग दे विच शामिल हो सकता है, पर इसकी कोई छेती छेती संभावना नज़र नहीं आती। उत्थे अमरीकी राष्ट्रपति डोनाल्ड ट्रंप का कहना है कि इजराइल ईरान जंग नूं खत्म करन दे लई शुरुआती तौर दे उत्ते इस समझौते नूं बड़ी जल्द जनतक कर भी दिता जाएगा। सोमवार दे दिन जी सैवन समिट दे दरम्यान फ्रांस दे राष्ट्रपति मैनुअल मैंकरों दे नाल गलबात दे विच उन्हां कहा कि मैनूं दसदिआं खुशी हो रही है कि इस दे उत्ते मेरे हस्ताक्षर तां हो चुके ने और समझौते नूं छेती सिरे भी चढ़ा दिता जाना। अमरीकी सीनियर अधिकारियों ने इस समझौते दे तहत जानकारी सांझी करनी भी शुरू कर दिती है। दसिया गया है कि आंदी शुक्रवार यानी 19 जून हॉर्मुज स्ट्रेट तो फिर तो खोलन दी लई जनेवा दे विच जिहड़ा समझौता सिरे चढ़ जाना और इस दरम्यान उस दिन काफ़ी कुछ इस समझौते दे बारे जनतक भी कर दिता जाना। अधिकारियों का कहना है कि ईरान दे परमाणु प्रोग्राम दे उत्ते तकनीकी पद्धर से इस गलबात शुरू करन दे लई भी इसे ही हफ्ते चुनिया गया। उपराष्ट्रपति जेडी वेंस ने सोमवार दे दिन CNN दे जेक टैपर नाम दे जर्नलिस्ट दे नाल गलबात करदे होए कहा कि अमरीका ते ईरान दे दरम्यान होया MOU करीब 150 सफ़ियां दा ते बेहद ही सधारण दस्तावेज है। वेंस ने यह भी कहा कि कई बारीक जानकारियां भविख दी गलबात दे दरम्यान ही तय कीतियां जाणगियां। उन्हां दे उत्ते हाले अमरीका ने कोई वचनबद्धता नहीं पाई है या ना कोई सही पाई है। इस दरम्यान अमरीकी राष्ट्रपति दे ट्रुथ सोशल दे उत्ते पोस्ट दे जरिए दसिया कि ईरान कदे भी परमाणु हथियार ना रखन दे लई सहमत हो गया। इस तो अलावा उन्हां दावियां नूं भी खारिज कर दिता गया जिस दे विच कहा गया कि अमरीका दी तरफ तों ईरान नूं $30 करोड़ दी राशि दित्ती जानी है। हालांकि ईरान तां इह कह रहा है कि $300 अरब दा एक नुकसान है जो कि अमरीका देगा नहीं देगा इस समझौते दियां शर्तां सामने आने तो बाद ही पता चल सकता है। हाल फिलहाल सिर्फ मीडिया दियां क्यासराइयां दे राहीं यह जानकारियां तुहाडे तक दे रहे हैं। उत्थे आखिरी कौमांतरी खिते दे विच खबर की सांझ भी पाईए तो यह भी असल च अमरीका तो ही है, जिथे दक्षणी कैलीफोर्निया दे विच एक एडवर्ड्स एयरफोर्स दे उत्ते उड़ान भरन तो तुरंत बाद अमरीकी हवाई फौज का
52 ਬੰਬਰ ਪਲੇਨ ਕ੍ਰੈਸ਼ ਹੋ ਗਿਆ ਜਿਸ ਦੇ ਚਲਦਿਆਂ 8 ਲੋਕਾਂ ਦੀ ਮੰਦਭਾਗੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਹਾਦਸਾ ਸੋਮਵਾਰ ਦੇ ਦਿਨ ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ 11:30 ਹੋਇਆ ਜਦੋਂ ਜਹਾਜ਼ ਇੱਕ ਰੂਟੀਨ ਮਿਸ਼ਨ ਦੇ ਉੱਤੇ ਸੀ। ਹਾਦਸੇ ਤੋਂ ਬਾਅਦ ਆਸਮਾਨ ਦੇ ਵਿੱਚ ਕਾਲੇ ਧੂੰਏ ਦਾ ਇੱਕ ਗੁਬਾਰ ਉੱਠਦਾ ਵੀ ਦਿਖਾਈ ਦਿੱਤਾ ਗਿਆ ਜਿਹੜਾ ਕਿ ਕਈ ਮੀਲ ਤੱਕ ਦੇਖਿਆ ਜਾ ਸਕਦਾ ਸੀ। ਇਸ ਤੋਂ ਪਹਿਲਾਂ ਏਅਰਬੇਸ ਨੇ ਕਿਹਾ ਕਿ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਇਸ ਦੁਰਘਟਨਾ ਦੇ ਵਿੱਚ ਕਿਸੇ ਦੇ ਵੀ ਬਚਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਇਸ ਦਰਮਿਆਨ ਕਰਨਲ ਜੇਮਸ ਹੇਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 8 ਅਮਰੀਕੀਆਂ ਦੀ ਜਿਹੜੀ ਮ੍ਰਿਤਕ ਦੇਹ ਨੇ ਉਹਨਾਂ ਨੂੰ ਛੇਤੀ ਬਰਾਮਦ ਕਰਕੇ ਜਿਹੜੇ ਔਰ ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀ ਅਤੇ ਸਰਕਾਰੀ ਠੇਕੇਦਾਰ ਵੀ ਸ਼ਾਮਲ ਨੇ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਸਪੁਰਦ ਕਰ ਦਿੱਤਾ ਜਾਏਗਾ। ਪਰਿਵਾਰ ਨੂੰ ਫਿਲਹਾਲ ਸੂਚਨਾ ਦੇ ਦਿੱਤੀ ਗਈ ਹੈ ਪਰ ਇਹਨਾਂ ਦੇ ਨਾਮ ਪਛਾਣ 24 ਘੰਟੇ ਤੱਕ ਨਸ਼ਰ ਨਹੀਂ ਕੀਤੇ ਜਾਣਗੇ। ਉਸ ਤੋਂ ਬਾਅਦ ਜੇਕਰ ਪਰਿਵਾਰ ਚਾਹੇ ਤਾਂ ਜਾਣਕਾਰੀ ਸਾਹਮਣੇ ਜਨਤਕ ਤੌਰ ਦੇ ਉੱਤੇ ਲਿਆ ਸਕਦਾ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਅੱਜ ਫਰਾਂਸ ਦੇ ਸ਼ਹਿਰ ਏਵੀਅਨ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਨੇ ਜਿੱਥੇ ਹਾਲਾਂਕਿ G7 ਦਾ ਹਿੱਸਾ ਤਾਂ ਨਹੀਂ ਹੈ ਭਾਰਤ ਪਰ ਗੈਸਟ ਮੁਲਕ ਦੇ ਦੇਸ਼ਾਂ ਦੀ ਸੂਚੀ ਦੇ ਵਿੱਚ ਭਾਰਤ ਦਾ ਨਾਮ ਸ਼ਾਮਲ ਹੋਣ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਇੱਥੇ ਸ਼ਾਮਲ ਹੋਏ ਨੇ ਔਰ ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੇ ਨਾਲ ਇੱਕ ਸੰਖੇਪ ਜਿਹੀ ਮੁਲਾਕਾਤ ਹੋ ਸਕਦੀ ਹੈ। ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕਸ ਅਤੇ ਸੂਚਨਾ ਮੰਤਰਾਲੇ ਦੀ ਤਰਫ ਤੋਂ ਸੋਸ਼ਲ ਮੀਡੀਆ ਪਲੈਟਫਾਰਮ ਟੈਲੀਗ੍ਰਾਮ ਦੇ ਉੱਤੇ 22 ਜੂਨ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਏਜੰਸੀ ਨੇ ਇਸ ਦਾ ਸਵਾਗਤ ਕੀਤਾ ਹੈ। NTA ਦੇ ਮੁਤਾਬਕ ਸਰਕਾਰ ਨੇ ਇਹ ਕਦਮ 21 ਜੂਨ ਤੋਂ ਪਹਿਲਾਂ ਹੋਣ ਵਾਲੀ NEET ਦੀ ਜਿਹੜੀ ਪ੍ਰੀਖਿਆ ਉਸ ਤੋਂ ਪਹਿਲਾਂ ਇਹ ਲਿਆ ਹੈ। ਖਬਰ ਏਜੰਸੀ PTI ਅਤੇ ANI ਦੇ ਮੁਤਾਬਕ NTA ਦੀ ਤਰਫ ਤੋਂ ਜਾਰੀ ਪ੍ਰੈਸ ਰਿਲੀਜ਼ ਸਾਂਝਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਇਲੈਕਟ੍ਰੋਨਿਕ ਸੂਚਨਾ ਮੰਤਰਾਲੇ ਨੇ IT ਐਕਟ 2000 ਦੀ ਧਾਰਾ 69A ਦੇ ਤਹਿਤ ਟੈਲੀਗ੍ਰਾਮ ਦੇ ਉੱਤੇ ਫਿਲਹਾਲ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਮੰਤਰਾਲੇ ਨੇ ਟੈਲੀਗ੍ਰਾਮ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਭਾਰਤ ਦੇ ਵਿੱਚ ਪਹਿਲਾਂ ਤੋਂ ਪੋਸਟ ਕੀਤੇ ਗਏ ਮੈਸੇਜ ਨੂੰ ਐਡਿਟ ਕਰਨ ਦੀ ਸਹੂਲਤ 30 ਜੂਨ 2026 ਤੱਕ ਬੰਦ ਕਰ ਦਿੱਤੀ ਜਾਵੇ। NTA ਦੇ ਮੁਤਾਬਕ ਇਹ ਕਦਮ ਉਹਨਾਂ ਜਿਹੜੇ ਸੁਰੱਖਿਆ ਮਾਪਦੰਡ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਆ ਗਿਆ ਜਿਸ ਦੇ ਤਹਿਤ ਇਸ ਪਲੈਟਫਾਰਮ ਦਾ ਇਸਤੇਮਾਲ ਪਹਿਲਾਂ ਜਿਹੜੇ NEET ਦੇ ਪੇਪਰ ਲੀਕ ਹੋਣ ਦੇ ਨਾਲ ਜੁੜਿਆ ਸੀ ਉਸ ਉੱਥੋਂ ਇਹ ਸਬੂਤ ਹਾਸਲ ਹੋਏ ਸੀ ਅਤੇ ਉਸੇ ਦੇ ਤਹਿਤ ਇਹ ਫੈਸਲਾ ਲਿਆ ਗਿਆ। ਇਸ ਸਾਲ NEET ਦੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੀ ਸ਼ਿਕਾਇਤ ਤੋਂ ਬਾਅਦ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ ਹਾਲਾਂਕਿ ਪ੍ਰੀਖਿਆ ਹੋ ਚੁੱਕੀ ਸੀ ਪਰ ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋਏ। NTA ਨੇ 21 ਜੂਨ ਨੂੰ ਹੁਣ ਦੁਬਾਰਾ NEET ਦੀ ਪ੍ਰੀਖਿਆ ਯਾਨੀ ਡਾਕਟਰ ਬਣਨ ਤੋਂ ਪਹਿਲਾਂ ਦੀ ਜਿਹੜੀ ਇੱਕ ਐਂਟਰੈਂਸ ਹੈ ਅਤੇ ਫਿਰ ਬਾਅਦ ਦੇ ਵਿੱਚ ਡਿਗਰੀ 'ਚ ਜਾਣਾ ਪੈਂਦਾ ਉਸ ਪ੍ਰੀਖਿਆ ਦੇ ਲਈ ਫਿਲਹਾਲ ਜਿਹੜੀ ਤਾਰੀਖ ਤੈਅ ਕੀਤੀ ਹੈ 21 ਜੂਨ ਇਹ ਤਰੀਕ ਹੋਏਗੀ। ਉੱਥੇ ਹੀ ਭਾਰਤ ਦੀਆਂ ਖਬਰਾਂ ਦੇ ਵਿੱਚ ਹੁਣ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਜਿੱਥੇ ਪਹਿਲਾਂ ਭਾਰਤ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਾਕਰੋਚ ਕਹਿਣ ਵਾਲੀ ਸੁਪਰੀਮ ਕੋਰਟ ਨੇ ਹੁਣ ਸੜਕ ਨਿਰਮਾਣ ਦੇ ਕੰਮ ਦੇ ਵਿੱਚ ਸਰਕਾਰੀ ਕਰਮਚਾਰੀ ਦੀ ਡਿਊਟੀ 'ਚ ਰੁਕਾਵਟ ਪਾਉਣ ਅਤੇ ਮੁਲਜ਼ਮ RTI ਕਾਰਕੁਨ ਅਤੇ ਹੋਰਨਾਂ ਲੋਕਾਂ ਦੀ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸਰਕਾਰ ਦੇ ਕੋਲ ਜਾਣਕਾਰੀ ਮੰਗਣ ਦੇ ਲਈ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਅਰਜ਼ੀ ਦਾਇਰ ਕਰਨਾ ਇੱਕ ਨਵਾਂ ਧੰਦਾ ਬਣ ਗਿਆ। ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਵਿਜੇ ਵਿਸ਼ਨੋਈ ਦੀ ਬੈਂਚ ਨੇ RTI ਕਾਰਕੁਨ ਰਾਕੇਸ਼ ਕੁਮਾਰ ਬਹਿਲ ਅਤੇ ਉਹਨਾਂ ਦੇ ਸਾਥੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਅਤੇ ਸੜਕ ਨਿਰਮਾਣ ਕਾਰਜ ਦੀ ਨਿਗਰਾਨੀ ਕਰਨ ਦੇ ਉਹਨਾਂ ਦੇ ਅਧਿਕਾਰ ਦੇ ਉੱਤੇ ਵੀ ਸਵਾਲ ਖੜ੍ਹੇ ਕਰ ਦਿੱਤੇ। ਜਸਟਿਸ ਮਹਿਤਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫੰਡ ਜਾਰੀ ਕਰ ਦਿੱਤੇ ਨੇ ਇਹ ਸੜਕ ਨਿਰਮਾਣ ਦੇ ਕੰਮ ਦੀ ਦੇਖਭਾਲ ਕਰੇਗੀ ਔਰ RTI ਐਕਟੀਵਿਸਟਾਂ ਨੂੰ ਇੱਕ ਚੰਗੀ ਝਾੜ ਝੰਬ ਲਗਾਈ ਹੈ। ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ। ਮਸ਼ਹੂਰ TV ਸੀਰੀਅਲ ਕੁਮਕੁਮ ਭਾਗਿਆ ਵਾਗਲੇ ਕੀ ਦੁਨੀਆ ਦੇ ਵਿੱਚ ਅਦਾਕਾਰੀ ਕਰ ਚੁੱਕੀ ਅਦਾਕਾਰਾ ਸੰਚਿਤਾ ਉਗਾਲੇ ਦੇ ਅਚਾਨਕ ਦੇਹਾਂਤ ਨੇ ਪੂਰੀ ਟੈਲੀਵਿਜ਼ਨ ਇੰਡਸਟਰੀ ਨੂੰ ਸੋਨੇ 'ਚ ਪਾ ਦਿੱਤਾ। ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ ਯਾਨੀ AICWA ਦੇ ਤਰਫ ਤੋਂ
संचिता दी मौत दे उते दुख दा इजहार किया गया। इस एसोसीएशन ने महाराष्ट्र के मुख्यमंत्री देवेंद्र फडणवीस नूं भी संचिता उगाले की मौत दे उते उच्च पद्धरी जांच दे आदेश देन दी अपील करन वाली एक जड़ी एक अपील तोरी है। तो कहा गया है कि इस मामले दे विच निरपक्ष जांच होनी चाहिए है, परिवार नूं इंसाफ मिलना चाहिए। इस दस दईए कि सांझे किते एक अधिकारक बयान दे विच लिखा गया कि उसकी बेवकती मौत ने परिवार नूं तोड़ के रख दिता है। इंडस्ट्री दे विच एक नौजवान प्रतिभा दे इस दुनिया तो हर एक नौजवान की तरफ तो माफ करना हर एक व्यक्ति की तरफ तो इस नौजवान प्रतिभा की जिहड़ी दुनिया तो चले जाने उत्ते सोग मनाया जा रहा है। दस दईए कि बड़ी छोटी उम्र की सी प्रतिभा जिस वेले उन्हां दी मौत हुई है। हालिया सालां दे विच भारतीय मनोरंजन इंडस्ट्री च कई मौतां ते कथित खुदकुशी दे मामले सामने आए ने। कई मामलों का परिवारक मैंबर सहयोगियां जनता दे द्वारा सवाल उठाए गए ने पर जवाब हाले तक किसी दे नहीं मिले। पारदर्शिता दे नाल इस मामले की जाँच होवे इस दी वी अपील की जा रही है। दस दईए कि संचिता ने इस तो पहला डेली सोप जिहड़ा काफ़ी हिट रहा सी कुमकुम आ गया साजन घर दिलवाले दुल्हनिया ले जाएंगे ते विकी कौशल दी फिल्म छावा दे विच भी अदाकारी की सी। इस तो इलावा वो मशहूर अदाकार मनोज बाजपेई दे नाल साइलेंस टू दी नाइट ऑल बार शूट आउट दे विच भी नज़र आई सी। हुण आस्ट्रेलिया दीयां खबरां दी सांझ पाईए और आस्ट्रेलिया च सब तो पहला खबर आरबीआई दी बैठक दे नाल जुड़ी जिथे गवर्नर मिचेल बुलेक ने अज दे दिन मिडल ईस्ट दे हालातां दे उत्ते चर्चा कीती। आस्ट्रेलिया दी महंगाई दा जिक्र भी किया, बेरोजगारी दे विच भी कोई खास फर्क नहीं आया ये भी किया, पर बावजूद इस दे व्याज दरां दे विच कोई खास कोई भी इजाफा नहीं किया गया। इस करके रिजर्व बैंक फिलहाल आस्ट्रेलिया दे विच नकदी दर 4.35% नूं ही बरकरार रखेगा। दस दईए कि हाल फिलहाल आस्ट्रेलिया दे विच महंगाई दे ते बेरोजगारी दे असर ते इस तो इलावा एनर्जी मार्केट दे विच अनिश्चितता दे माहौल ने काफ़ी कुछ जिहड़ा वह आस्ट्रेलिया दी आरबीए यानी रिजर्व बैंक ऑफ आस्ट्रेलिया दी गवर्नर दे उत्ते निर्भर कर दिता सी। मनिया तो यही जा रहा सी कि व्याज दरां दे विच स्थिरता बनाई रखी जाएगी, पर फिर भी आरबीए ने इस गल तो इनकार नहीं किया कि आने वाले महीनों के व्याज दरां दे अंतर इजाफा हो सकता है। उत्थे आरबीआई दी गवर्नर मिचे बुलेक ने सरकार दे द्वारा मिनिमम अवार्ड वेजिस दे विच किते इजाफे दे उत्ते भी अपना बयान दिता। उन्हां कहा कि फेयर वर्क कमीशन ने कहा सी कि जिहड़ियां तनखाहां दे विच वाधा है वह 4.75% तक हो सकता, हालांकि 6% तक वाधा होया और आरबीआई दे जिहड़ा एक क्यास है उस तो भी किते वध इह वाधा किया गया है। उत्थे सुपरएनुएशन दे नाल जुड़ी अगली खबर जिथे आस्ट्रेलिया दे विच लोग किन्ना क सुपरएनुएशन कमा रहे ने किथे क खड़े ने इस दे नाल जुड़ी जानकारी एसोसीएशन ऑफ सुपरएनुएशन फंड्स एंड ऑफ आस्ट्रेलिया यानी ASFA दी तरफ तो की गई। दस दईए कि सुपरएनुएशन दे विच हुण एक इजाफा किया जाना और इस दे बारे असी अपने जुलाई महीने के प्रोग्राम के बारे थोड़े नाल सांझ पाई सी। मनिया जा रहा है कि हाल फिलहाल आस्ट्रेलिया दे विच सुपरएनुएशन की जेकर गल की जाए तो एक कैरे व्यक्ति दे कोल सालाना आमदनी जिन्हों सालाना जिहड़ा सुपरएनुएशन बैलेंस है वह 55,000 मनिया जा सकता है, जबकि कपल दे कोल 78,000। ये बेसिक सुपरएनुएशन है, बहुतियां दे कोल तां सुपरएनुएशन नहीं भी है। इस करके यह आस्ट्रेलिया की एक सांझ पाई गई है। दसिया गया है कि औसतन 67 साल की उम्र के कोल जाके जिहड़ी यह 55,000 ते 78,000 की एक लिमिट है ये पूरी होएगी उन्हां लोगों की जिहड़े अज की तरीक दे विच 30 सालों के ने ते फुल टाइम काम कर रहे हैं। जाहिर जी गल है कि सुपर एनुएशन दे विच इन्ना इजाफा नहीं हो रहा, पर बावजूद इस दे साल दे विच 3,000 तो $3,500 तक का सुपर एनुएशन बढ़ाया गया। आस्ट्रेलियन ब्यूरो ऑफ स्टैटिस्टिक्स ने दसिया है कि मार्च महीने की
ਤਿਮਾਹੀ ਦੇ ਦਰਮਿਆਨ ਬਿਜਲੀ ਦੇ ਰੇਟ ਵੀ ਜਿਹੜੇ ਵਧੇ ਸੀ, ਆਟੋਮੈਟਿਵ ਯਾਨੀ ਵਾਹਨਾਂ ਦੇ ਰੇਟ ਵੀ ਲਗਭਗ ਇੱਕ ਕੁਆਟਰ ਵਧੇ ਸੀ। ਬੀਫ ਦਾ ਰੇਟ 12% ਵਧਿਆ, ਕੌਫੀ ਅਤੇ ਚਾਹ ਪੱਤੀ ਦਾ ਰੇਟ 10% ਵਧਿਆ। ਇਸ ਕਰਕੇ ਵੱਧ ਰਹੇ ਖਰਚਿਆਂ ਦੇ ਦਰਮਿਆਨ, ਹਾਲਾਂਕਿ ਇਸ ਦਾ ਕੋਈ ਸਪਸ਼ਟ ਜਿਹੜਾ ਇੱਕ ਪੇਜ ਆ ਉਹ ਤਾਂ ਸਾਂਝਾ ਨਹੀਂ ਕੀਤਾ ਗਿਆ, ਪਰ ਇੰਨਾ ਜ਼ਰੂਰ ਦੱਸਿਆ ਗਿਆ ਹੈ ਕਿ ਪੇਜ ਨਾ ਕਹਿ ਕੇ ਇਸਦੀ ਜਾਣਕਾਰੀ ਜਿਹੜੀ ਉਹ ਤਾਂ ਸਾਂਝੀ ਨਹੀਂ ਕੀਤੀ ਗਈ, ਪਰ ਇੰਨਾ ਜ਼ਰੂਰ ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਸੁਪਰੈਨੂਏਸ਼ਨ ਜਿਹੜਾ ਇਸ ਵਕਤ ਲੋਕਾਂ ਦੇ ਕੋਲ ਹੋਏਗਾ ਉਹਨਾਂ ਦੀ ਰਿਟਾਇਰਮੈਂਟ ਦੇ ਵੇਲੇ, ਉਹ ਨਾਕਾਫੀ ਹੋਏਗਾ, ਉਹਨਾਂ ਦੀਆਂ ਬੁਢਾਪੇ ਦੇ ਵਿੱਚ ਜ਼ਰੂਰਤਾਂ ਪੂਰੀ ਕਰਨ ਦੇ ਲਈ ਉਹ ਕਾਫੀ ਨਹੀਂ ਹੋਏਗਾ। ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਇੱਕ ਦਿਨ ਹੋਰ ਬਚਾ ਗਏ ਨੇ, ਹੁਣ ਉਹ ਦਿਨ ਕਰਕੇ ਚੱਲ ਰਹੇ ਨੇ, ਯਾਨੀ ਕਿ ਕਦੇ ਵੀ ਉਹਨਾਂ ਦੀ ਪਾਰਟੀ ਦੀ ਹੀ ਜਿਹੜੀ ਲੀਡਰਸ਼ਿਪ ਹੈ ਉਹ ਕਦੇ ਵੀ ਉਹਨਾਂ ਨੂੰ ਗੱਦੀ ਤੋਂ ਬਦਲ ਸਕਦੀ ਹੈ। ਇੱਕ ਲੀਡਰਸ਼ਿਪ ਸਪਿੱਲ ਜਿਹੜਾ ਕਿਹਾ ਗਿਆ ਸੀ, ਅੱਜ ਦੇ ਦਿਨ ਇੱਕ ਲੀਡਰਸ਼ਿਪ ਸਪਿੱਲ ਹੋਣਾ ਸੀ, ਪਰ ਇਸ ਨੂੰ ਫਿਲਹਾਲ ਟਾਲ ਦਿੱਤਾ ਗਿਆ, ਬਦਲ ਦਿੱਤਾ ਗਿਆ। ਇਸ ਦਾ ਮਤਲਬ ਇਹ ਹੈ ਕਿ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਹਾਲੇ ਵੀ ਗੱਦੀ ਦੇ ਉੱਤੇ ਬਣੇ ਰਹਿਣਗੇ। ਨਵੰਬਰ ਮਹੀਨੇ ਦੇ ਵਿੱਚ ਵਿਕਟੋਰੀਆ ਦੇ ਅੰਦਰ ਚੋਣਾਂ ਹੋਣੀਆਂ ਨੇ, ਇਸ ਕਰਕੇ ਵੱਡੇ ਪੱਧਰ ਦੇ ਉੱਤੇ ਲੇਬਰ ਪਾਰਟੀ ਦੇ ਅੰਦਰੋਂ ਇਹ ਮੰਗ ਉੱਠ ਰਹੀ ਹੈ ਕਿ ਜੈਸਿੰਟਾ ਐਲਨ ਨੂੰ, ਕਿਉਂਕਿ ਅਗਲੀਆਂ ਚੋਣਾਂ ਉਹ ਨਹੀਂ ਜਿੱਤ ਸਕਣਗੇ ਵਿਕਟੋਰੀਆ ਦੇ ਵਿੱਚ, ਇਸ ਕਰਕੇ ਕਿਆਸਾਂ ਦੇ ਆਧਾਰ ਦੇ ਉੱਤੇ ਉਹਨਾਂ ਦੀ ਥਾਂ ਦੇ ਉੱਤੇ ਕਿਸੇ ਹੋਰ ਨੂੰ ਪ੍ਰੀਮੀਅਰ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ, ਤਾਂ ਕਿ ਇਲੈਕਸ਼ਨਸ ਤੋਂ ਪਹਿਲਾਂ ਵਿਕਟੋਰੀਆ ਜਿਹੜਾ ਹੈ ਉਹ ਇੱਕ ਨਵਾਂ ਨੇਤਾ ਦੇ ਆਧਾਰ ਦੇ ਉੱਤੇ ਇੱਕ ਨਵੀਂ ਕਾਰਵਾਈ ਕਰ ਸਕੇ, ਲੇਬਰ ਪਾਰਟੀ ਦੀ ਸਾਖ ਸੁਧਰ ਸਕੇ ਜਾਂ ਬਹਾਲ ਹੋ ਸਕੇ। ਉੱਥੇ ਆਖਰੀ ਖਬਰਾਂ ਦੀ ਕੁਝ ਸਾਂਝ ਪਾਈਏ ਅਤੇ ਫੁੱਟਬਾਲ ਦੇ ਨਾਲ, ਮਾਫ ਕਰਨਾ, ਪੌਲਿਨ ਹੈਨਸਨ ਦੇ ਨਾਲ ਜੁੜੀਆਂ ਹੋਈਆਂ। ਪੌਲਿਨ ਹੈਨਸਨ ਦੇ ਦੁਆਰਾ ਹੁਣ ਇੱਕ ਹੋਰ ਸਪੀਚ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਸਿੱਧੇ ਤਿੱਖੇ ਅੰਦਾਜ਼ ਦੇ ਨਾਲ ਆਸਟ੍ਰੇਲੀਅਨ ਯੂਨੀਵਰਸਿਟੀ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਨਿਸ਼ਾਨੇ 'ਤੇ ਲਿਆ। ਕਿਹਾ ਹੈ ਕਿ ਆਸਟ੍ਰੇਲੀਅਨ ਯੂਨੀਵਰਸਿਟੀਜ਼ ਇੰਨੀਆਂ ਵੀ ਗਈਆਂ ਗੁਜ਼ਰੀਆਂ ਨਹੀਂ ਕਿ ਕੁਝ ਕੁ ਜਿਹੜੇ ਵਿਦਿਆਰਥੀ ਨੇ ਉਹ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈਣ ਤੋਂ ਬਾਅਦ ਗਾਇਬ ਹੋ ਜਾਂਦੇ ਨੇ ਅਤੇ ਬੋਗਸ ਐਡਮਿਸ਼ਨਾਂ ਲੈ ਲੈਂਦੇ ਨੇ। ਇਹ ਇੰਨਾ ਵੀ ਗਿਆ ਗੁਜ਼ਰਿਆ ਟਾਈਮ ਨਹੀਂ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦਾ ਕਿ ਅਜਿਹੇ ਵਿਦਿਆਰਥੀਆਂ ਦੀ ਗੈਰ ਹਾਜ਼ਰੀ ਨੂੰ ਉਹ ਸੰਭਾਲ ਨਾ ਸਕਦੇ ਹੋਣ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੇ ਵੀ ਗੱਲ ਕਹੀ ਹੈ ਇਹਨਾਂ ਯੂਨੀਵਰਸਿਟੀਆਂ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿ ਜ਼ਿਆਦਾ ਨੰਬਰ ਵਧਾਉਣ ਦੀ ਜ਼ਰੂਰਤ ਨਹੀਂ ਹੈ, ਇੰਟਰਨੈਸ਼ਨਲ ਸਟੂਡੈਂਟਸ ਤੋਂ ਪੜ੍ਹਾਈ ਕੀਤੀ ਜਾਵੇ ਅਤੇ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਵਾਪਸ ਜਿਹੜਾ ਆਸਟ੍ਰੇਲੀਆ ਤੋਂ ਵਾਪਸ ਉਹਨਾਂ ਨੂੰ ਭੇਜ ਦਿੱਤਾ ਜਾਵੇ। ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਖਬਰ, ਜਿੱਥੇ ਅੱਜ ਦੇ ਦਿਨ, ਅੱਜ ਦਾ ਦਿਨ ਅਸਲ ਦੇ ਵਿੱਚ ਆਸਟ੍ਰੇਲੀਅਨ ਕੈਲੰਡਰ ਦੇ ਮੁਤਾਬਕ ਉਹ ਹਾਲੇ ਕੱਲ੍ਹ ਦਾ ਹੀ ਦਿਨ ਸੀ, 15 June ਦਾ ਹੀ ਦਿਨ ਸੀ ਜਦੋਂ ਕੁਝ ਮੈਚ ਹੋਏ ਸੀ, ਪਰ ਇਹਨਾਂ ਮੈਚਾਂ ਦੇ ਨਤੀਜੇ ਕੀ ਰਹੇ ਨੇ ਉਹ ਤੁਹਾਡੇ ਤੱਕ ਸਾਂਝੀ ਕਰ ਦਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਉਸ ਮੈਚ ਦਾ ਜ਼ਿਕਰ ਜਿਹਦੇ ਉੱਤੇ ਦੁਨੀਆ ਭਰ ਦੇ ਮੀਡੀਆ ਦੀਆਂ ਨਿਗਾਹਾਂ ਸੀ, ਈਰਾਨ ਦਾ ਮੈਚ ਨਿਊਜ਼ੀਲੈਂਡ ਦੇ ਨਾਲ। ਈਰਾਨ ਇਸ ਮੈਚ ਨੂੰ 2-2 ਦੇ ਉੱਤੇ ਬਰਾਬਰੀ ਦੇ ਵਿੱਚ ਖਤਮ ਕਰਾਉਣ ਦੇ ਵਿੱਚ ਕਾਮਯਾਬ ਰਿਹਾ। ਉੱਥੇ ਹੀ ਬੈਲਜੀਅਮ ਅਤੇ ਮਿਸਰ ਦੇ ਵਿੱਚ ਹੋਏ ਮੈਚ ਦੇ ਵਿੱਚ ਵੀ 1-1 ਦੀ ਬਰਾਬਰੀ ਰਹੀ। ਸਾਊਦੀ ਅਰਬ ਅਤੇ ਯੂਰੂਗਵਾਏ ਦੇ ਮੈਚ ਦੇ ਵਿੱਚ 1-1 ਦੀ ਬਰਾਬਰੀ ਰਹੀ ਹੈ। ਦੱਸ ਦਈਏ ਕਿ ਹਾਲ ਫਿਲਹਾਲ ਸਥਿਤੀ ਇਹ ਹੈ ਕਿ ਗਰੁੱਪ ਏ ਦੇ ਵਿੱਚ ਮੈਕਸੀਕੋ ਅਤੇ ਸਾਊਥ ਕੋਰੀਆ ਦੋਵੇਂ 1-1 ਮੈਚ ਜਿੱਤ ਕੇ ਸਿਖਰ ਦੇ ਉੱਤੇ ਨੇ। ਉੱਧਰ ਗਰੁੱਪ ਬੀ ਦੇ ਵਿੱਚ ਸਵਿਟਜ਼ਰਲੈਂਡ ਅਤੇ ਕੈਨੇਡਾ ਦੋਹਾਂ ਦੇ ਮੈਚ ਜਿਹੜੇ ਡਰਾ ਹੋਏ ਨੇ, ਇਸ ਕਰਕੇ ਦੋਵੇਂ ਹਾਲੇ ਕਤਰ ਅਤੇ ਬੋਸਨੀਆ ਹਰਜ਼ੋਗੋਵੀਨਾ ਦੇ ਬਰਾਬਰ ਅੰਕ ਰੱਖ ਰਹੇ ਨੇ। ਗਰੁੱਪ ਸੀ ਦੇ ਵਿੱਚ ਸਕਾਟਲੈਂਡ ਅਤੇ ਮੈਕਸੀਕੋ ਦੇ ਉੱਤੇ ਕਾਫੀ ਦਾਰੋਮਦਾਰ ਰਹੇਗਾ, ਮਾਫ ਕਰਨਾ, ਬ੍ਰਾਜ਼ੀਲ ਅਤੇ ਮੋਰੋਕੋ ਦੇ ਦਰਮਿਆਨ ਕਾਫੀ ਦਾਰੋਮਦਾਰ ਰਹੇਗਾ। ਉੱਧਰ ਗਰੁੱਪ ਡੀ ਦੇ ਵਿੱਚ ਆਸਟ੍ਰੇਲੀਆ ਦੇ ਨਾਲ ਅਮਰੀਕਾ ਇਸ ਵਕਤ ਸਿਖਰਲੇ ਦੋ ਸਥਾਨਾਂ ਦੇ ਉੱਤੇ ਨੇ, ਦੋਵਾਂ ਟੀਮਾਂ ਨੇ ਤੁਰਕੀ ਅਤੇ ਪੈਰਾਗੁਏ ਨੂੰ ਹਰਾਇਆ ਹੈ। ਗਰੁੱਪ ਈ 'ਚ ਜਰਮਨੀ ਅਤੇ ਆਈਵਰੀ ਕੋਸਟ ਜਿਹੜੇ ਨੇ ਉਹ ਫਿਲਹਾਲ ਟੌਪ ਕਰ ਰਹੇ ਨੇ, ਔਰ ਗਰੁੱਪ ਐੱਫ ਦੇ ਵਿੱਚ ਸਵੀਡਨ ਅਤੇ ਜਾਪਾਨ ਇਹ ਜਿਹੜੇ ਨੇ
ਫਿਲਹਾਲ ਉੱਪਰ ਟੌਪ ਤੇ ਚੱਲ ਰਹੇ ਨੇ ਤੇ ਗਰੁੱਪ ਜੀ ਦੇ ਵਿੱਚ ਨਿਊਜ਼ੀਲੈਂਡ ਤੇ ਇਰਾਨ ਜਿਨ੍ਹਾਂ ਦਾ ਮੈਚ ਹੋਇਆ ਹਾਲਾਂਕਿ ਇਹ ਗੱਲ ਕਹੀ ਜਾ ਰਹੀ ਸੀ ਕਿ ਇਰਾਨ ਦੇ ਸਾਰੇ ਮੈਚਾਂ ਦੇ ਉੱਤੇ ਅਮਰੀਕੀ ਮੀਡੀਆ ਦੀ ਨਜ਼ਰ ਹੋਏਗੀ ਉੱਧਰ ਗਰੁੱਪ ਐਚ ਦੇ ਵਿੱਚ ਯੂਰੂਗਾਏ ਤੇ ਸਾਊਦੀ ਅਰਬ ਜਿਹੜੇ ਨੇ ਉਹ ਇਸ ਵਕਤ ਟੌਪ ਦੇ ਉੱਤੇ ਨੇ ਫਰਾਂਸ ਤੇ ਸੈਨੇਗਲ ਦਾ ਮੈਚ ਹਾਲੇ ਹੋਣਾ ਔਰ ਕਾਫੀ ਦਿਲਚਸਪ ਮੈਚ ਹੋਣਾ ਮੁੱਕਦੀ ਗੱਲ ਇਹ ਕਿ ਗਰੁੱਪ ਆਈ ਜੇ ਤੇ ਜਿਹੜਾ ਗਰੁੱਪ ਕੇ ਆ ਇਹਨਾਂ ਦੇ ਮੈਚ ਹਾਲੇ ਗਰੁੱਪ ਕੇ ਤੇ ਐਲ ਇਹਨਾਂ ਦੇ ਮੈਚ ਹਾਲੇ ਹੋਣੇ ਬਾਕੀ ਨੇ ਤੇ ਫਿਰ ਬਾਅਦ ਦੇ ਵਿੱਚ ਜਿਹੜੀ ਗਰੁੱਪ ਦੀ ਸਥਿਤੀ ਹੈ ਉਹ ਕਾਫੀ ਹੱਦ ਤੱਕ ਸਪਸ਼ਟ ਹੋ ਸਕੇਗੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2

0: ਇੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰਾਸਿੰਗ। ਵੈਰਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: This station is now the ultimate power in the universe.
8: Radio Hanji 1674 AM.

0: ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੀ ਦੇਰ ਹੋ ਗਈ ਟਿਣੀ ਟਿਣੀ ਹੋਈ ਜਾ ਰਹੀ ਹੈ।
1: ਨਹੀਂ ਨਹੀਂ ਮੈਂ ਸੋਚ ਨਹੀਂ ਰਿਹਾ, ਮੈਂ ਤੇ 1980 ਚ ਚਲਾ ਗਿਆ ਸੀ ਤੁਹਾਡਾ ਮਿਊਜ਼ ਉਹ ਜਿੱਦਾਂ ਜਲੰਧਰ ਤੇ ਨੀ ਉਹਦੇ ਲੱਗ
0: ਗਿਆ। ਲੋ ਜੀ ਸਵਾਗਤ ਹੈ ਤੁਹਾਡਾ ਇਸ ਨਵੇਂ ਨਕੋਰ ਪ੍ਰੋਗਰਾਮ ਦੇ ਵਿੱਚ ਜਿਹਦਾ ਨਾਂ ਹੈ ਖਬਰ ਬੜੀ ਬੇਕਾਰ। ਭੁੱਲ ਗਏ ਸੀਗੇ
1: ਨਹੀਂ ਜਦੋਂ ਤੁਸੀਂ ਕਹਿੰਦਾ ਤੁਹਾਡਾ ਉਹ ਤੁਸੀਂ ਤੁਹਾਡਾ ਆਪਣੇ ਲਿਸਨਰ ਨੂੰ ਕਿਹਾ, ਮੈਂ ਕਿਹਾ ਮੈਨੂੰ ਅੱਜ ਇੰਨੀ ਰਿਸਪੈਕਟ ਕਰਤੀ ਹੈ ਤੁਸੀਂ ਤੁਹਾਡਾ।
0: ਨਹੀਂ ਤੁਹਾਡਾ ਵੀ ਸਵਾਗਤ ਹੈ ਭਾਜੀ,
1: ਬਾਈ ਤੁਸੀਂ ਕਹਿ ਲਾ ਸੀਗਾ
0: ਤੁਹਾਡਾ ਅੰਤਰ ਨਹੀਂ ਬਾੜਿਆ ਹੈਗਾ, ਮੈਂ ਸਲਮਾਨ ਖਾਨ ਦੀ ਤਰ੍ਹਾਂ ਆ ਕੇ ਕਹਿੰਦਾ ਸਵਾਗਤ ਨਹੀਂ ਕਰੋਗੇ ਹਮਾਰਾ,
1: ਸਵਾਗਤ ਕਰੇਗੇ ਹਮ ਔਰ ਐਸਾ ਸਵਾਗਤ ਕਰੇਗੇ ਕਿ ਆਪਨੇ ਕਭੀ ਦੇਖਾ ਵੀ ਨਹੀਂ ਹੋਗਾ,
0: ਪਤਾ ਨਹੀਂ ਕਹਾਂ ਕਹਾਂ ਸੇ ਸਵਾਗਤ ਨਿਕਲੇਗਾ। ਮੈਂ ਕਹਿੰਦਾ ਰਹਿਣੇ ਦੋ
1: ਭਾਜੀ
0: ਜੀ, ਥੈਂਕ ਯੂ ਸੋ ਮਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਮਤਲਬ ਜਿੱਦਾਂ ਬੰਦਾ ਇੰਨੀ ਆਪਾਂ ਇੰਨੇ ਲੇਟ ਮਿਲਦੇ ਨੇ ਤੇ ਐ ਜੱਫੀਆਂ ਭਰੂ ਜੀ ਕਰਦਾ ਯਾਰ
0: ਮੈਂਟ ਮੈਂਟਲ
1: ਅੰਗਰੇਜ਼ੀ। ਅੱਛਾ ਵੇਚ ਸਾਡੀ ਅੰਗਰੇਜ਼ੀ ਵੀ ਚੱਲੇਗੀ
0: ਭਾਜੀ, ਫੇਰ ਉਹੀ ਗੱਲ ਤੁਸੀਂ ਅੱਗੇ ਤੁਹਾਨੂੰ ਮੈਂ ਗਾਣਾ ਨਹੀਂ ਸੀ ਸੁਣਾਇਆ
1: ਕਿਹੜਾ ਅੰਗਰੇਜ਼ੀ,
0: ਬਸ ਇਹੀ ਗੁਨਾਹ ਬਾਰ ਬਾਰ ਕਰਤਾ ਹੂੰ ਮੈਂ ਆਦਮੀ ਹੂੰ ਆਦਮੀ ਸੀ
1: ਪਿਆਰ ਕੇ,
0: ਉਹ ਕੰਮ ਨਹੀਂ ਕਰਨਾ ਜਿਵੇਂ ਉਹ ਕਿਹੜੀ ਫਿਲਮ ਆ ਰਹੀ ਹੈ ਪੰਜਾਬੀ, ਕਹਿੰਦਾ ਯਾਰ ਮੈਂ ਇੱਕ ਕਹਿੰਦਾ ਚੁੱਲ੍ਹਾ ਚੱਕਣ ਚੱਲਿਆ ਮੋਹਾਲੀ ਤੋਂ, ਕਹਿੰਦਾ ਉਹਦੇ ਨਾਲ ਪੋਡਕਾਸਟ ਕਰਨਾ, ਕਹਿੰਦਾ ਕੰਮ ਤਾਂ ਇਹ ਵੀ ਵਧੀਆ, ਕਹਿੰਦਾ ਚੁੱਲ੍ਹੇ ਦਾ, ਕਹਿੰਦਾ ਨਹੀਂ ਪੋਡਕਾਸਟ ਦਾ ਚੁੱਲ੍ਹਾ ਨਹੀਂ ਹੈਗਾ ਮੈਂ। ਨਾ ਹੀ ਮਨਤੇਜ ਭਾਜੀ ਨੇ ਜਸਟ ਟੂ ਕਲੈਰੀਫਾਈ, ਇਹ ਤਾਂ ਸਿਰਫ ਹਾਸੇ ਪਾਣ ਨੂੰ ਅਸੀਂ ਵਿੱਚ ਵਿੱਚ ਇਹੋ ਜਿਹੇ ਐਲੀਮੈਂਟ ਦੇ
1: ਦਿੰਦੇ,
0: ਮਨਤੇਜ ਭਾਜੀ ਤਾਂ ਕੁਛ ਵੀ ਬਣ ਸਕਦੇ ਨੇ, ਬਹਿਰੂਪੀਆ
1: ਮੈਂ ਕਹਿੰਦਾ ਹੋਰ ਕੀ ਆ।
0: ਹੈਂ
1: ਪਿਛਲੇ ਵੀਕ ਮੈਂ
0: ਕਦੇ ਮਿਨੀ ਮਾਊਸ ਵੀ ਬਣੇ ਹੁੰਦੇ ਨੇ, ਮਿਕੀ ਮਾਊਸ ਤਾਂ ਛੱਡੋ,
1: ਬਿੱਲੀ ਮਾਊਸ ਤੇ ਭਾਜੀ ਉਹ ਜਿਹੜਾ ਡੇਜ਼ੀ ਡੱਕ,
0: ਡੇਜ਼ੀ ਡੱਕ ਵੀ ਬਣੇ,
1: ਡੇਜ਼ੀ ਡੱਕ ਤੇ ਉਹ ਵੀ ਅੱਜ ਕੱਲ ਬੇਬੀ ਸ਼ਾਰਕ ਮਾਰੀਓ।
0: ਅੱਛਾ
1: ਠੀਕ ਹੈ, ਤੇ ਮੈਂ ਬੱਚਿਆਂ ਨੂੰ
0: ਮਾਰੀਓ ਦਾ ਭਰਾ ਕਿਹੜਾ ਹੁੰਦਾ ਸੀ
1: ਯਾਰ, ਮਾਰੀਓ ਦਾ ਭਰਾ ਇਹੋ ਜਿਹੇ ਕੁਐਸਚਨ ਤੇ ਮੈਨੂੰ ਬੱਚੇ ਪੁੱਛਦੇ ਆ, ਇਹੋ ਜਿਹੇ ਕੁਐਸਚਨ ਉੱਥੇ ਨਾ ਬੱਚੇ ਪੁੱਛਦੇ,
0: ਤਿਆਰੀ ਕਰਕੇ ਜਾਇਆ ਕਰੋ
1: ਭਾਈ, ਕਿੰਨੇ ਕੁ ਦੀ ਤਿਆਰੀ ਕਰਾਂ ਯਾਰ। ਆਹੋ ਮੈਂ
0: ਪਹਿਲਾਂ ਬੇਬੀ ਸ਼ਾਰਕ ਮਸਾ ਯਾਦ ਕੀਤੀ,
1: ਮੈਂ ਇੰਜੋਇਮੈਂਟ ਕਰਨ ਜਾਂਦਾ ਪਾਰਟੀ, ਮੈਂ ਆਪ ਹੀ ਮੈਂ ਹੁਣ ਉਹਨਾਂ ਦੇ ਕੁਐਸਚਨ ਜਵਾਬ ਥੋੜੀ ਦੇਣ ਜਾਵਾਂਗਾ। ਉਹ ਯਾਰ ਆ ਗੋਰੇ ਜਿਹੜੇ ਗੋਰਿਆਂ ਦੇ ਬੱਚੇ ਆ ਨਾ, ਇਹ ਤੇ ਕੁਐਸਚਨ ਆਨਸਰ ਹੀ ਬੜੇ ਉਲਟੇ ਉਲਟੇ ਕਰਦੇ।
0: ਸਹੀ ਗੱਲ ਹੈ,
1: ਮਤਲਬ ਸਪਾਈਡਰਮੈਨ ਦਾ ਕੌਣ ਦੁਸ਼ਮਣ ਹੈ, ਉਹਦਾ ਨਾਂ ਕੀ ਹੈ, ਉਹਦਾ ਚਾਚਾ ਕੌਣ,
0: ਉਹਦਾ ਭਤੀਜਾ ਕੌਣ, ਪਤਾ ਹੁੰਦੇ ਨੇ ਸਾਰੇ।
1: ਪਰ ਮੈਂ ਜਵਾਕ ਨੀ ਲੈ ਗਿਆ ਉਹਨਾਂ ਨੂੰ, ਅੰਦਰ ਤੇ ਪੰਜਾਬੀ ਸਪਾਈਡਰਮੈਨ ਹੈ ਨਾ। ਅੱਛਾ ਸਪਾਈਡਰਮੈਨ ਤੋਂ ਗੱਲ ਆਇਆ ਯਾਦ ਆਇਆ, ਪਹਿਲਾਂ ਪਹਿਲਾਂ ਇੱਕ ਇੱਕ ਗੱਲ ਕਰਦੇ ਆ ਠੀਕ ਹੈ, ਜਿਹੜੇ ਮੈਂ ਭੁੱਲ ਜਾਗਾ। ਆ ਜਿਹੜੀ ਮਾਰੀਓ ਦੀ ਗੱਲ ਸੀ ਨਾ, ਇਹ ਹਲੇ ਪਿਛਲੇ ਵੀਕ ਹੀ ਹੋਈ ਭਾਜੀ, ਮੈਂ ਮਾਰੀਓ ਬਣ ਕੇ ਬੱਚਿਆਂ ਨੂੰ ਹਸਾਣ ਡਿਆ, ਬੱਚੇ ਮੈਨੂੰ ਮੁੱਖੀਆਂ ਮਰੀ ਜਾ ਰਹੇ ਆ। ਉਹ ਯਾਰ ਉਹ ਨਾ ਮੇਰੇ ਮੂੰਹ ਤੇ ਮਾਰਦੇ ਸੀ, ਮੈਂ ਪਹਿਲੀ ਵਾਰੀ ਕਿਹਾ, ਮੈਂ ਕਿਹਾ ਪਲੀਜ਼ ਏਦਾਂ ਦੀ ਗੱਲ ਹੈ ਏਦਾਂ ਲਈ, ਬਾਅਦ ਚ ਮੇਰੀ ਪੰਜਾਬੀ ਨਿਕਲੀ ਆਈ,
0: ਲੱਗਦਾ ਹੋਊਗਾ ਮੁੱਕੀ ਮਾਰ ਕੇ ਵੱਡਾ ਹੋ ਜੂਗਾ। ਮਾਰੀਓ ਖੇਡਦੇ ਹੁੰਦੇ ਛੋਟੇ ਹੁੰਦੇ, ਕਿਰਾਏ ਦੇ ਉੱਤੇ ਨੀ ਸੀ ਖੇਡਦੇ ਹੁੰਦੇ, 10 ਰੁਪਏ ਦੇ ਕੇ 5 ਰੁਪਏ ਦੇ ਕੇ। ਉਹ ਜਿਵੇਂ ਮੈਨੂੰ ਹੁਣ ਐਡੀ ਚੱਲਦੀ ਨੀ ਸੀ ਹੁੰਦੀ, ਜਿਵੇਂ ਜਿਹੜਾ ਮੇਰੇ ਨਾਲ ਦੇ, ਮੈਂ ਅੱਗੇ ਵੀ ਦੱਸਿਆ ਵੀ ਨਾਲ ਦੇ ਜਿਹੜੇ ਮੇਰੇ ਸੀਗੇ ਉਮਰ ਤੋਂ ਵੱਡੇ ਹੁੰਦੇ ਸੀ।
1: ਅੱਛਾ ਠੀਕ ਹੈ,
0: ਜਦੋਂ ਉਹਨਾਂ ਨੇ ਲੈ ਜਾਣਾ ਗੇਮ ਕੰਸੋਲ ਦੇ ਉੱਤੇ ਵੀ ਆ ਚੱਲ ਖੇਡੀਏ, ਪੈਸੇ ਮੈਂ ਦਊਂਗਾ, ਤੂੰ ਬਾਰ ਨਾਲ ਦਾ ਕੰਸੋਲ ਫੜ ਲਈ। ਉਹ ਜੇ ਲੂਈਗੀ ਵੱਡਾ ਹੋ ਗਿਆ ਮਾਰੀਓ ਤਾਂ ਚੰਗਾ ਨੀ ਲੱਗਦਾ, ਮਸ਼ਰੂਮ ਵੱਧ ਖਾ ਕੇ ਉਹ ਵੱਡਾ ਹੋਇਆ।
1: ਤੁਹਾਡਾ ਤੁਹਾਡਾ ਲੂਈਗੀ ਹੁੰਦਾ ਸੀ,
0: ਤੁਹਾਨੂੰ ਮੈਂ ਹਮੇਸ਼ਾ ਲੂਈਗੀ ਹੋ ਬਣਿਆ।
1: ਅੱਛਾ ਉਹਦੇ ਵਿੱਚ ਇੱਕ ਮਾਰੀਓ
0: ਉਹ ਹਰੇ ਰੰਗ ਦਾ ਜਿਹੜਾ ਕੱਪੜਿਆਂ ਵਾਲਾ ਹੁੰਦਾ ਉਹ ਲੂਈਗੀ ਹੁੰਦਾ।
1: ਅੱਛਾ
0: ਜਿਹੜਾ ਲਾਲ ਰੰਗ ਦੇ ਕੱਪੜੇ ਹੁੰਦਾ ਮਾਰੀਓ,
1: ਉਹ ਮਾਰੀਓ ਦਾ। ਹਾਂ ਉਹ ਪਤਾ ਨਹੀਂ ਕੀ ਖਾ ਕੇ ਇੱਕ ਜੰਪ ਜਾ ਮਾਰ ਕੇ, ਜੇ ਤੇ ਨਾ ਜੰਪ ਮਾਰ
0: ਮਸ਼ਰੂਮ ਖਾਣੀ ਹੈ,
1: ਸਿੱਧਾ ਹੀ ਥੱਲੇ ਹੈ
0: ਮਸ਼ਰੂਮ ਖਾਣੀ ਹੈ।
1: ਅੱਛਾ ਉਹ ਮਸ਼ਰੂਮ ਹੁੰਦੀ ਹੈ, ਲੈ ਮੈਨੂੰ ਅੱਜ ਪਤਾ ਲੱਗਾ, ਮੈਂ ਕਿਹਾ ਪਤਾ ਨਹੀਂ ਕੀ ਫੁੱਲ ਜਿਹਾ ਤਾਂ ਉਹਦਾ। ਨਹੀਂ ਨਹੀਂ ਭਾਜੀ ਮਸ਼ਰੂਮ ਵੀ ਤਾਂ ਉਹ ਸੂਰਜਮੁਖੀ ਦਾ ਫੁੱਲ ਵੀ ਹੁੰਦਾ,
0: ਜੋ ਵੀ ਬੜੇ ਕੁਛ ਆਉਂਦੇ ਨੇ ਸੂਰਜਮੁਖੀ ਦੇ ਫੁੱਲ। ਹਾਂ ਕਈ ਵਾਰ ਫੜ ਕੇ ਵੀ ਲੈ ਆਉਂਦੇ ਨੇ।
1: ਅੱਛਾ ਉਹ ਉਹ ਵੀ ਯਾਦ ਹੈ ਨਾ, ਜਦੋਂ ਜੰਪ ਮਾਰੀਏ ਤੇ ਜੇ ਆ ਦੀਵਾਰ ਜੀ ਟੁੱਟੀ ਜੀ ਆ, ਜੇ ਨਾ ਜੰਪ ਵਜੇ ਸਾਰਾ ਥੱਲੇ ਤੂੰ
0: ਸਾਰਾ ਥੱਲੇ,
1: ਉਹ ਬਦਲ ਫਿਰ ਬੰਦਾ ਬਣ
0: ਕੇ ਹੋਰ ਸੁਰੰਗ ਚੋਂ ਨਿਕਲਦਾ, ਪਿਛਲਾ ਲੈਵਲ ਆ ਗਿਆ
1: ਭਾਈ। ਜਦੋਂ ਵੀ ਆਪਣਾ ਗੇਮ ਦੀ ਆਉਂਦੀ ਹੈ ਨਾ ਆਪਾਂ ਗੱਲਾਂ ਕਰਦੇ ਆ, ਮੈਨੂੰ ਮੇਰੇ ਭਰਾ ਦੀ ਬੜੀ ਯਾਦ ਆਉਂਦੀ। ਉਹ ਤੁਸੀਂ ਕੀ ਕਰਦਾ ਸੀ, ਉਹ ਪੈਸੇ ਚੋਰੀ ਕਰਕੇ ਖੇਡਦਾ ਹੁੰਦਾ ਸੀ,
0: ਪੈਸੇ ਚੋਰੀ ਕਰਕੇ
1: ਯਾਰ ਇੰਨੀ ਲੱਤ ਲੱਗ ਜਾਂਦੀ
0: ਸੀ, ਚੋਰੀ ਕਰਕੇ ਕਾਰ ਸਿਟੀ ਕੌਂਟਰਾ ਮਾਰੀਓ
1: ਕੌਂਟਰਾ। ਮੈਂ ਸਿਰਫ ਆਪਣੀ ਜ਼ਿੰਦਗੀ ਚ ਦੋ ਹੀ ਖੇਡੀਆਂ, ਕੌਂਟਰਾ ਤੇ ਮਾਰੀਓ, ਬਾਕੀ ਤੇ ਬਾਅਦ ਚੋਂ ਬੜੀਆਂ ਕੁਝ ਆ ਗਈਆਂ ਨਾ, ਪਤਾ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਸੀ ਜਦੋਂ ਅਸੀਂ।
0: ਅਸਲ ਚ ਫਰਕ ਵੀ ਆ ਗਿਆ ਭਾਜੀ, 1947 ਤੋਂ ਬਾਅਦ ਭਾਰਤ ਬਦਲ ਗਿਆ,
1: चिट्टे चिट्टे वाल देखो सारे दिखते पे
0: चिट्टे चिट्टे एक बाल चिट्टे
1: चिट्टा
0: एक लगा चिट्टा चिट्टा
1: एक तकरीब आंदी है भाजी यार
0: नहीं
1: चिट्टा नहीं यार भाजी यार
0: एक तुहाडी आड़ी भी मजीठिया नाल
1: चार तीन चार महीने ऐदा ही लंघ गया देखो
0: ऐदा
1: ऐदा
0: मेरे तो पुछो ऐदा ही लंघ
1: गया मैं बड़ा हैरान हुंदा सी मैं यार भाजी उथे आ खबर फिर चार बजे वाली ओही पर
0: चली जा रही है
1: खबर
0: चली जा रही
1: है जादू मंत्र की है यार
0: देखो खबर नहीं रुकनी चाहिए ऐसे करके साडा प्रोग्राम खबर बड़ी बेकार है वापस आइए ये नहीं रुकना चाहिए
1: खबर बड़ी बेकार भाजी जिदा खबर बड़ी बेकार कई बार की ऐदा भी कहते ना खबरदार अगर तुमने मेरा नाम लिया तो वो जेड़ा खबरदार वो भी खबर वो ही सेम
0: तुसी भी एक शो शुरू करो हो जा सनसनी तुसी छुनछुनी करो
1: खबरदार नींद में सोए हैं तो सोए रहिए क्योंकि हमारा प्रोग्राम आपको वैसे ही जगा देगा वैसे ही सुला देगा पर वो भी अरे दसा की वैसे सही गल है ਉਹ ਬੰਦਾ ਖਬਰਾਂ ਪੜਦਾ ਸੀ ਪਰ ਉਹਦਾ ਦੇਖੋ ਕਿੰਨਾ ਹੀ ਵੀ ਉਹਨੂੰ ਯਾਦ ਕਰਦੇ ਪਿਆ ਲਾ ਇਹੋ ਜਿਹੀ ਚੀਜ਼ ਆਪਾਂ ਵੀ ਕਰੀਏ ਕੋਈ
0: ਕੀ ਕਰੀਏ
1: ਆਪਾਂ ਕੱਛੇ ਬੜਿਆਂ ਚ ਨਾ ਖਬਰਾਂ ਪੜੀਏ ਸ਼ੁਰੂ ਕਰ ਦਈਏ ਕੱਛੇ ਬੜਿਆਂ ਚ
0: ਮਤਲਬ
1: ਇਹੀ ਮਤਲਬ ਬਾਹਰ ਜਾਈਏ ਤੇ ਕੱਛੇ ਬੜਿਆਂ ਚ ਖਬਰਾਂ ਸ਼ੁਰੂ ਕਰ ਦਈਏ ਜਾਂ ਤਾਂ ਲੋਕੀ ਸਾਨੂੰ ਕੱਪੜੇ ਦੇ ਦੇਣਗੇ ਜਾਂ ਟਮਾਟਰ ਦੇ ਦੇਣਗੇ ਫਿਰ ਹੋਰ ਕੀ ਹੈ
0: ਇਦਾਂ ਹੀ ਲਾਂਤਾ ਦੇ
1: ਦੇਣਗੇ ਇਹੋ ਜਿਹੀਆਂ ਗੱਲਾਂ ਅੱਛਾ ਤੇ ਹੋਰ ਤੁਸੀਂ ਦੱਸੋ ਇੰਡੀਆ ਵਿੱਚ ਤੁਹਾਡਾ ਕਿੱਦਾਂ ਦਾ ਰਿਹਾ ਮਾਹੌਲ ਸਭ ਠੀਕ ਸੀ ਵਧੀਆ ਸੀ
0: ਠੀਕ ਰਿਹਾ ਭਾਜੀ
1: ਬਹੁਤ ਵਧੀਆ ਰਿਹਾ
0: ਠੀਕ ਰਿਹਾ
1: ਅੱਛਾ ਅੱਛਾ ਤੇ ਤੁਹਾਨੂੰ ਅਸੀਂ ਨਾ ਵਿਸਾਖੀ ਮੇਲੇ ਤੇ ਮਿਸ ਕੀਤਾ ਸੀ
0: ਅੱਛਾ ਤੁਸੀਂ ਕਿੱਦਾਂ ਮੇਲਾ
1: ਮੇਲਾ
0: ਝੰਡਾ
1: ਵੀ ਲਾਤਾ ਤੇ ਮੈਂ ਆਹ ਸਾਡਾ ਸਟਾਲ ਆ ਗਿਆ ਮੈਂ ਕਿਹਾ ਹੁਣ ਮੈਂ ਕੱਪੜੇ ਚੇਂਜ ਕਰਨ ਜਾਂਦਾ ਮੈਂ ਜਦੋਂ ਆ ਕੇ ਵੇਖਿਆ ਸਾਡਾ ਸਟਾਲ ਨਹੀਂ ਹੈਗਾ
0: ਕੱਲਾ ਝੰਡਾ ਝੰਡਾ ਟੰਗਿਆ ਰਹਿ ਗਿਆ
1: ਮੈਂ ਕਿਹਾ ਸ਼ੁਕਰ ਹੈ ਇਹ ਟੰਗਿਆ ਵਾ ਮੈਂ ਕਿਹਾ ਚਲੋ ਠੀਕ ਹੈ ਝੰਡਾ ਹੀ ਠੀਕ
0: ਹੈ ਜਦੋਂ ਤੁਸੀਂ 7-8 ਘੰਟਿਆਂ ਦੇ ਲਈ ਗਾਇਬ ਹੋ ਜਾਂਦੇ ਮੈਨੂੰ ਖਬਰਾਂ ਸਾਰੀਆਂ ਨੇ ਕਹਿੰਦੇ 1:30 ਵਜੇ ਆਉਣ ਵਾਲੇ ਨੇ ਲੋਕ ਸਵਾਗਤ ਲਈ ਬੰਦੇ ਬਾਹਰ ਖੜੇ ਕਿਤੇ ਉਹ ਵੀ ਥੱਕ ਗਏ ਉਹ ਵੀ ਕਹਿੰਦੇ ਚਲੋ ਯਾਰ
1: ਮੇਰੇ ਤੋਂ ਪਹਿਲਾਂ ਤਾਂ ਵਿਸ਼ਾਲ ਭਾਜੀ ਆ ਗਏ ਮੈਲਬਨ ਤੋਂ
0: ਨਹੀਂ ਚਲੋ ਵਧੀਆ ਭਾਜੀ ਧੰਨਵਾਦ ਤੁਹਾਡਾ ਤੁਸੀਂ ਡਟੇ ਰਹੇ ਹੋ
1: ਮੇਰੀ ਤਰ੍ਹਾਂ
0: ਨਹੀਂ ਤੇ ਅਸੀਂ ਰੁੱਖਾਂ ਵਾਂਗੂ ਖੜੇ ਰਹੇ ਉਹ ਮੌਸਮ ਵਾਂਗੂ ਬਦਲ ਗਏ ਬੜੇ ਲੋਕੀ ਹੁੰਦੇ ਨੇ
1: ਤੇ ਭਾਜੀ ਤੁਸੀਂ ਅਗਰ ਕੋਈ ਚੀਜ਼ ਕਰਨੀ ਹੈ
0: ਹਾਂਜੀ
1: ਮਤਲਬ ਕੁਛ ਵੀ ਅਗਰ ਚੇਂਜ ਕਰਨਾ ਆਪਣੇ ਵਿੱਚ
0: ਚੇਂਜ
1: ਮੈਨੂੰ ਹੁਣ ਪਤਾ
0: ਲੱਗਿਆ ਕਿ ਚੀਜ਼ ਕਰਨੀ
1: ਨਹੀਂ ਕਿਉਂਕਿ ਉਹ ਜਿਹੜਾ ਚੇਂਜ ਹੈ ਨਾ ਜੇ ਤੁਸੀਂ 40 ਦਿਨ ਕਰੋਗੇ ਨਾ ਫਿਰ ਉਹ ਕਰ ਸਕਦੇ ਹੋ
0: 40 ਦਿਨ ਫਿਲਮ ਆ ਗਈ
1: ਬੜੀ ਵਧੀਆ ਚੀਜ਼ ਆ ਯਾਰ ਇਹ ਮਤਲਬ ਮੈਨੂੰ ਸੱਚੀ ਨਹੀਂ ਪਤਾ
0: ਹੁਣ 40 ਦਿਨ ਤੁਸੀਂ ਸਮਝਦਾਰ ਹੋ ਕੇ ਦਿਖਾਓ ਭਾਈ
1: ਅੱਛਾ ਜੇ 40 ਦਿਨ ਆਪਾਂ ਚੁੱਪ ਰਹਿ ਲਈਏ ਮਤਲਬ ਸਾਰੀ ਜ਼ਿੰਦਗੀ ਚੁੱਪ ਰਹਾਂਗੇ
0: ਚੁੱਪ ਨਹੀਂ ਤੁਹਾਨੂੰ ਚੁੱਪ ਰਹਿਣ ਨੂੰ ਕੌਣ ਕਹਿੰਦਾ ਮਨਤੇਜ ਮਨਤੇਜ ਚੁੱਪ ਹੋ ਗਿਆ ਤੇ ਫਿਰ ਗੱਲ ਹੀ ਖਤਮ ਹੋ ਗਈ
1: ਬੜੀਆਂ
0: ਦੇਖੀਆਂ ਜੀ ਓਏ ਹੋਏ ਜਹਾਜ਼ ਚ ਆਉਂਦੇ
1: ਹੋਏ
0: ਨੀਂਦ ਨੀ ਆਈ ਭਾਜੀ ਮੈਨੂੰ ਮੈਂ ਤਾਂ ਉੱਥੋਂ ਵੀ ਆਪਣੇ ਸ਼ਹਿਰ ਤੋਂ ਵੀ ਦਿੱਲੀ ਤੱਕ ਆਇਆ ਉਹ ਵੀ ਲਿਟ ਕੇ ਆਇਆ ਜਿਹੜੀ ਬੱਸ ਨੀ ਹੁੰਦੀ ਇੰਡੋ ਕੈਨੇਡੀਅਨ ਲੇਟਣ ਵਾਲੀ ਉਹ ਚ ਖਿੜਕੀ ਦੇ ਵੱਲ ਦੇਖਦੇ ਹੋਏ ਵੀ ਹੁਣ ਤਾਂ ਕੋਈ ਮੇਰੇ ਨਾਲ ਗੱਲ ਕਰੂ ਪਤਾ ਲੱਗਿਆ ਵੀ ਮੇਰੇ ਬੈੱਡ ਤੇ ਮੈਂ ਕੱਲਾ ਹੀ ਹਾਂ
1: ਅੱਛਾ ਜਦੋਂ ਮੈਂ ਛੋਟਾ ਹੁੰਦਾ ਸੀ ਨਾ
0: ਹਾਂਜੀ
1: ਤੇ ਮੈਂ ਕਿਹਾ ਉਹਨਾਂ ਯਾਰ
0: ਬੱਸਾਂ ਦੀ ਗੱਲ
1: ਮਤਲਬ ਬਚਪਨ ਦੀ ਗੱਲ ਹਾਂ ਜਦੋਂ ਆਪਾਂ ਮੈਂ ਸੋਚਦਾ ਹੁੰਦਾ ਸੀ ਵੀ ਯਾਰ ਆਪਾਂ ਬੱਸਾਂ ਵਿੱਚ ਤੇ ਬਹਿ ਕੇ ਆਉਂਦੇ ਹਾਂ ਤੇ ਯਾਰ ਜਦੋਂ ਜਹਾਜ਼ ਤੇ ਚੜੋਗੇ ਕਿੰਨਾ ਆਰਾਮ ਨਾਲ ਸੌਂ ਕੇ ਜਾਇਆ ਕਰਾਂਗੇ ਨਾ ਹੁਣ ਵੇਖੋ ਜਹਾਜ਼ ਤੇ ਚੜ੍ਹਦੇ ਫਿਰ ਵੀ ਬਹਿ ਕੇ ਹੀ ਆਉਂਦੇ ਆ ਕੋਈ ਹੈ ਹੀ ਨਹੀਂ
0: ਬਿਜ਼ਨਸ ਕਲਾਸ ਲੋ ਨਾ ਸਰ ਰੇਜ਼ ਯਰ ਬਾਰ ਫਸਟ ਕਲਾਸ ਆਓ ਬਿਜ਼ਨਸ ਕਲਾਸ ਆਓ
1: ਯਾਰ ਉਹ ਤਾਂ
0: ਲੱਤਾਂ ਲੱਤਾਂ ਲੰਬੀਆਂ ਕਰੋ ਸਲਿੱਪਰ ਪਾਓ ਇਹਨਾਂ ਦੇ
1: ਜਿੱਥੇ
0: ਮਰਜ਼ੀ ਮੂੰਹ ਤੇ ਥੋੜੇ ਮਾਰਨੀ
1: ਲਾਈਟ
0: ਮੂੰਹ ਤੇ ਮਾਰਨ ਤੁਸੀਂ ਸ਼ੇਵ ਕਰਨੀ
1: ਉੱਥੇ
0: ਉੱਥੇ ਤੁਸੀਂ ਨੱਕ ਦੇ ਵਾਲ ਕੱਟਣੇ ਨੇ ਮੂੰਹ ਤੇ ਮਾਰਾ ਫੜ ਕੇ ਸ਼ੀਸ਼ੇ ਦੇ ਵਿੱਚ ਐਂ ਕੱਟਣੇ ਕੱਲਾ ਕੱਲਾ ਤੁਸੀਂ ਸਫੇਦ ਵਾਲ ਚੁਣਨੇ
1: ਕਬੀ ਤਾਂ ਕਬੀ ਤੋਂ ਜਾਏਗੀ ਬਿਜਲੀ
0: ਕੰਨ ਦੇ ਵਾਲ ਕੱਟਣੇ ਸਾਡੇ ਕੰਨ ਚ ਵੀ ਵਾਲ ਆਉਂਦੇ ਮੈਂ ਸੁਣਿਆ
1: ਯਾਰ ਹਾਂ ਮੇਰੀ ਗੱਲ ਸੁਣੋ
0: ਹਾਂਜੀ
1: ਚਾਹ ਤੁਸੀਂ ਮੈਨੂੰ ਗਰਮ ਗਰਮ ਪਿਆ ਕੇ ਹੁਣ ਮੈਨੂੰ
0: ਜਿਹੜੀ ਥੱਲੇ ਲੱਗ ਗਈ ਉਹਨੂੰ ਕਾਫੀ ਕਹਿੰਦੇ ਇਹਨੂੰ ਚਾਹ ਨੀ ਕਹਿੰਦੇ ਗਰੀਬ ਲੋਕ
1: ਅੱਛਾ ਅੱਜ ਜਿਹੜਾ ਤੁਸੀਂ ਮੈਨੂੰ ਪਿਆਤਾ ਉਹ ਲਿਫਾਫਾ ਜਿਹਾ ਕੱਟ ਕੇ ਉਹਦਾ ਨਾਂ ਕੀ
0: ਇਹ ਚ ਅੰਮ੍ਰਿਤ ਹੁੰਦਾ ਅੰਮ੍ਰਿਤ
1: ਇਹ ਅੰਮ੍ਰਿਤ ਹੈ
0: ਤੁਸੀਂ ਇਹ ਪੀਓਗੇ ਤੁਸੀਂ ਹੁਣ ਸਿੱਧੀਆਂ ਰੱਬ ਤੋਂ ਵੀ ਤਾਂ ਉੱਤੇ ਜਾ ਕੇ ਗੱਲ ਕਰੋ
1: ਸਿੱਧੀਆਂ ਤਾਰਾਂ ਰੱਬਲਾਂ ਤੋਂ ਵੀ ਉੱਤੇ ਜੁੜ ਜਾਣ
0: ਤਾਂ ਉੱਤੇ ਉੱਤੇ
1: ਬੱਦਲਾਂ ਤੋਂ
0: ਪਾਰ ਜਿਹੜੇ ਜਹਾਜ਼ ਨੂੰ ਚੀਰਦੇ ਹੋਏ ਐ ਜਾਣਗੀਆਂ ਉੱਤੇ ਉਹ ਕੁਆਂਟਸ ਤੋਂ ਵੀ ਉੱਤੇ ਜਾਣਗੀਆਂ ਤੁਹਾਡੀਆਂ ਤਾਰਾਂ
1: ਇੰਨੀਆਂ ਤਗੜੀ ਹੈ
0: ਭਾਜੀ ਤਾਰਾਂ ਤੋਂ ਯਾਦ ਆਇਆ
1: ਤਾਰਾਂ ਤੋਂ ਯਾਦ ਆਇਆ
0: ਅੱਗੇ ਤਾਰਾਂ ਨਹੀਂ ਸੀ ਆਉਂਦੀਆਂ ਹੁੰਦੀਆਂ
1: ਇੱਕ ਤਾਂ ਤਾਰਾਂ ਹੁੰਦੀ ਹੈ ਬਿਜਲੀ
0: ਦੀਆਂ ਨਾ ਕੋਈ ਸੰਦੇਹ ਜਾਣੇ ਉਹਦੀ ਜਗ੍ਹਾ ਤਾਰ ਆਉਂਦੀ ਹੁੰਦੀ ਸੀ ਜਿਹੜੀ ਛੇਤੀ ਆਉਂਦੀ ਹੁੰਦੀ ਸੀ
1: ਅੱਛਾ ਚਿੱਠੀ ਤੇ ਤਾਰ ਵੱਖਰੀ ਹੁੰਦੀ ਹੈ
0: ਚਿੱਠੀ ਹੌਲੀ ਆਉਂਦੀ ਹੁੰਦੀ ਸੀ ਨਾ ਤਾਰ ਛੇਤੀ ਆਉਂਦੀ ਹੁੰਦੀ ਤਾਰਾਂ ਹੀ ਖਾਧੀਆਂ ਮੈਨੂੰ ਲੱਗਦਾ ਤਾਰ ਤਾਂ ਤੁਹਾਨੂੰ ਕਿਸੇ ਨੇ ਭੇਜੀ ਨਹੀਂ
1: ਹੋਣੀ ਨਾ ਨਾ ਨਾ ਮੈਂ ਤਾਂ ਬਸੰਤ ਆਈ ਰਿਤ ਗੁਲਾ ਗੁਲੀ ਜੇ ਮਿਲੇ ਬਸੰਤ
0: ਇਹ ਨੇਪਾਲੀ ਕਾਤੋਂ ਤੁਸੀਂ ਐਂਥਮ ਗਾਣ ਲੱਗੇ
1: ਕਿਉਂਕਿ ਉੱਤੋਂ ਆਈ ਸੀ ਮੈਨੂੰ ਚਿੱਠੀ ਦੂਰੋਂ ਆਈ ਸੀ
0: ਨੇਪਾਲ ਤੋਂ ਆਈ ਸੀ
1: ਨੇਪਾਲ ਤੋਂ ਨਹੀਂ ਰਾਂਚੀ ਤੋਂ ਆਈ
0: ਸੀ ਤੁਹਾਡਾ ਦਾਊਦ ਦੇ ਨਾਲ ਬੜੇ ਸਾਹਿਬ ਦੇ ਨਾਲ ਲਿੰਕ ਹੈ ਕੋਈ
1: ਉਹ ਯਾਰ ਭਾਈ ਤੁਸੀਂ ਜਰਦਰ ਵੇਖੀ ਫਿਲਮ
0: ਨਹੀਂ ਸਰ
1: ਉਹ ਯਾਰ ਉਹਦੇ ਵਿੱਚ ਤੇ ਸਾਰਾ ਕੁਝ ਮੈਂ ਤੇ ਸਮਝਦਾ ਸਾਰਾ ਕੁਝ ਸੱਚ ਹੈਗਾ ਉਹ
0: ਨਹੀਂ
1: ਯਾਰ ਨਹੀਂ ਹੈਗਾ ਨਾ
0: ਨਹੀਂ ਫਿਲਮ ਹੈ ਸਿਰਫ
1: ਅਜਾ ਉਹ ਪਰ ਜਿਹੜੀ 2 ਵਾਲੀ ਹੈ ਨਾ
0: ਉਹ
1: ਕਹਿੰਦੇ 3.5 ਘੰਟੇ ਆਪਾਂ ਵੇਖੀ ਆ
0: ਹਾਂਜੀ
1: ਓਹੋ ਹੋ ਹੋ ਐ ਜਾਂਦੀ ਐ ਜਾਂਦੀ ਹਾਂ ਮੈਂ ਕਿਹਾ ਯਾਰ
0: ਇਹ ਤਗੜੀ ਤੁਹਾਡੇ ਟਾਈਪ ਦੀ ਤਾਂ ਫਿਲਮ ਹੈ ਨਹੀਂ
1: ਮੈਪਲ ਲੀਫ ਨੇ ਪਰ ਇਹ ਥੱਲੇ ਮੈਪਲ ਲੀਫ ਨਹੀਂ ਹੈਗੇ ਅੱਛਾ
0: ਉਹ ਮੈਪਲ ਹੁੰਦੇ ਨੇ ਕੈਨੇਡਾ ਵਾਲੇ
1: ਅੱਛਾ ਇਹ ਦੂਜੇ ਕੋਈ ਪਰ ਹੈ
0: ਇਹ ਐਪਲ ਲੀਫ ਲੱਗਦੇ ਨੇ
1: ਉਹੀ ਉੱਡਦੇ ਵੀ ਹਵਾ ਵੀ ਅੱਜ ਚੱਲਣ ਡੀ ਨਾ ਐ ਉੱਡਣ ਡਈ ਆ ਮੈਂ ਕਿਹਾ ਜੇ ਮੈਂ ਇੱਕ ਅੱਧਾ ਚੁੱਕ ਲਿਆ ਨਾ ਕਿਹੜੇ ਕਿਹੜਾ ਸਾਰਾ ਚੁੱਕ ਕਿਹਦੇ ਜਿਹਦੇ ਕਿਹਦੇ ਚੁੱਕੇ ਸੀ
0: ਮੈਂ ਕਿਹਾ ਅੱਜ ਲੇੜਾ ਨੀ ਡੀਡੀ ਤੇ
1: ਨਹੀਂ ਨਹੀਂ ਵੈਸੇ ਨਾ ਜਦੋਂ ਮੈਂ ਸਵੇਰੇ ਸਵੇਰੇ ਆਉਂਦਾ ਹੁੰਦਾ ਪਹਿਲਾਂ ਇਹ ਕਿੱਥੇ ਲੇਡੀ ਵਿਚਾਰੀ ਰੋਜ਼ ਕਰਦੀ ਹੁੰਦੀ ਸੀ ਪੱਤੇ ਸਾਫ਼ ਤੁਸੀਂ ਵੀ ਕਦੀ ਦੇਖਿਆ ਹੋਏਗਾ ਨਾ ਉਹ ਕੱਲੀ ਉਹੀ ਕਰਦੀ ਰਹਿੰਦੀ ਆ
0: ਤੁਸੀਂ ਉਦੋਂ ਪਹਿਲਾਂ ਨੀ ਆਏ ਉਦੋਂ ਪਹਿਲਾਂ ਲੇਡਾ ਜਿਹੜਾ ਗੰਦ ਪਾ ਕੇ ਜਾਂਦਾ ਸੀ ਥੋੜਾ ਜਲਦੀ ਆਇਆ ਕਰੋ ਚਲੋ ਅੱਜ ਦੀ ਖਬਰ ਬੜੀ ਬੇਕਾਰ ਹੈ ਇਹਦੇ ਵਿੱਚ ਭਾਈ ਖਬਰਾਂ ਥੋੜੀਆਂ ਹੀ ਨੇ ਸਾਡੇ ਕੋਲ
1: ਕੋਈ ਚੱਕ ਨੀ ਆਪਣੇ
0: ਕੌੜੀਆਂ ਨੇ ਸਾਡੇ ਕੋਲ
1: ਕੌੜੀਆਂ
0: ਥੋੜੀਆਂ ਨੇ ਪਰ ਕੌੜੀਆਂ
1: ਥੋੜੀ ਹੈ ਪਰ ਕੌੜੀ
0: ਸੌੜੀਆਂ ਨੇ
1: ਐਲਰਜੀ ਹੁੰਦੀ ਆ ਪੋਲੀਨ ਗ੍ਰੇਨ ਕੁਝ ਇਹੋ ਜਿਹਾ ਹੁੰਦਾ ਨਾ ਮੈਨੂੰ
0: ਪੋਲੀਸਟਰ
1: ਯਾਰ ਪੋਲੀਸਟਰ
0: ਪੀਐਫਐਸਏ
1: ਉਹ ਲਈ ਚਾਚਾ ਉਹ ਜਿਹੜੇ ਨਾ ਛੋਟੇ ਛੋਟੇ ਉੜਦੇ ਹੁੰਦੇ ਆ
0: ਪੋਲੀਮਰ ਹਾਂ
1: ਯਾਰ ਪੋਲੀਮਰ ਤੇ ਕੁਝ ਹੋਰ ਹੋ ਗਿਆ ਜਿਦਾਂ ਕੋਈ ਡਾਕਟਰ ਕੋ ਜਾਈਏ ਕਿਸੇ ਕੋ ਤੇ ਉਹ ਕਹਿੰਦੇ ਆ ਵੀ ਤੁਹਾਨੂੰ ਅਲਰਜੀ ਆ ਤੇ
0: ਅੱਛਾ ਉਹ ਐਸਥਮਾ ਐਨਰਜੀ ਜਿਹੜੀ ਹੁੰਦੀ ਹੈ ਪੋਲਨ
1: ਪੋਲਨ ਹਾਂ ਇਦਾਂ ਦਾ ਕੁਝ ਹੁੰਦਾ ਵੇਖਿਆ ਮੈਨੂੰ ਵੀ ਥੋੜੇ ਬਹੁਤ ਆਉਂਦੇ
0: ਆ ਪੋਲਨ ਨਹੀਂ ਉਹ ਪੋਲਨ POLLN
1: ਬਲੋ ਇਹ ਕੁਝ ਨਾ ਕੁਝ ਹੁੰਦਾ ਹਾਂ ਚਲੋ ਅੱਛਾ ਜੀ
0: ਇਹਦੀ ਵੀ ਐਲਰਜੀ ਹੁੰਦੀ ਹੈ
1: ਇਹਦੀ ਵੀ ਐਲਰਜੀ ਹੁੰਦੀ ਹੈ
0: ਮਤਲਬ ਪੋਲਨ ਦੀ ਹੋ ਗਿਆ ਪੋਲਨ ਦੀ ਨਹੀਂ ਕਹਿ ਰਿਹਾ ਦੇਖੋ ਮਤਲਬ ਕੀ ਤੁਹਾਡਾ ਮਤਲਬ ਮੰਨ ਲਓ ਇੱਕ ਪਾਸੇ ਲੇਬਰ ਹੈ ਇੱਕ ਪਾਸੇ ਬਾਨੇਸ਼ਨ ਪੋਲਿਨ ਹੈਂਸਨ ਹੈ ਤੇ ਤੁਸੀਂ ਕਿਹਨੂੰ ਵੋਟ ਪਾਓਗੇ ਜਾ ਕੇ
1: ਮੈਨੂੰ ਫੇਰ ਵੀ
0: ਮਤਲਬ ਤੁਹਾਡਾ ਇੱਕ ਆਪਣਾ ਵਿਚਾਰ ਕੀ ਹੈ ਮੰਨ ਲਓ ਮਤਲਬ ਇੱਕ ਇਹ ਲੇਡੀ ਹੈ अक्षय कुमार वाली भूत बंगला कहना भूत नहीं होते कहना दुबई के बारे में सुना कहना हाँ सुना कहना देखा है कभी कहना नहीं देखा पर फिर भी है ना
1: डायरेक्टर
0: मैं भी है मतलब एक टाइम प्रिया दर्शन मेनू लगता हूं यार क्या कमाल का डायरेक्टर हेरा फेरी बनाई जिन्हें किन्नी सोहनी फिल्म बनाई है प्रिया दर्शन की
1: लगता फिर बुजुर्ग हो गया अच्छा हो गया
0: अजकल शार्क मारन लगे हुए पता
1: यार शार्क का न्यूज भी आई सी
0: हो रहे
1: मैं तो ज्यादा नहीं बीच ते
0: मैं
1: राहुल
0: गांधी गल नहीं फड़ लैंदा मोदी दी अच्छा फिर भी मतलब एंथनी अल्बनीज पॉलिन हैंसन दे विचों कौन पसंद है राहुल गांधी का मोदी
1: मेनू पसंद है भगवंत
0: मान
1: मेनू पसंद है
0: भगवंत मान
1: हां
0: गुरु दुखी है
1: वैसे तो यार पसंद तो कोई भी नहीं है बस जेड़ा काम वधिया करी
0: जाए मेनू पसंद है बड़े बादल साहब मल्टीकल्चरल कंट्री है मल्टीकल्चरल की हुंदा
1: अच्छा ठीक है
0: ਇਹ ਤਾਂ ਮਤਲਬ ਇੱਕੋ ਹੀ ਕਲਚਰ ਹੋਣਾ ਚਾਹੀਦਾ ਨਾ ਆਸਟ੍ਰੇਲੀਆ ਹੁਣ ਮੈਂ ਬੈਠਾ ਸੋਚੀ ਗਿਆ ਮੈਂ ਲੱਭਿਆ ਮੈਂ AI ਤੋਂ ਵੀ ਲੱਭਿਆ ਮੈਂ ਕਿਹਾ ਆਸਟ੍ਰੇਲੀਅਨ ਕਲਚਰ ਕੀ ਹੈ ਮਤਲਬ ਆਸਟ੍ਰੇਲੀਅਨ ਕਲਚਰ ਨਹੀਂ ਮੈਨੂੰ ਪਤਾ
1: ਮਤਲਬ
0: ਆਸਟ੍ਰੇਲੀਅਨ ਕਲਚਰ ਹੈ ਕੀ ਹੈ कैदी लियांदे सी वापस नहीं गए पर स्टूडेंट वापस जाने
1: चाहिए
0: आस्ट्रेलियन कल्चर है चल चल चल अजकल नाइजीरियन जगराओं बड़ा फेमस हो जगराओं जगराओं मुलापुर दाखा जगराओं जगराओं चलो आप अज के प्रोग्राम आईए खबर खुबर दसीए फिर केड़िया है जिम्मे अज दे प्रोग्राम दे विच वैसे तो हमेशा दे ही हुंदा साडे कोई मैच नहीं हुंदा किसे दा
1: कोई
0: काला गोरे नाल नहीं मिलदा ते तुहाडे फोन दे उत्ते अलार्म बजी जांदा साडे गाने साडी खबरां नाल नहीं रलने साडी खबरां नाल साडा हासा नहीं रलना ते किसे दे नाल कोई चीज रलनी नहीं उदे ही गाने भी नहीं
1: गाने
0: आपस दे दो दो गाणियां दा ब्लेंड करके चला रहे हां भाजी मैं अज दो गाने
1: दो

0: फीफा वर्ल्ड कप चल रहा है भाजी, फुटबॉल दा है।
1: मैनू भी यही वर्ल्ड कप ही गाड़ा लगा।
0: अज मैसी ने हैट्रिक मारती भाजी,
1: जड़ के तीन गोल कट्ठे करते
0: अर्जेंटीना ने अपना पहला ही मैच जीत लिया। मैसी दी हैट्रिक मतलब इट्स टू मच, मतलब
2: यार टू क्या मच बात है।
0: उन्हें ना पूछो मैसी कौन है।
1: नहीं मैसी ते वो है जेड़ा ट्रैक्टर नु कहंदे ना मैसी
0: ट्रैक्टर
1: रोनाल्डो
0: कितने
1: मैं तो दादा
0: नाम
1: अपोर्टो
0: अपोर्टो
1: नहीं अपोर्टो नहीं
0: मैं तुम डेविड बैकम ये वो लले पबे आंदे रहे जिनेडिन ज़िदान, पर ए पहली बार होया है शायद के दो स्टार कठे इको टाइम दे उते खेल रहे ने है ना। नहीं ते नॉर्मली एक शुरुआत कर दे खबर बड़ी बेकार है जो तुहानू पता है फिर साडा खबरां दी शुरुआत ਲੋਕ ਕਹਿੰਦੇ ਉਹ ਰੇਡੀਓ ਫਲਾਣਾ ਧਮਕਾ ਉਹ ਸੁਣਿਆ ਸੀਗਾ, ਮੈਂ ਕਿਹਾ ਐਪ ਦੇ ਉੱਤੇ ਰੇਡੀਓ ਨਹੀਂ ਹੁੰਦਾ, ਫ੍ਰੀਕੁਐਂਸੀ ਤੇ ਰੇਡੀਓ
1: ਹੁੰਦੇ।
0: ਵੀ ਆਰ ਦੀ ਰੇਡੀਓ ਬਲੱਡੀ ਰੇਡੀਓ
1: ਫ੍ਰੀਕੁਐਂਸੀ
0: ਟੀਵੀ ਫੇਸਬੁੱਕ ਦੇ ਉੱਤੇ ਟੀਵੀ ਕੌਣ ਚਲਾਉਂਦਾ ਹੁੰਦਾ, ਟੀਵੀ ਤੁਹਾਡੇ ਟੀਵੀ ਤੇ ਚੱਲਣਾ ਚਾਹੀਦਾ। ਇੱਕ ਲੋਕੀ ਕਹੀ ਜਾਂਦੇ ਨੇ ਅਖਬਾਰ ਹੈ ਆਸਟ੍ਰੇਲੀਆ ਚ ਤਾਂ ਕਿਤਾਬਾਂ ਬੜੀਆਂ ਮਹਿੰਗੀਆਂ ਮਿਲਦੇ
1: ਠੀਕ ਹੈ,
0: ਸੋ ਮੈਂ ਉੱਥੋਂ ਕਸਟਮ ਤੋਂ ਕਿਤਾਬਾਂ ਲੈ ਕੇ ਆਇਆ ਐਲਗੀ।
1: ਓ ਅੱਛਾ,
0: ਨਾਲੇ ਇੰਗਲਿਸ਼ ਕਿਤਾਬ ਪੜ੍ਹਦੇ ਹੋਏ ਉਹ ਨਜ਼ਾਰਾ ਹੀ ਹੋ
1: ਰਿਹਾ
0: ਦੇ ਵੇਟਿੰਗ ਲਾਉਂਚ ਬੈਠ ਕੇ खबर नी सवेरे सवेरे ब्रेक बड़ा घेंट हों तुम देखने वाले अपने गड्डी दे विच रेडियो सुनिया करो
1: ठीक है,
0: रेडियो हां जी सुनो, एबीसी सुनो, जेड़ा मर्जी सुनो है ना, किस एफएम सुनो जां फिर 3GB सुनो।
1: 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB 3GB
0: ਗੱਲ ਤਾਂ ਕਹਿੰਦੇ ਹੋਏ ਬਾਲ ਵੀ ਧੌਲੇ ਹੋ ਗਏ, ਹੁਣ ਤਾਂ ਮੇਰੇ ਬਾਲ ਵੀ ਚਲੇ ਗਏ ਧੌਲੇ ਹੋ ਕੇ। ਮੈਂ ਤੀਸਰੀ ਸਟੇਜ ਤੇ ਹਾਂ, ਨਾਰਮਲੀ ਲੋਕ ਤੀਸਰੀ ਸਟੇਜ ਤੇ ਪਹੁੰਚਦੇ ਨਹੀਂ ਹੈਗੇ, ਉਦੋਂ ਪਹਿਲਾਂ ਹੀ ਬਾਏ ਬਾਏ ਕਰ ਜਾਂਦੇ ਨੇ।
1: ਤੁਸੀਂ ਕਿਹੜੀ ਕਿੰਨੀ ਕਿਹੜੀ
0: ਪਹਿਲੀ ਪਹਿਲੀ ਸਟੇਜ ਹੁੰਦੀ ਹੁੰਦੀ ਹੈ ਕਾਲੇ ਬਾਲਾਂ ਲਈ, ਜੰਮਦੇ ਹੀ ਬੱਚੇ ਦੇ ਬਾਲ ਨਹੀਂ ਆ ਜਾਂਦੇ।
1: ਹਾਂ,
0: ਦੂਜੀ ਸਟੇਜ ਹੁੰਦੀ ਹੈ ਧੌਲੇ ਬਾਲਾਂ ਲਈ,
1: ਚਿੱਟੇ ਵਾਲ।
0: ਤੀਜੀ ਸਟੇਜ ਹੁੰਦੀ ਹੈ ਜਿੱਥੇ ਬਾਲ ਹੀ ਨਹੀਂ ਹੈਗੇ। ਮੈਂ 3G ਤੇ ਹਾਂ, ਨਾਰਮਲੀ 2G ਤੇ ਹੀ ਲੋਕੀ ਬਾਏ ਬਾਏ ਕਰ ਦਿੰਦੇ ਨੇ ਦੁਨੀਆ ਨੂੰ।
1: 3G ਮਤਲਬ ਤੁਸੀਂ 3G ਵੀ ਕਹਿ ਸਕਦੇ ਹੋ, ਪਰ ਹੁਣ 5G ਚੱਲਣ ਡਿਆ ਨਾ, ਤੇ 5G ਤੇ ਹੋ।
0: ਭਾਜੀ ਇਹਨੂੰ ਕਹਿੰਦੇ ਹੁੰਦੇ ਆ ਜੋਕ ਦਾ ਕਤਲ ਕਰਨਾ, ਹਲਾਲ ਕਰਦੇ ਹੋ ਤੁਸੀਂ ਹਲਾਲ। ਆਸਟ੍ਰੇਲੀਅਨ ਕਲਚਰ ਇਹੀ ਹੈ, ਅਡੋਪਟ ਦੀਸ ਥਿੰਗਸ। ਆਪਾਂ ਇੰਡੀਆ ਦੇ ਵਿੱਚ ਵੀ ਤਾਂ ਸੁਰੇ ਸੁਰੇ ਸੁਣਦੇ ਹੁੰਦੇ ਸੀਗੇ, ਜੀ ਸਾਹਿਬ, ਰੰਗੋਲੀ, ਚਿੱਤਰਹਾਰ, ਫਲਾਣਾ ਧਿਮਕਾ, ਹਨਾ, ਚੰਦਰਕਾਂਤ, ਸਾਰੇ ਤੁਹਾਨੂੰ ਮੂੰਹ ਜਵਾਨੀ ਯਾਦ ਨੇ। ਇੱਥੇ ਦੇ ਕਿੰਨੇ ਸ਼ੋਅਜ਼ ਤੁਹਾਨੂੰ ਜਿਹੜੇ 9 ਨਿਊਜ਼ ਤੇ, SBS ਤੇ, ABC ਤੇ ਆਉਂਦੇ ਨੇ, ਕਿੰਨੇ ਮੂੰਹ ਜਵਾਨੀ ਪਤਾ ਨੇ, ਕਿਹੜੀਆਂ ਐਡਸ ਤੁਹਾਨੂੰ ਮੂੰਹ ਜਵਾ। ਇੱਕ ਉਹ ਬਨਿੰਗਸ ਦੀ ਹੈ, ਬਨਿੰਗਸ ਵੇਅਰ ਹਾਊਸ, ਹੋਰ ਕਿਹੜੀ ਪਤਾ ਤੁਹਾਨੂੰ ਐਡ ਉੱਥੇ ਦੀ, ਹਨਾ। ਇੱਥੇ ਦੇ ਕਿਹੜੇ ਜਿਹੜੇ ਨਿਊਜ਼ ਐਂਕਰਸ ਨੇ ਉਹਨਾਂ ਦੇ ਬਾਰੇ ਪਤਾ? ਗੌਤਮ ਕਪਿਲੇ ਪਤਾ ਤੁਹਾਨੂੰ? ਮਤਲਬ ਇੱਥੇ ਦਾ ਕਲਚਰ ਅਡੋਪਟ ਕਰੋ ਯਾਰ, ਇਹ ਦਿਸ ਇਜ਼ ਕਲਚਰ, ਇਹ ਹੁੰਦਾ ਹੈ ਕਲਚਰ, ਇਹਨੂੰ ਇਹਨਾਂ ਨੂੰ ਸਮਝਿਆ ਕਰੋ, ਸੁਣਿਆ ਕਰੋ, ਜਾਣਿਆ ਕਰੋ, ਫਿਰ ਤੁਸੀਂ ਇੱਥੇ ਫਿੱਟ ਬੈਠੋਗੇ, ਫਿਰ ਤੁਹਾਡਾ ਆਪਣੇ ਤੇ ਆਪਣੇ ਜਵਾਕਾਂ ਦੇ ਨਾਲ ਡਿਫਰੈਂਸ ਨਹੀਂ ਰਹੂਗਾ। ਨਹੀਂ ਤੇ ਸਾਨੂੰ ਇਹ ਲੱਗਦਾ ਹੈ ਕਿ ਆਪਣੇ ਜਵਾਕਾਂ ਨੂੰ ਭੰਗੜਾ ਸਿਖਾ ਦਈਏ, ਪੰਜਾਬੀ ਸਿਖਾ ਦਈਏ, ਦੈਟਸ ਇਟ, ਉਹ ਇੱਥੇ ਆ ਲਾ, ਉਹ ਆਪਣੇ ਆਪ ਸਿੱਖ ਜਾਣਗੇ।
1: ਸਹੀ ਗੱਲ,
0: ਦੋਨੋਂ ਦੋਨੋਂ ਸਿਖਾਣੇ ਨੇ ਸਰ ਜੀ, ਦੋਨਾਂ ਦਾ ਮਿਸ਼ਰਣ ਹੋਣਾ ਚਾਹੀਦਾ। ਹੁਣ ਉਹ ਮਿਸ਼ਰਣ ਦੀ ਗੱਲ ਇਹ ਹੈ ਕਿ ਉਹ ਪ੍ਰੋਗਰਾਮ ਦੇ ਵਿੱਚ ਦੋ ਇਹੋ ਜਿਹੀਆਂ ਚੀਜ਼ਾਂ ਦਾ ਮਿਸ਼ਰਣ ਉਹਨਾਂ ਨੇ ਕੀਤਾ, ਮੈਂ ਆਈ ਵਾਸ ਬਲੋਨ ਅਵੇ ਭਾਜੀ, ਮੈਂ ਹਿੱਲ ਗਿਆ, ਮੇਰੇ ਦਿਮਾਗ ਦੇ ਤਾਰ ਐ ਅੱਡ ਅੱਡ ਹੋ ਗਏ। ਹਾਂ, ਮੈਂ ਡਿਸਪੋਜ਼ ਆਫ ਹੋ ਗਿਆ, ਮੈਂ ਐਕਸਪੋਰਟ ਹੋ ਗਿਆ, ਮੈਂ ਫੜ ਹੀ ਗਿਆ ਜਿਵੇਂ।
1: ਕੀਤਾ ਹੋਇਆ ਕੀ ਹੈ ਇਹ ਤੇ ਦੱਸੋ ਪਹਿਲਾਂ।
0: ਉਹਨਾਂ ਨੇ ਉਹ ਸਵੇਰ ਦੇ ਮਾਰਨਿੰਗ ਬ੍ਰੇਕਫਾਸਟ ਸ਼ੋਅ ਚ, ਮਤਲਬ ਇੱਕ ਤਾਂ ਟੌਪਿਕ ਕਿੱਥੋਂ ਲੈ ਕੇ ਆਉਂਦੇ ਨੇ ਮੈਂ ਤਾਂ ਸਮਝ ਨਹੀਂ ਆਇਆ। ਉਹਨਾਂ ਨੇ ਇੱਕ ਸ਼ੈਫ ਬੁਲਾਉਂਦਾ ਤੇ ਉਹਨੂੰ ਕਹਿੰਦੇ ਕਹਿੰਦੇ ਜੀ ਦੋ ਐਸੇ ਕੰਬੀਨੇਸ਼ਨ ਦੱਸੋ ਸਾਨੂੰ ਖਾਣਿਆਂ ਤੇ ਜਿਹੜੇ ਤੁਹਾਨੂੰ ਬਲੋਨ ਅਵੇ ਕਰ ਦੇਣ, ਵੀ ਕਮਾਲ ਮਾਈਂਡ ਬਲੋਅ ਲੇਗਾ,
1: ਸਵਾਦੀ ਹੋਵੇ ਪੂਰਾ।
0: ਉਹ ਬੰਦਾ ਕਹਿੰਦਾ ਕਹਿੰਦਾ ਚਿਕਨ ਸਾਲਟ,
1: ਚਿਕਨ ਸਾਲਟ
0: ਯਾ ਖਾਦੇ ਹੀ ਆਪਾਂ ਨਾਰਮਲੀ, ਆ ਪਿੰਕ ਸਾਲਟ ਹੈਗਾ ਘਰਾਂ ਚ, ਚਿੱਟਾ ਸਾਲਟ ਤਾਂ ਖਤਮ ਹੀ ਹੋ ਗਿਆ।
1: ਹਾਂ ਸਹੀ ਗੱਲ,
0: ਚਿਕਨ ਸਾਲਟ ਦੇ ਨਾਲ ਮੈਂ ਤੁਹਾਨੂੰ ਮਿਕਸਚਰ ਦੱਸਦਾ। ਅੱਛਾ, ਉਹਦੇ ਜਿਹਨਾਂ ਉਹਨੇ ਟੌਪ 5 ਰੈਸਿਪੀਜ਼ ਦੱਸੀਆਂ, ਮੈਂ ਬਾਟਮ 5 ਤੋਂ ਸ਼ੁਰੂ ਕਰੂੰਗਾ ਜਿਹੜੀ ਪਹਿਲੇ ਨੰਬਰ ਦੀ ਹੈ। ਜਿਵੇਂ ਇੰਸਟਾਗ੍ਰਾਮ ਤੇ ਹੁੰਦਾ ਵੀ ਵਾਚ ਟਿਲ ਐਂਡ ਹੁੰਦਾ, ਨਿਕਲਦਾ ਕੁਛ ਵੀ।
1: ਹਾਂ ਸਹੀ ਗੱਲ,
0: ਪਰ ਵਾਕਈ ਲਿਸਨ ਟਿਲ ਐਂਡ, ਇਹ ਖਬਰ ਦੇ ਵਿੱਚ ਤੁਹਾਨੂੰ ਸਵਾਦ ਆਊਗਾ, ਤੜਕਾ ਇੱਕ,
1: ਠੀਕ ਹੈ।
0: ਜਿਹੜੀ ਆਖਰੀ ਚੀਜ਼ ਹੈ ਉਹਦੇ ਤੇ ਚਿਕਨ ਸਾਲਟ, ਤੁਸੀਂ ਸੋਚੋਗੇ ਯਾਰ ਇਹਦੇ ਤੇ ਕਮਾਲ ਹੈ, ਕਿਵੇਂ ਫਲੇਵਰ ਬਣ ਗਿਆ। ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਜਿਹੜੀ ਮੈਗੀ ਮੂਗੀ ਬਣਦੀ ਹੈ ਤੁਹਾਡੀ, ਨੂਡਲਸ ਨਾਡਲਸ ਹੁੰਦੇ ਨੇ, ਮੈਗੀ ਨੀ, ਮੈਗੀ ਤਾਂ ਮੈਗੀ ਮਸਾਲਾ ਆ ਜਾਂਦਾ ਹੈਗਾ।
1: ਅੱਛਾ, ਜਿਹੜੇ
0: ਜਿਹੜੇ ਬਲੈਂਡ ਨੂਡਲਸ ਨੀ ਹੁੰਦੇ ਹੈਗੇ, ਜੈਪਨੀਜ਼ ਦੇ ਨੂਡਲਸ
1: ਜਿਹੜੇ ਆਪਾਂ ਮਸਾਲਾ ਬਾਅਦ ਚ ਪਾਉਣੇ ਆ,
0: ਤੁਸੀਂ ਉਹ ਗਏ ਹੋ ਚਾਈਨੀਜ਼ ਸ਼ਾਪਾਂ ਦੇ ਅੰਦਰ,
1: ਉਹ ਵਿੱਚ ਥੋੜੇ ਜਿਹਾ ਦੂਜੇ ਹੁੰਦੇ ਆ,
0: ਹਾਂ ਉਹਨਾਂ ਕੋਲ ਜਿਹੜੇ ਉਹ ਨੂਡਲਸ ਹੁੰਦੇ ਹੈਗੇ,
1: ਠੀਕ ਹੈ,
0: ਉਹ ਲਿਆਓ,
1: ਹਾਂ,
0: ਉਹਨਾਂ ਦੇ ਵਿੱਚ ਚਿਕਨ ਸਾਲਟ ਪਾਓ,
1: ਠੀਕ ਹੈ,
0: ਤੇ ਉਹਨੂੰ ਬ੍ਰੈਡ ਦੇ ਵਿੱਚ ਰੱਖ ਕੇ ਖਾਓ, ਟੋਸਟ ਵੀ ਕਰ ਸਕਦੇ ਹੋ ਤੁਸੀਂ ਬ੍ਰੈਡ ਨੂੰ। ਸੋ ਇਹ ਇਹ ਇੱਕ ਉਹਦੇ ਮਤਲਬ ਬੰਦੇ ਨੇ, ਇਹ ਇੱਕ ਮਤਲਬ ਇਹ ਸ਼ੈਫ ਨੇ, ਮੈਂ ਤਾਂ ਹੈਰਾਨ ਹਾਂ ਉਹਨਾਂ।
1: ਅੱਛਾ,
0: ਦੂਜਾ ਉਹ ਕਹਿੰਦਾ ਇਹ ਇਹ ਚੌਥੇ ਨੰਬਰ ਦਾ ਸੀ।
1: ਅੱਛਾ,
0: ਹਾਂ, ਪੰਜਵੇਂ ਨੰਬਰ ਦਾ, ਚੌਥੇ ਦਾ ਸੁਣੋ ਤੁਸੀਂ। ਕਹਿੰਦਾ ਜਿਹੜੇ ਨੈਚੁਰਲ ਸਵੀਟ ਹੁੰਦੇ ਨੇ, ਨੈਚੁਰਲ ਸਵੀਟ ਜਿਵੇਂ ਕੌਨਸ ਹੋ ਗਈਆਂ, ਛੱਲੀਆਂ ਹੋ ਗਈਆਂ,
1: ਛੱਲੇ, ਹਾਂ, ਠੀਕ,
0: ਛੱਲੀ ਨੂੰ ਭੁੰਨਣ ਤੋਂ ਬਾਅਦ ਆਪਾਂ ਤਾਂ ਭੁੰਨ ਕੇ ਉਹ ਸਾਲਟ ਲਗਾ ਕੇ ਨਿੰਬੂ ਰਗੜ ਕੇ ਖਾ ਲੈਂਦੇ
1: ਨੇ।
0: ਉਹ ਕਹਿੰਦਾ ਛੱਲੀ ਨੂੰ ਹਾਫ ਕੁੱਕ ਕਰਨਾ ਬਸ,
1: ਠੀਕ,
0: ਉਹਨੂੰ ਅੱਗ ਦਿਖਾਣੀ ਓ ਹੈ ਵੀ ਇਹਨੂੰ ਅੱਗ ਕਹਿੰਦੇ, ਉਦੋਂ ਬਾਅਦ ਚਿਕਨ ਸਾਲਟ ਸਪ੍ਰਿੰਕਲ ਕਰੋ ਤੇ ਫਿਰ ਖਾਓ।
1: ਲਓ ਜੀ ਲਓ,
0: ਇਹ ਇਹ ਮਤਲਬ ਇਹ ਵੀ ਇੱਕ,
1: ਮਤਲਬ ਇਹ ਵੀ ਉਹਨੇ ਦੱਸਿਆ,
0: ਹਾਂ,
1: ਇਹ ਕਿੱਥੋਂ ਦਾ ਹੈਗਾ ਇਹ ਵੀ ਦੱਸ ਦਿਓ ਬਾਅਦ ਚ।
0: ਮੈਂ ਜਾ ਕੇ
1: ਯਾਰ ਹੱਦ ਹੋ ਗਈ ਹੈ ਤੂੰ ਵਾਹੋ ਬਾਬਾ।
0: ਫਿਰ ਇੱਕ ਉਹਨਾਂ ਨੇ ਦੱਸਿਆ ਹੈਗਾ ਹੈ ਕਿ ਇੱਕ ਗੁਆਕਾਮੋਲੀ ਨਹੀਂ ਹੁੰਦੀ ਹੈਗੀ,
1: ਗੁਆਕਾਮੋਲੀ ਨਾ ਤੇ ਸੁਣਿਆ,
0: ਗੁਆਕਾਮੋਲੀ, ਗੁਆਕਾਮੋਲੀ ਜਿਹੜੀ ਆਪਣਾ ਬੇਸਿਕਲੀ ਉਹ ਮੈਕਸੀ, ਆਪਾਂ ਪੋਰਟੁਗੀਜ਼ ਤੋਂ ਸ਼ੁਰੂ ਕੀਤਾ ਸੀਗਾ, ਉਹ ਹੁੰਦੇ ਨੇ ਐਵਾਕਾਡੋ ਐਗ ਇਹ ਉਹ ਕਰਕੇ ਉਹ ਵਿੱਚ ਮਿਲਾ ਕੇ ਪਾਉਂਦੇ ਹੁੰਦੇ ਆ ਜੇ ਤੁਸੀਂ ਆਪਣੇ ਟਾਕੋਜ਼ ਵਗੈਰਾ ਲੈਣੇ ਆ ਨਾਚੋ।
1: ਓ ਅੱਛਾ, ਉਹਦੇ ਵਿੱਚ, ਹਾਂ,
0: ਡੂ ਯੂ ਵਾਂਟ ਐਕਸਟਰਾ ਗੁਆਕਾਮੋਲੀ?
1: ਅੱਛਾ,
0: ਯੈਸ ਪਲੀਜ਼, $1, ਉਹ ਇੱਕ ਚਮਚ ਪਾ ਕੇ ਹੀ ਕਹਿ ਦਿੰਦੇ ਨੇ।
1: ਅੱਛਾ ਅੱਛਾ, ਠੀਕ ਹੈ।
0: ਉਹਦੇ ਵਿੱਚ ਹਲਕਾ ਜਿਹਾ ਚਿਕਨ ਸਾਲਟ, ਹਲਕਾ ਜਿਹਾ ਨਹੀਂ, ਪਾ ਲਓ ਜਿੰਨਾ ਕੁ ਪਾਣਾ, ਵੈਸੇ ਉਹ ਫਿੱਕੀ ਜਿਹੀ ਹੁੰਦੀ ਹੈ, ਮੈਂ ਹੈਰਾਨ ਵੀ ਇਹ ਕਿਵੇਂ, ਹੈ ਨਾ। ਤੇ ਤੀਜਾ ਇਹ ਕਿੰਨਾ ਸੀ, ਤਿੰਜ ਹੋ
1: ਗਿਆ।
0: ਦੂਜੇ ਨੰਬਰ ਦੇ ਉੱਤੇ ਆਉਂਦੀ ਹੈਗੀ ਮਾਰਟੀਨੀ,
1: ਮਾਰਟੀਨੀ
0: ਪੀਤੀ ਹੈ,
1: ਮਾਰਟੀਨੀ
0: ਕਾਕਟੇਲ।
1: ਅੱਛਾ,
0: ਹਾਂ, ਮਾਰਟੀਨੀ ਕਾਕਟੇਲ ਹੁੰਦੀ ਹੁੰਦੀ ਹੈ,
1: ਠੀਕ ਹੈ,
0: ਤੇ ਮਤਲਬ ਇੱਕ ਤਰ੍ਹਾਂ ਦੀ ਤੁਸੀਂ ਕਹਿ ਲਓ ਕਿ ਭਾਜੀ, ਮਤਲਬ ਵੈਸੇ ਕਰਨੀ ਚਾਹੀਦੀ ਆਪਾਂ ਨੂੰ ਇਹ ਗੱਲ,
1: ਮਾਰਟੀਨ ਹੋ ਗਈ ਹੈ, ਸਮਝੋ ਹੋ ਗਈ ਹੈ।
0: ਨਹੀਂ, ਉਹ ਉਹਦਾ ਗਲਾਸ ਵੀ ਬੜਾ ਸ਼ਾਨਦਾਰ ਜਿਹਾ ਹੁੰਦਾ, ਉਹ ਇਹੋ ਜਿਹਾ ਨਹੀਂ ਹੁੰਦਾ ਵੀ ਸ਼ੇਪ ਦਾ ਗਲਾਸ।
1: ਅੱਛਾ, ਵਧੀਆ ਜਿਹਾ ਗਲਾਸ,
0: ਐਂ ਜਿਹਾ ਮੂੰਹ ਕਰਕੇ ਕਹਿੰਦਾ ਹੁੰਦਾ ਮੈਨੂੰ ਫੀਲ।
1: ਅੱਛਾ, ਉਹਦੇ ਵਿੱਚ ਵੀ ਚਿਕਨ ਸਾਲਟ ਪਾ ਲਓ।
0: ਵੈਸੇ ਪੀਤੀ ਹੈ ਮਾਰਟੀ? ਨਹੀਂ ਪੀਤੀ,
1: ਮੈਂ ਨਹੀਂ ਪੀਤੀ, ਮੈਂ ਤੇ ਪਾਣੀ ਨਹੀਂ ਪੀਤਾ ਕਰਦਾ ਕਦੀ।
0: ਜਿੰਨ ਤੇ ਵਰਮੂਥ ਨੂੰ ਮਿਕਸ ਕਰਕੇ ਬਣਦੀ ਹੈ, ਉਹਦੇ ਆਲੇ ਦਾਲੇ ਐ ਨਿੰਬੂ ਐ ਲਗਾਇਆ ਹੁੰਦਾ ਗਲਾਸ ਦੇ ਆਲੇ ਦਾਲੇ।
1: ਇਹ ਭਾਜੀ ਆਪਣਾ ਖਬਰ ਬੜੀ ਬਿਗਾਰ ਰਿਹਾ, ਇਹਦੇ ਚ ਖਾਣੇ ਵਾਲੀ ਖਬਰ ਹੀ ਬਣਾ ਦਿੱਤੀ, ਮੈਨੂੰ ਤਾਂ ਮੂੰਹ ਚ ਪਾਣੀ ਆਈ ਜਾ ਰਿਹਾ।
0: ਮੈਨੂੰ ਲੱਗਿਆ ਸੀਗਾ ਤੁਸੀਂ ਵਰਮੂਥ ਪੁੱਛੋਗੇ ਵੀ ਕੀ ਹੁੰਦਾ।
1: ਹਾਏ ਹਾਏ,
0: ਫੋਰਟੀਫਾਈਡ ਵਾਈਨ ਹੁੰਦੀ ਹੈ ਵਰਮੂਥ, ਮਤਲਬ ਜਿੰਨ ਤੇ ਵਾਈਨ ਇਕੱਠੀ ਜਦੋਂ ਰਲਦੀ ਹੈ ਤੇ ਫਿਰ ਮਾਰਟੀ ਨਹੀਂ ਬਣਦੀ।
1: ਓ ਵਾਓ, ਅੱਛਾ ਜੀ,
0: ਮਤਲਬ ਯੂ ਆਸਕ ਮੀ, ਯਾਨੀ ਕਾਕਟੇਲ, ਪਰ ਇਹ ਕਮਾਲ ਦੀ ਕਾਕਟੇਲ ਹੁੰਦੀ,
1: ਠੀਕ ਹੈ।
0: ਤੇ ਮਾਰਟੀਨੀ ਦੇ ਵਿੱਚ ਫਿਰ ਉਹਦੀ ਗਾਰਨਿਸ਼ਿੰਗ ਬੜੀ ਵਧੀਆ ਹੁੰਦੀ ਹੈ, ਚੈਰੀ ਜੀ ਟੰਗ ਕੇ ਆਏ, ਸੰਤਰਾ ਜਿਹਾ ਕੱਟ ਕੇ ਉਹਨੂੰ, ਪੇਟਾ ਜਿਹਾ, ਸਪਰਲ ਜਿਹਾ ਟੰਗ, ਉਹਦੇ ਵਿੱਚ ਕਹਿੰਦਾ ਐ ਚਿਕਨ ਸਾਲਟ ਸਪ੍ਰਿੰਕਲ ਕਰ ਲਓ। ਨਾ ਕਰਿਓ,
1: ਇਹ ਚਿਕਨ ਸਾਲਟ ਦੀ ਮਸ਼ਹੂਰੀ ਕਰਦਾ ਪਿਆ ਬੰਦਾ ਲੱਗਦਾ ਇਹਦੇ ਵਿੱਚ ਸਾਰੇ ਜੀ।
0: ਹੁਣ ਸੁਣੋ ਨੰਬਰ 1,
1: ਨੰਬਰ 1
0: ਇਹ ਉਹ ਸ਼ੋਅ ਸੀਗਾ, ਮਤਲਬ ਜਿਹੜਾ ਮੈਂ ਬੈਠੇ ਬੈਠੇ ਦੇਖ ਲਿਆ,
1: ਠੀਕ ਹੈ।
0: ਪਹਿਲੇ ਦਿਨ ਜਦੋਂ ਬੰਦਾ ਇੰਡੀਆ ਤੋਂ ਆਇਆ ਹੁੰਦਾ ਤਾਂ ਕੀ ਕਰਦਾ
1: ਭਾਜੀ?
0: ਅੱਛਾ ਹੁਣ ਉਹ ਜਿਹੜੀ ਚੀਜ਼ ਹੈ ਉਹ ਮੈਂ ਹਾਲੇ ਤੱਕ ਕੀਤੀ ਨੀ ਹੈਗੀ,
1: ਠੀਕ ਹੈ,
0: ਬਟ ਮੈਂ
1: ਕਰੂੰਗਾ
0: ਸਿਨੇਮਨ ਡੋਨਟ ਸਾਲਟ ਪਾ ਕੇ ਉਹਦੇ ਤੇ
1: ਉਹ ਖਾਓ
0: ਉਹ ਕਾਫੀ ਦੇ ਨਾਲ
1: ਇਹ ਲਾ ਬੰਦਾ ਐਕਸਪੈਰੀਮੈਂਟ ਕਰੀ ਜਾ ਰਿਹਾ ਜੇ ਗਾਲਾਂ ਦਾ ਵੱਧ ਆ ਗਈ
0: ਜੇ ਤੁਸੀਂ ਹਸਪਤਾਲ ਐਡਮਿਟ ਹੁੰਦੇ ਤਾਂ ਗਰੰਟੀ ਸਾਡੀ ਨੀ ਹੈਗੀ ਉਹ ਜਿਵੇਂ ਨੋਨੀਆ ਜੀ ਇਲਾਜ ਦੱਸਦੇ ਹੁੰਦੇ ਸੀ ਅਸੀਂ ਬਿਮਾਰੀਆਂ ਦੱਸਦੇ
1: ਅਸੀਂ ਨੁਸਖੇ ਦੱਸਿਆ ਕਿੱਦਾਂ ਬੰਦੇ ਬਿਮਾਰ ਹੋ ਸਕਦੇ ਆ
0: ਉਹ ਨੁਸਖੇ ਦੱਸਦੇ ਨੇ ਅਸੀਂ ਨੁਕਸੇ ਦੱਸਾਂਗੇ
1: ਭਾਈ ਸਾਹਿਬ ਜਿੰਨੇ ਵੀ ਜਾਣੇ ਸੁਣਦੇ ਪਏ ਆ ਨਾ ਇਹ ਖਬਰ ਬੜੀ ਬੇਕਾਰ ਹੈਗੀ ਇਸ ਕਰਕੇ ਟਰਾਈ ਨਾ ਕਰ ਲਿਓ ਵੀ ਹਾਂ ਬਾਅਦ ਚੋਂ ਤੁਸੀਂ ਕਹੋ ਵੀ ਨਹੀਂ ਤੁਸੀਂ ਤਾਂ ਦੱਸਿਆ ਸੀ ਸਾਨੂੰ ਚਿਕਨ ਸਾਲਟ ਲੈ ਕੇ ਉਹ ਛੇਤੀ
0: ਛੇਤੀ ਕਰਤਾ ਤੁਸੀਂ
1: ਕਿਉਂਕਿ ਸਾਡੀਆਂ ਖਬਰਾਂ ਹੀ ਇਹੋ ਜਿਹੀਆਂ ਹੈਗੀਆਂ
0: ਸਾਡੀਆਂ ਖਬਰਾਂ ਵੀ ਇਹੋ ਜਿਹੀਆਂ
1: ਇਹ ਭਾਈ ਸਾਹਿਬ ਜਿਹੜਾ ਸ਼ੈਫ ਹੈਗਾ ਨਾ ਇਹ ਮੈਨੂੰ ਦੱਸ ਦਿਓ ਕਿੱਥੇ ਆ ਚਿਕਨ ਸਾਲਟ ਵਾਲਿਆਂ ਨੇ ਪੈਸੇ ਦਿੱਤੇ ਆ ਤੂੰ ਜਾ ਕੇ
0: ਚਿਕਨ ਸਾਲਟ ਕੋਈ ਕੰਪਨੀ ਥੋੜੇ ਭਾਜੀ
1: ਉਹ ਵੈਸੇ ਹੀ ਪਰ ਚਿਕਨ ਸਾਲਟ ਕੋਈ ਵੀ ਜਿਹੜੀ ਬਣਾਉਂਦੀ ਹੋਣਗੀ ਸਾਰੀਆਂ ਕਹਿੰਦੀ ਹੋਣਗੀ ਮੈਂ ਸਾਡ ਆ ਜਾ
0: ਚਲੋ ਆਓ ਫਿਰ ਆਪਾਂ ਮਿਕਸ ਗਾਣਿਆਂ ਨੂੰ ਕੰਟੀਨਿਊ ਰੱਖਦੇ
1: ਹਾਂ ਉਹਦੇ ਵਿੱਚ ਚਿਕਨ ਸਾਲਟ ਪਾਉਂਦੇ
0: ਮਿਕਸ ਮਿਸ
1: ਅੱਜ ਮਿਕਸ ਚੱਲਣਗੇ

0: Radio Haji, sola soch hatare.
1: ओए पुली ओए दी जबरदस्त कामयाबी तो बाद गीत MP3 ते जगजीत संधू फिल्म्स ले आए ने हासे मस्ती ते इमोशन नाल भरपूर फिल्म
2: भोले ने कसूते बसाते
1: ओए भोले ओए टू कॉमेडी ड्रामा ते एंटरटेनमेंट दा पूरा तड़का 12 जून नु पूरी फैमिली दे नाल नजदीकी सिनेमा घर विच देखना ना भूलियो ओए भोले ओए टू ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: भारत की सौंधी सौंधी खुशबू लेकर आए हैं। प्रोग्राम खबर बड़ी बेकार है और हमारे प्रोग्राम की अनाउंसमेंट को बेकार करने हम दोनों एक साथ बोलते हैं।
1: लेकिन जो ज्यादा बेकार करता है वो मेरे सामने वाला बंदा करता है
0: और मैं अपने आप को शीशे में देख रहा हूँ
1: और इतनी इतनी खबरें लेके आता है। अभी तो उसने चिकन साल्ट का पता नहीं क्या क्या बना दिया है।
0: देखा भाजी है, तोड़े मुँह च आ गया पानी का
1: भाजी पाई
0: है। एक तो हमारे लोगों के मुँह च पानी आता है। ये रेसिपियां सुन के तोड़े मुँह च पानी वापस चला गया,
1: मेरे मुँह च गारा आ गया
0: ਵੀ ਤੁਹਾਡਾ ਜਿਹੜਾ ਪਾਣੀ ਸੀਗਾ ਵਾਪਸ ਅੰਦਰ ਨੂੰ ਲੈ ਲਿਆ।
1: ਪਰ ਨਹੀਂ ਜਿਹੜਾ ਤੁਸੀਂ ਮਤਲਬ ਹੁਣ
0: ਇੱਕਦਮ ਦਾ ਨਾ ਵੀ ਸਬਰ ਦਾ ਘੁੱਟ ਪੀਣਾ, ਤੁਸੀਂ ਪਤਾ ਨੀ ਕੀ ਪੀਤਾ
1: ਇਹ ਸਬਰ ਦਾ ਗਲਾਸ ਪੀਤਾ ਮੈਂ, ਘੁੱਟ ਨਹੀਂ ਪੀਤਾ।
0: ਮੈਂ ਕਹਿ ਨੀ ਸਕਦਾ ਮੈਂ ਕੀ ਕਹਿਣਾ ਚਾਹੁੰਦਾ।
1: ਪਰ ਨਹੀਂ ਦੱਸਾਂ ਕੀ ਆ, ਮਤਲਬ ਲਿਸਨਰ ਤੇ ਤੁਹਾਨੂੰ ਸੁਣਦੇ ਪਏ ਆ।
0: ਅੱਛਾ,
1: ਪਰ ਮੈਂ ਜਿਹੜਾ ਤੁਹਾਨੂੰ ਦੇਖ ਰਿਹਾ
0: ਸੁਣਦੇ ਹੀ ਹੁੰਦੇ ਆ, ਲਿਸਨਰ ਦੇਖਦੇ ਥੋੜੇ।
1: ਨਹੀਂ ਮੈਂ
0: ਤੁਸੀਂ ਇਹ ਮਤਲਬ ਕਿਵੇਂ ਦੀ ਗੱਲ ਕੀਤੀ, ਮਤਲਬ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਲਿਸਨਰ ਤੁਹਾਨੂੰ ਦੇਖ ਰਹੇ ਨੇ ਤੇ ਵਿਊਅਰਸ ਤੁਹਾਨੂੰ ਸੁਣ ਰਹੇ ਨੇ?
1: ਭਾਜੀ ਲਿਸਨਰ ਸਾਨੂੰ ਦੇਖ ਵੀ ਸਕਦੇ ਨੇ
0: ਮਨ ਦੀਆਂ ਅੱਖਾਂ ਦੇ
1: ਨਾਲ। ਅੱਛਾ ਇਹ ਦੱਸਾਂ ਕਿ ਮੈਂ ਤੁਹਾਨੂੰ ਦੱਸਦਾ, ਸਾਨੂੰ ਤਾਂ ਜਦੋਂ ਅਸੀਂ ਥੀਏਟਰ ਵਰਕਸ਼ਾਪ ਕਰਦੇ ਸੀ ਨਾ।
0: ਤੁਸੀਂ ਥੀਏਟਰ ਕੀਤਾ?
1: ਯਾਰ ਭਾਜੀ ਮੈਂ ਥੀਏਟਰ ਕਰਕੇ ਖਤਮ ਵੀ ਕਰ,
0: ਮੈਂ ਵੀ ਕੀਤਾ ਥੀਏਟਰ।
1: ਤੁਸੀਂ ਵੀ ਕੀਤਾ?
0: ਦੱਸ ਕਰੋ ਦੱਸ ਕਰੋ ਦੱਸ ਕਰੋ ਦੱਸ ਕਰੋ ਉਹ ਵਾਲਾ ਕੀਤਾ ਤੁਸੀਂ?
1: ਸਾਨੂੰ ਨਾ ਮਤਲਬ ਸਰ ਉਦੋਂ ਮਤਲਬ ਕੇਬਲ ਧਾਰੀਵਾਲ ਸਰ ਹੀ ਹਾਂ, ਤੇ ਉਹ ਕਹਿੰਦੇ ਸੀ, ਉਹ ਕਹਿੰਦੇ
0: ਸੀ ਹੈਡਫੋਨ ਨੇ ਕੰਨ ਨੂੰ ਹੱਥ ਲਗਾਏ
1: ਉਹ ਲੈ ਲੈ
0: ਇਹ ਰਿਆਜ਼ ਪੱਕਾ ਹੀ ਤੁਹਾਡਾ
1: ਯਾਰ। ਹਾਂ ਹਾਂ, ਤੇ ਉਹ ਕਹਿੰਦੇ ਹੁੰਦੇ ਸੀ ਸਾਡੇ,
0: ਮੈਂ ਵੀ ਕੇਬਲ ਢਿੱਲੋ ਦੇ ਨਾਲ ਕੀਤਾ
1: ਕਿਹੜੀ ਜਗ੍ਹਾ ਤੇ ਜਿਹੜਾ
0: ਇਹਨਾਂ ਨੇ ਸਾਰੀਆਂ ਗਲੀਆਂ ਗਲੀਆਂ ਬਣਾਤੀਆਂ, ਪੈਟ੍ਰਿਕ ਸਟਰੀਟ, ਬੋਮਨ ਸਟਰੀਟ, ਲਟਰਮ ਪਟਰਮ ਸਟਰੀਟ ਹੈ ਨਾ। ਜਦੋਂ ਆਹ ਅਸਲੀ ਸਟਰੀਟ ਬਣਾਉਣੀ ਸੀਗੀ ਉਹ ਕਹਿੰਦੇ ਯਾਰ ਨਾਮ ਤਾਂ ਦੱਸੋ ਕੋਈ ਬਲੈਕ ਟਾਈਮ ਵਾਲੇ ਦਾ। ਭਾਜੀ ਨਾਂ ਤਾਂ ਸੋਚਿਆ ਨੀ ਹੈਗਾ, ਵੈਸੇ ਗਲੀ ਤਾਂ ਮੇਨ ਹੀ ਹੈ,
1: ਮੇਨ ਰੱਖ ਦੋ।
0: ਅਜੇ ਬਲੈਕ ਟਾਊਨ ਚ ਨਾਂ ਨੂੰ ਹੈ ਨੀ, ਮੈਂ ਦੇਖਿਆ ਸੜਕਾਂ ਦੇ ਹਨਾ, ਫਸਟ ਐਵਨਿਊ ਅੱਛਾ ਆਹ ਕਿਹੜੀ ਆ, ਆਹ ਸੈਕਿੰਡ ਐਵਨਿਊ, ਆਹ ਥਰਡ, ਫਿਫਥ ਐਵਨਿਊ ਤੱਕ ਜਾਈ, ਮਤਲਬ ਸੜਕਾਂ ਦੇ ਨਾਂ ਹੀ ਨੀ ਹੈਗੇ। ਨਾਰਥ ਰੋਡ, ਸਾਊਥ ਰੋਡ, ਯਾਰ ਇਹ ਤਾਂ ਸਾਨੂੰ ਵੀ ਪਤਾ
1: ਭਾਈ, ਆਹ ਫਸਟ ਸੈਕਿੰਡ ਥਰਡ ਲਾ,
0: ਸੜਕਾਂ ਦੇ ਨਾਂ ਤਾਂ ਸਾਡੇ ਕੋਲ
1: ਬੜੀਆਂ ਜਗ੍ਹਾ ਤੇ ਹੈਗੀ ਆ।
0: ਰਾਮਲਾਰ ਮਾਰਕ, ਰਮੇਸ਼ ਸੜਕ ਹੈ ਨਾ, ਹਾਂ ਕਾਂਚੀਪੁਰਮ ਸੜਕ,
1: ਕਾਂਚੀਪੁਰਮ ਯਾਰ ਕਾਂਚੀਪੁਰਮ ਉਹ ਸੀ ਨਾ
0: ਧੋਬੀਆਂ ਦੀ ਗਲੀ, ਮਹੱਲਾ ਚੋਰਾਂ ਵਾਲਾ,
1: ਉਹ ਸੰਗਰੂਰ ਚ ਹੈਗੀ ਪ੍ਰੇਮ ਬਸਤੀ,
0: ਪ੍ਰੇਮ ਬਸਤੀ,
1: ਹਾਂ ਪ੍ਰੇਮ ਬਸਤੀ ਹੈਗੀ ਆ, ਮੈਂ ਉੱਥੇ ਗਿਆ ਵੀ ਆ।
0: ਪ੍ਰੇਮ ਨਗਰ ਤਾਂ ਬੜੇ ਕਾਮਨ,
1: ਮਾਡਲ ਟਾਊਨ, ਮਾਡਲ ਟਾਊਨ,
0: ਮਾਡਲ ਟਾਊਨ ਨੰਬਰ 2,
1: ਪਰ ਮਾਡਲ ਟਾਊਨ,
0: ਮਾਡਲ ਟਾਊਨ ਐਕਸਟੈਂਸ਼ਨ
1: ਭਾਜੀ, ਮਾਡਲ ਟਾਊਨ ਵਾਲਾ ਵੀ ਬੰਦਾ ਆਸਟ੍ਰੇਲੀਆ ਦਾ ਹੀ ਹੋਣਾ, ਕੁਝ ਲੱਭਾ ਨਹੀਂ ਕੀ ਹੈ, ਮਾਡਲ
0: ਮਾਡਲ ਟਾਊਨ,
1: ਚਲੋ ਮਾਡਲ ਟਾਊਨ ਬਣਾ ਦੋ, ਉਹ ਵੀ ਆਸਟ੍ਰੇਲੀਆ ਦਾ ਹੀ ਹੋਣਾ ਜਿਹਨੇ ਮਾਡਲ ਟਾਊਨ ਰੱਖਦਾ।
0: ਸਭ ਤੋਂ ਵੱਖਰਾ ਆਪਣੇ ਮਹੱਲੇ ਦਾ ਨਾਂ ਦੱਸੋ, ਅਸੀਂ ਇਹ ਟੌਪਿਕ ਵੀ ਕਰਾਂਗੇ ਕਿਸੇ ਦਿਨ ਵੀ, ਸਭ ਤੋਂ ਜਗੋਂ ਤੇਰਵਾਂ ਨਾਂ ਤੁਸੀਂ ਕਿਹੜਾ ਸੁਣਿਆ ਮਹੱਲਿਆਂ ਦਾ? ਅਸੀਂ ਅਸੀਂ ਜਿਹੜੇ ਮਹੱਲੇ 'ਚ ਰਹਿੰਦੇ ਹਾਂ ਉਹਦਾ, ਮਤਲਬ ਅਸੀਂ ਤਾਂ ਨਹੀਂ ਉੱਥੇ ਰਹਿੰਦੇ ਹੈਗੇ, ਸਾਡਾ ਤਾਂ ਮਹੱਲਾ ਠੀਕ ਹੈ, ਪਰ ਸਾਡੇ ਮਹੱਲੇ ਦੇ ਨਾਲ ਜਿਹੜਾ ਹੈਗਾ ਉਹ ਮਹੱਲੇ ਦਾ ਨਾਂ ਹੈ ਖਟੀਕਾ ਮਹੱਲਾ।
1: ਅੱਛਾ ਤੁਸੀਂ ਤਾਂ ਰਹਿ ਵੀ ਨਹੀਂ ਆ, ਮੈਂ ਰਿਹਾ ਵਾ ਧੱਕਾ ਕਲੋਨੀ 'ਚ, ਧੱਕਾ ਚੱਲਦਾ ਉਹ ਸੱਚੀ ਧੱਕਾ ਕਲੋਨੀ, ਉਹ ਮਤਲਬ ਅੰਮ੍ਰਿਤਸਰ 'ਚ ਜਿੰਨੇ ਵੀ ਜੇ ਸੋਚਦੇ
0: ਜਿਹੜੇ ਧੱਕੇ ਨਾਲ ਵਸਾਏ ਹੋਏ ਨੇ
1: ਭਾਜੀ, ਜਦੋਂ ਅਸੀਂ ਮਤਲਬ ਪਿੰਡੋਂ ਸ਼ਹਿਰ ਆਉਣਾ ਸੀ ਨਾ,
0: ਹਾਂਜੀ
1: ਭਾਈ, ਸਾਡਾ ਘਰ ਤੇ ਦਸ਼ਮੇਸ਼ ਐਵਨਿਊ ਹੈਗੀ, ਉੱਥੇ ਬਣਦਾ ਪਿਆ ਸੀ, ਪਰ ਅਸੀਂ ਪਹਿਲਾਂ ਫਿਰ ਧੱਕਾ ਕਲੋਲੀ ਆਏ ਹਾਂ, ਉਹਦਾ ਲਾ ਹੀ ਧੱਕਾ ਕਲੋਲੀ ਸੀ ਯਾਰ, ਧੱਕਾ ਕਲੋਲੀ ਸਹੀ ਤੇ ਤੇਰਾ ਧੱਕਾ ਚਾਹੀਦਾ,
0: ਸਾਡਾ ਚੱਲਦਾ ਇਹ ਧੱਕਾ ਅਸੀਂ ਤਾਂ ਕਰਦੇ।
1: ਆਏ ਹਾਏ ਹਾਏ ਹਾਏ। ਅੱਛਾ ਉਹ ਵਿੱਚੇ ਮੇਰੀ ਜਿਹੜੀ ਦੂਜੀ ਗੱਲ ਰਹਿ ਗਈ ਸੀ,
0: ਹਾਂਜੀ
1: ਉਹ ਜਿਹੜੀ ਮਾਰੀ ਤੋਂ ਬਾਅਦ ਮੈਂ ਕਹਿਣਾ ਸੀ ਨਾ, ਭਾਜੀ ਮੈਂ 15 ਦਿਨ ਪਹਿਲਾਂ ਨਾ ਇੱਕ ਸਪਾਈਡਰਮੈਨ ਬਣਿਆ ਸੀ।
0: ਅੱਛਾ
1: ਠੀਕ ਹੈ, ਹੁਣ ਮੈਂ ਤਾਂ
0: ਸਪਾਈਡਰਮੈਨ ਨੂੰ ਪਤਾ ਇਹ ਗੱਲ
1: ਨਹੀਂ,
0: ਅੱਜ ਤੋਂ ਬਾਅਦ ਬਣਨਾ ਛੱਡ ਦੇਣਾ ਯਾਰ, ਕੁਛ ਹੋਰ ਬਣਾਓ ਮੈਨੂੰ, ਸਪਾਈਡਰ ਰਹਿਣ ਦੋ ਅੱਜ ਤੋਂ ਬਾਅਦ।
1: ਤੇ ਉਹ ਤਾਂ ਕੀ ਹੈ, ਮਤਲਬ ਹੈ ਵੀ ਆਪਣੇ ਪੰਜਾਬੀ ਬੰਦੇ ਹੀ ਜਿਨ੍ਹਾਂ ਨੇ,
0: ਮਤਲਬ ਤੁਸੀਂ ਸਪਾਈਡਰਮੈਨ ਬਣਿਆ ਕਰੋ, ਸਪਾਈਡਰ ਹੀ ਉਹਨਾਂ ਨੂੰ ਹੀ ਰਹਿਣ ਦੋ,
1: ਸਪਾਈਡਰਮੈਨ
0: ਮੈਂ ਕੌਣ, ਮੈਂ ਮੱਕੜ ਆਦਮੀ, ਮੈਂ ਅਵਤਾਰ ਸਿੰਘ ਮੱਕੜ,
1: ਮੈਂ ਨਹੀਂ ਤੇ ਇਹਨਾਂ ਲੋਕਾਂ ਨੂੰ ਇਹ ਕਹਿ ਕਰਾਂਗੇ ਸਾਰਾ ਮੱਕੜ ਆਦਮੀ ਹੈਗਾ,
0: ਮੱਕੜ ਆਦਮੀ, ਮੈਂ ਹੱਥਾਂ 'ਚ ਜਾਲੇ ਛੱਡਦਾ ਆਪਣੇ ਸੀਵੀ ਦੇ ਉੱਤੇ ਵੀ ਲਿਖਣ, ਤੁਹਾਡੀ ਖਾਸੀਅਤ ਕੀ
1: ਹੁਣ ਕੀ
0: ਕਰਕੇ ਜਾਲੇ ਛੱਡਦਾ।
1: यार मेनू तो मेरा मतलब कहना नहीं होता डबा डबा सारे की करता मेनू बोलना नहीं आता लबा लबा सा लबा लबा सा एकदम जुकाम है मेनू कहना नहीं आता बड़ा वधिया कहता ना यही है वो बड़ा वधिया पर भाजी
0: सरगम सरगम
1: ਭਾਜੀ ਮੈਂ ਤੁਹਾਡੇ ਲਈ ਬੜੀ ਵਧੀਆ ਐਂਟਰੀ ਸੋਚੀ ਆ ਮੈਂ ਕਿਹਾ ਕੋਈ ਹੋਏਗਾ ਕੋਈ ਪੰਜਾਬੀ ਚ ਭੰਗੜਾ ਕੋਈ ਕਰਾਏਗਾ ਆਪਣਾ ਪੰਜਾਬੀ ਬੰਦਾ ਹੈਗਾ ਕਹਿੰਦੇ ਭਾਜੀ ਇੱਧਰ ਆਓ ਕਹਿੰਦੇ ਤੁਸੀਂ ਤਾਂ ਫੈਂਸਿੰਗ ਟੱਪ ਕੇ ਆਉਣਾ
0: ਉੱਥੇ ਡਬਲ
1: ਉਹ ਫੈਂਸਿੰਗ ਵੀ ਏਦਾਂ
0: ਦੀ
1: ਬੜੀ ਉੱਚੀ ਭਾਜੀ ਉਹਨਾਂ ਨੇ ਕੁਰਸੀ ਲਿਆਂਦੀ ਮੈਂ ਭਾਜੀ ਮਤਲਬ ਕੀ ਕਰਾਉਣ ਲੱਗੇ ਹੋ ਮੈਂ
0: ਭਾਈਜਾਨ ਮੈਨੂੰ ਐਸੀ ਟ੍ਰੇਨਿੰਗ ਨਹੀਂ ਮਿਲੀ
1: ਮੈਂ ਕਿਹਾ ਭਾਜੀ ਸੋਚੋ ਮੈਂ ਗੋਰਾ ਸਪਾਈਡਰਮੈਨ ਮੈਂ ਪੰਜਾਬੀ ਸਪਾਈਡਰਮੈਨ ਮੈਨੂੰ ਕਿਉਂ ਮੇਰੀ ਲੱਤਾਂ ਤੋੜੀਆਂ ਤੁਸੀਂ ਜਾ ਕੇ
0: ਮੇਰੇ ਗੋਡਿਆਂ ਤੇ ਨੀ ਪੈਡ ਵੀ ਨਹੀਂ ਪਾਏ ਹੋਏ
1: ਪਰ ਭਾਜੀ ਉਹ ਜੰਪ ਮਾਰ ਦਿੱਤਾ ਫਿਰ ਮਾਰ ਕੇ ਨਾ ਫਿਰ ਮੈਂ ਉੱਠਿਆ ਲਈ ਥੱਲੇ ਬਹਿ ਕੇ ਐ ਕਰਨ ਲੱਗ ਪਿਆ
0: ਇੱਕੋ ਸਪਾਈਡਰਮੈਨ ਹੁੰਦਾ ਉੜਦਾ ਉੜਦਾ ਹੁੰਦਾ ਇਹ ਪਹਿਲਾ ਸਪਾਈਡਰਮੈਨ ਸੀ ਜਿਹੜਾ ਰੁੜਦਾ ਰੁੜਦਾ ਹੁੰਦਾ ਸੀ
1: ਜਿਹੜੇ ਗੋਲੇ ਸਪਾਈਡਰਮੈਨ ਹੁੰਦੇ ਆ ਉਹ ਨਾ ਬੜੀਆਂ ਕਾਰਡ ਫੀਲ ਜੰਪ ਜੁੰਪ ਮਾਰ ਕੇ ਆਉਂਦੇ ਤੇ ਮੈਂ ਜਦੋਂ ਜੰਪ ਮਾਰਿਆ ਨਾ
0: ਤੁਸੀਂ ਸਿੱਖੋ ਭਾਜੀ ਇਹਦੀ ਟ੍ਰੇਨਿੰਗ ਟ੍ਰੂਨਿੰਗ ਲਓ
1: ਯਾਰ ਹੁਣ ਕੀ ਸਿੱਖ ਲੈਂਦਾ
0: ਚੀਜ਼ਾਂ
1: ਸਿੱਖਾ
0: ਨਿੱਕ ਇਹ ਇੱਕ ਚੀਜ਼ ਸਿੱਖਾ
1: ਸਪਾਈਡਰਮੈਨ
0: ਵਾਲੀ ਇਹਦਾ ਰੇਟ ਵਧਾ ਦੇ ਨਾ
1: ਦੇਖ
0: ਕੇ ਤੁਹਾਨੂੰ ਪੰਜਾਬੀ ਸਪਾਈਡਰਮੈਨ ਫਿਲਮ ਹੀ ਨਾ ਬਣ ਜਾਵੇ
1: ਕਹਿੰਦੇ ਆਏ
0: ਅਮਰਿੰਦਰ ਗਿੱਲ ਨੇ ਬਣਾ ਦੇਣੀ
1: ਪਹਿਲੀ
0: ਫਿਲਮ ਦੇ ਵਿੱਚ ਹੱਥਾਂ ਚੋਂ ਜਾਲੇ ਕੱਢੂਗਾ ਦੂਜੀ ਫਿਲਮ ਚ ਮੂੰਹ ਨਾਲ ਜਾਲੇ ਛੱਡੂਗਾ
1: ਯਾਰ ਜਾਲੇ ਤੋਂ ਯਾਦ ਆਇਆ ਆਪਣੇ ਇੰਡੀਆ ਵਿੱਚ ਜਦੋਂ ਆਪਾਂ ਹੁੰਦੇ ਆ ਆਪਾਂ ਕਿੱਡੇ ਕਿੱਡੇ ਲੰਬੇ ਆਇਆ
0: ਜਾਲੇ ਕਰਦੇ ਆ
1: ਪਰ ਇੱਥੇ ਨੀ ਆਪਾਂ ਜਾਲੇ ਕਰਦੇ ਇੱਥੇ ਘੱਟ ਹੁੰਦੇ ਆ
0: ਇੱਥੇ ਜਾਲੇ ਨੀ ਲੱਗਦੇ
1: ਪਰ ਇੱਥੇ ਸਪਾਈਡਰਮੈਨ ਬੜੇ ਖਤਰਨਾਕ ਹੁੰਦੇ ਉਹ ਬਾਹਰ ਹੀ ਰਹਿੰਦੇ ਆ ਉਹ ਘਰ ਦੀ ਆਉਂਦੇ ਫਿਰ ਹੈ
0: ਜਾਲੇ ਬਹੁਤ ਘੱਟ ਦੇਖੇ ਇੱਥੇ ਨਾਲੇ ਵੀ ਬਹੁਤ ਘੱਟ ਦੇਖੇ ਸਾਡੇ ਤਾਂ ਉੱਥੇ ਇੱਕ ਮਹੱਲਾ ਹੈਗਾ ਗੰਦਾ ਨਾਲਾ
1: ਸਾਡੇ ਵੀ ਹੈਗਾ
0: ਉਹਦੇ ਨਾਲ ਪੂਰੀ

0: ਉੱਥੇ 5 ਵਜੇ ਤੋਂ ਬਾਅਦ ਦੁਨੀਆ ਚਾਲੂ ਹੁੰਦੀ ਆ,
1: ਸ਼ੁਰੂ ਹੁੰਦਾ ਕੰਮ,
0: ਇੱਥੇ 5 ਵਜੇ ਬੰਦ ਕਰ ਦਿੰਦੇ
1: ਆ, ਫੋਨ ਲਾ ਸ਼ਾਮ ਨੂੰ 5-6 ਵਜੇ ਕਿਉਂਕਿ ਸੁੱਤੇ ਉੱਠੇ ਹੁੰਦੇ ਨਾ ਸ਼ਾਮ ਨੂੰ। ਹਾਂਜੀ, ਹੁਣ ਕੀ ਕਰਦਾ ਖਾ ਰਿਹਾ, ਹੁਣ ਕੀ ਕਰਦਾ ਸੁੱਤਾ ਪਿਆ,
0: ਸੁੱਤਾ ਪਿਆ,
1: ਈਟ ਸਲੀਪ ਰਿਪੀਟ, ਆਹੀ ਕੰਮ ਉੱਥੇ।
0: ਇੱਥੇ ਕੀ ਆ, ਵਰਕ ਵਰਕ ਹੈ, ਰੋਲ ਹੀ ਵਰਕ ਹੈ, ਬਸ ਕੰਮ ਕੰਮ ਕੰਮ ਕਰੋ।
1: ਚਲੋ ਆਪਾਂ ਅਗਲੀ ਖਬਰ ਦੇਣੀ ਹੈ ਕਿ ਨਹੀਂ ਦੇਣੀ,
0: ਤੁਸੀਂ ਦੱਸੋ ਜੇ ਤੁਹਾਡਾ ਮੂਡ ਹੈਗਾ, ਨਹੀਂ ਤਾਂ ਕੋਈ ਚੱਕਰ ਨਹੀਂ ਆ।
1: ਮੂਡ ਨੂੰ ਸਾਡੀ ਕੰਪਨੀ ਗਾਰਡਨ,
0: ਸਾਡੇ ਕੰਪਨੀ ਬਾਗ, ਸਾਡੇ ਉੱਥੇ ਕੰਪਨੀ ਬਾਗ ਵੀ ਹੈਗਾ।
1: ਹਾਂਜੀ ਹਾਂ,
0: ਕੰਪਨੀ ਬਾਗ ਤੁਸੀਂ ਗਏ ਹੋਏ ਸੀ? ਕੰਪਨੀ ਬਾਗ
1: ਸਾਡੇ ਪ੍ਰੇਮ ਭੰਡਾਰੀ ਪਾਰਕ।
0: ਉਹ ਯਾਰ ਕੰਪਨੀ ਬਾਗ ਤੋਂ ਯਾਦ ਆਇਆ, 4 ਕੁ ਦਿਨ ਪਹਿਲਾਂ ਅੰਮ੍ਰਿਤਸਰ ਤੂਫਾਨ ਬੜਾ ਆਇਆ ਸੀ।
1: ਸਾਰੇ ਕਿਤੇ ਆਏ ਸੀ?
0: ਅੱਛਾ, ਤੁਹਾਡੇ ਵਾਲੇ ਪਾਸੇ ਵੀ ਆਏ?
1: ਹਾਂਜੀ ਹਾਂਜੀ,
0: ਸਾਡੇ ਕਹਿੰਦੇ ਬਹੁਤ। ਉਹ ਮੇਰਾ ਬ੍ਰਦਰ ਨਾਲ ਗੱਲ ਕੀਤੀ, ਕਹਿੰਦੇ ਉਹ ਕੀ ਹੁੰਦੀ ਆ,
1: ਨਹੀਂ
0: ਨਹੀਂ ਉਹ ਜਿਹੜੀ ਕੀ ਹੁੰਦੀ ਆ, ਕਨੈਕਟਿਕ
1: ਐਕਟਿਵਾ,
0: ਐਕਟਿਵਾ ਹਾਂ, ਉਹ ਕਹਿੰਦੇ ਕੱਲੇ ਹੀ ਇੱਕ।
1: ਅੱਛਾ, ਐਕਟਿਵਾ ਉੱਥੇ ਇੱਕ ਬ੍ਰਾਂਡ ਹੈ, ਉਹਨੂੰ ਸਾਰੇ ਹੀ ਐਕਟਿਵਾ ਹੀ ਗਏ। ਸਾਡੇ ਗੁਆਂਢੀਆਂ ਦੇ ਕੋਲ ਹੈ, ਉਹਦਾ ਪਤਾ ਹੀ ਨਹੀਂ ਲੱਗਦਾ ਕਦ ਆ ਜਾਂਦਾ, ਕਦ ਚਲਾ
0: ਜਾਂਦਾ,
1: ਜਮਾ ਹੀ ਆਵਾਜ਼ ਨਹੀਂ ਆਉਂਦੀ। ਉਹ ਤਾਂ ਛੱਤ ਤੇ ਵੀ ਸੋਲਰ ਪੈਨਲ ਲਵਾਉਣਾ, ਕਹਿੰਦਾ ਇੱਥੇ ਚਾਰਜ ਕਰਿਆ ਕਰਨਾ।
0: ਓ ਵਾਹ,
1: ਇੰਡੀਆ ਬਹੁਤ ਅੱਗੇ ਹੋ ਗਿਆ ਭਾਜੀ, ਬਹੁਤ ਅੱਗੇ,
0: ਜਿਹੜਾ ਇੰਡੀਆ ਛੱਡ ਕੇ ਗਿਆ ਸੀ ਉਦਾਂ ਦਾ ਇੰਡੀਆ ਹੈ ਨਹੀਂ ਵੈਸੇ।
1: ਸਾਡਾ ਮੁਹੱਲਾ ਤਾਂ ਜਮਾ ਹੀ ਨਹੀਂ ਪਛਾਣਿਆ ਜਾਂਦਾ।
0: ਨਹੀਂ ਨਹੀਂ ਉੱਥੇ ਬੜਾ, ਉੱਥੇ ਚੀਜ਼ਾਂ ਵੀ ਬੜੀਆਂ ਬਣ ਗਈਆਂ ਮੇਰੇ ਕਹਿੰਦਾ। ਉਹ ਧਨੌਲੇ ਵਾਲੇ ਪਾਸੇ ਵੇਖਿਆ ਤੁਸੀਂ, ਉੱਥੇ ਬੜਾ ਮਾਡਰਨ
1: ਬਰਨਾਲੇ ਕੋਲ ਜਿਹੜਾ, ਹਾਂ
0: ਕਿਸੇ ਦੇ ਮੈਨੂੰ ਦੱਸਿਆ
1: ਪਾਰਕ ਹੈਗਾ, ਹਾਂ
0: ਕਿਸੇ ਦੇ ਦੱਸਿਆ, ਪਰ ਮੈਂ ਗਿਆ ਨਹੀਂ।
1: ਹਾਂ ਹਾਂ, ਉੱਥੇ ਗਿਆ, ਹੰਡਾਇਆ ਬਣਿਆ ਉਹ,
0: ਹੰਡਾਇਆ ਕਿਸੇ ਬੜਾ ਘੈਂਟ ਬਣਿਆ
1: ਬਣਿਆ, ਅਗਲੀ ਖਬਰ ਦੇ ਵੱਲ ਲਾਈਏ ਫਿਰ ਚੁੱਪ ਚਾਪ।
0: ਲਓ ਜੀ
1: ਅਗਲੀ ਖਬਰ ਭਾਜੀ ਜਿਹੜੀ ਹੈਗੀ ਹੈ ਨਾ,
0: ਹਾਂਜੀ
1: ਉਹ ਬੜੀ ਇੰਟਰਸਟਿੰਗ ਖਬਰ ਹੈ,
0: ਚੱਕਦੇ ਫਿਰ।
1: ਤੁਸੀਂ ਸੋਚਿਆ ਕਦੇ ਕਿ ਡਰਾਈਵਿੰਗ ਸੀਟ ਤੇ ਬੈਠ ਕੇ,
0: ਡਰਾਈਵਿੰਗ ਸੀਟ ਤੇ ਮੈਂ ਬੈਠਾ ਹੋਵਾਂ
1: ਹਨਾ, ਤੇ ਤੁਸੀਂ ਜਾਰਡਨ ਦੇ ਜੁੱਤੇ ਪਾਏ ਨੇ,
0: ਜਾਰਡਨ ਦੇ ਜੁੱਤੇ,
1: ਹਾਂ
0: ਹਾਂ,
1: ਹੁਣ ਇਹ ਨਾ ਪੁੱਛੋ ਵੀ ਜਾਰਡਨ ਨੇ ਕੀ ਪਾਇਆ,
0: ਨਹੀਂ ਜਾਰਡਨ ਸਿੰਗਰ ਜਿਹੜਾ ਉਹਦੇ ਜੁੱਤੇ ਪਏ ਪਏ,
1: ਬਾਸਕਟਬਾਲ ਵਾਲਾ।
0: ਅੱਛਾ ਅੱਛਾ, ਉਹ ਬਾਸਕਟਬਾਲ ਇੱਕ ਜਾਰਡਨ, ਆਪਣਾ ਜਾਰਡਨ ਸੰਧੂ ਨਹੀਂ ਹੈ ਉਹੀ ਹੈ, ਉਹਦੇ ਉਹਦੇ ਜੁੱਤੇ ਪਾਏ ਆ, ਉਹੀ ਕਿਹਾ ਨਹੀਂ ਹੈਗਾ ਨਾ ਸਿੰਗਰ ਜਾਰਡਨ ਸੰਧੂ।
1: ਇਹ ਮੈਂ ਐਂਗਲ ਇਹ ਮੈਂ ਸੋਚਿਆ ਹੀ ਨਹੀਂ ਸੀ, ਤੁਸੀਂ ਜਮਾ ਇੱਕ ਡਿਫਰੈਂਟ ਪਰਸਪੈਕਟਿਵ ਰੱਖ ਦਿੰਦੇ ਹੋ
0: ਯਾਰ। ਪਤਾ ਹੀ ਹੈਗਾ ਨਾ ਸਿੰਗਰ ਹੈਗਾ ਜਾਰਡਨ ਸੰਧੂ। ਹਾਂਜੀ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਭਾਜੀ।
1: ਇਹ ਜਿਹੜਾ ਜਾਰਡਨ ਹੈ ਉਹਨੂੰ ਸਤਿ ਸ਼੍ਰੀ ਅਕਾਲ ਦਾ ਜਵਾਬ ਨਹੀਂ ਪਤਾ।
0: ਅੱਛਾ,
1: ਤੇ ਇਹਦੀ ਸਟੋਰੀ ਬੜੀ ਇੰਟਰਸਟਿੰਗ ਹੈ, ਕਿਸੇ ਦਿਨ ਕਰਾਂਗੇ ਆਪਾਂ। ਜਾਰਡਨ ਦੇ ਸ਼ੂਜ਼ ਦੀ ਸੁਣੀ ਆ ਤੁਸੀਂ ਕਦੇ ਸਟੋਰੀ?
0: ਜਾਰਡਨ
1: ਬੜੀ ਘੈਂਟ ਸਟੋਰੀ।
0: ਨਹੀਂ ਨਹੀਂ, ਹੁਣ ਤੁਸੀਂ ਮੈਨੂੰ ਇਹ ਦੱਸੋ, ਜਾਰਡਨ ਅੰਗਰੇਜ਼ ਬੰਦਾ ਉਹਦੇ ਸ਼ੂਜ਼ ਪਾਏ ਜਾਂ ਜਾਰਡਨ ਦਾ
1: ਗੋਰਾ ਕਾਲਾ ਬੰਦਾ ਹੈ?
0: ਅੱਛਾ, ਗੋਰਾ ਕਾਲਾ ਬੰਦਾ ਜਾਰਡਨ ਦੇ ਸ਼ੂਜ਼ ਪਾਏ।
1: ਬਾਸਕਟਬਾਲ ਪਲੇਅਰ ਸੀਗਾ ਔਰ ਉਹ ਮਤਲਬ ਇੱਕ ਐਕਸੀਡੈਂਟਲ ਬ੍ਰਾਂਡ ਹੈ ਇਹ, ਮਤਲਬ ਉਹਨੂੰ ਇੱਕ ਪਾਰਟਿਕੂਲਰ ਕਿਸਮ ਦੇ ਸ਼ੂਜ਼ ਪਹਿਨਣ ਤੋਂ ਰੋਕਤਾ ਸੀਗਾ ਬਾਸਕਟਬਾਲ ਨੇ, NBA ਨੇ।
0: ਓ ਅੱਛਾ,
1: ਉਹ ਤੋਂ ਬਾਅਦ ਫਿਰ ਉਹਨੇ ਆਪਣਾ ਬ੍ਰਾਂਡ ਕਿਵੇਂ ਬਣਾਇਆ ਉਹਦੀ ਇੱਕ ਅਲੱਗ ਸਟੋਰੀ, ਉਹ ਫਿਰ ਕਦੇ ਆਪਾਂ ਸ਼ੇਅਰ ਕਰਾਂਗੇ।
0: ਚਲੋ ਪਹਿਲਾਂ ਦੇ ਦਿਓ।
1: ਐਨੀਵੇਜ਼, ਇੰਡੀਆ ਦੀ ਇੱਕ ਸਟੇਟ ਇਹੋ ਜਿਹੀ ਹੈ,
0: ਠੀਕ ਹੈ,
1: ਜਿੱਥੇ ਤੁਹਾਨੂੰ ਸਿਰਫ ਜੁੱਤੇ ਪਹਿਨ ਕੇ ਹੀ ਸ਼ੂਜ਼ ਪਹਿਨ ਕੇ ਹੀ ਤੁਸੀਂ ਗੱਡੀ ਚਲਾ ਸਕਦੇ ਹੋ।
0: ਓ, ਇੰਡੀਆ ਦੀ?
1: ਸਿੱਕਮ, ਸੁਣਿਆ ਕਦੇ ਸਿੱਕਮ? ਗੰਗਟੋਕ,
0: ਸਿੱਕਮ, ਹਾਂ ਹਾਂ
1: ਹਾਂ, ਰਾਜਧਾਨੀ ਉੱਥੇ ਦੀ ਗੰਗਟੋਕ। ਸਿੱਕਮ ਦੇ ਵਿੱਚ ਤੁਸੀਂ ਚੱਪਲਾਂ ਪਹਿਨ ਕੇ ਗੱਡੀ ਨਹੀਂ ਚਲਾ ਸਕਦੇ ਹੈਗੇ,
0: ਉਹ ਤੁਹਾਡਾ
1: ਕਿਉਂਕਿ ਹਿੱਲੀ ਏਰੀਆ ਸਾਰਾ, ਬੰਦਾ ਕੱਲ ਨੂੰ ਕਹਿੰਦੇ ਮੇਰਾ ਐਕਸੀਲੇਟਰ ਦੇ ਵਿੱਚ ਚੱਪਲ ਫਸ
0: ਗਈ।
1: ਸੋ ਉੱਥੇ ਉਹ ਰਿਲੈਕਸ ਹੋ ਪਾ ਕੇ, ਤੁਸੀਂ ਰਿਲੈਕਸ ਹੋ ਕੇ ਤੁਸੀਂ ਗੱਡੀ ਨਹੀਂ ਚਲਾ ਸਕਦੇ ਹੈਗੇ, 500 ਰੁਪਏ ਦਾ ਜੁਰਮਾਨਾ।
0: ਭਾਜੀ ਚਲੋ ਵਿੱਚ ਇਹ ਖਬਰ ਮੈਂ ਤੁਹਾਨੂੰ ਸ਼ੇਸ਼ੇ ਦੀ ਭੁੱਲ ਜਾਗਾ ਮੈਂ, ਤੁਹਾਨੂੰ ਯਾਦ ਹੈ ਜਦੋਂ ਉਹਦੀ ਵਧਣ ਲਈ ਭੱਜਦੇ ਭੱਜਦੇ ਵਧਣ ਲਈ ਉਹ ਬਾਅਦ ਨਾ ਅੰਗੂਠੇ ਲਾਇਆ ਕਰਕੇ ਪਾਈ ਦਿੰਦੀ, ਉਹ ਬਾਅਦ ਵਿੱਚ ਜੇ ਨਾ ਤੁਸੀਂ ਵੀ ਬੜੀ ਬੜੀ ਕੀਤਾ ਹੋਣਾ, ਮੈਂ ਕਹਿੰਦਾ ਜਿਹੜੇ ਸੋਦੇ ਮੈਂ ਉਹਨਾਂ
1: ਨੇ ਨਹੀਂ
0: ਨਹੀਂ ਜਦੋਂ ਚੱਪਲ ਦੇ ਥੱਲੇ ਹੋਣਾ ਉਹ ਡੂਡੀ ਜੀ ਟੁੱਟ ਜਾਂਦੀ ਆ, ਫਿਰ ਉੱਥੇ ਉਹ ਲਾ ਦਿੰਦੀ ਪਿੰਨ ਲਾ ਕੇ,
1: ਕਿੱਲ ਜਿਹਾ ਵੀ ਲਗਾ ਦਿੰਦੇ
0: ਸੀ, ਕੁਝ ਵੀ ਲਾ ਕੇ ਵੀ ਚੱਲ ਥੋੜਾ ਬਹੁਤ ਚੱਲਦੀ ਰਹੇ।
1: ਹਾਂ, ਉਹਦੇ ਥੱਲੇ ਬੜੇ ਜਗਾੜ ਹੁੰਦੇ ਰਹੇ ਹੈਗੇ ਨੇ,
0: ਉਹ ਰੱਸੀ ਵੀ ਬੰਨਦੇ
1: ਨੇ, ਚੱਪਲ ਦੀ ਉਮਰ ਵਧਾਉਂਦੇ ਨੇ, ਪੰਜਾਬੀ ਨੇ। ਵੈਸੇ ਇਹ ਵੀ ਇੱਕ ਇੰਟਰਸਟਿੰਗ ਚੀਜ਼ ਹੈਗੀ ਹੈ, ਮਤਲਬ ਆਈ ਹੈਵ ਬੀਨ, ਮੈਂ ਸਿਰਫ ਵੈਸਟ ਬੰਗਾਲ ਤੱਕ ਹੱਥ ਲਗਾ ਕੇ ਆਇਆ, ਬਟ ਮੈਂ ਜਾਣਾ ਚਾਹੁੰਦਾ ਉਹ ਜਿਹੜੀਆਂ 7 ਸਿਸਟਰਸ ਨੇ ਨਾ,
0: ਹਾਂਜੀ
1: ਉਧਰ ਜਾਣਾ ਚਾਹੁੰਦਾ, ਉਹ ਸਿੱਕਮ, ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼। ਆਪਣੇ ਪੰਜਾਬੀ ਤਾਂ ਜਾਂਦੇ ਨੇ, ਜਿਹੜੇ ਟਰੱਕ ਡਰਾਈਵਰ ਹੈ ਕਿੱਥੇ ਗਿਆ ਸੀ, ਮੈਂ ਆਸਾਮ ਦਾ ਗੇੜਾ ਲਾ ਗਿਆ,
0: ਉਹ ਤਾਂ ਸਹੀ
1: ਜਾਂਦੇ ਹੈਗੇ ਨੇ, ਪਰ ਉਹ ਜਿਹੜੀਆਂ ਟਿਪੀਕਲ ਜਿਹੜੀਆਂ ਧੁਰ ਐਂਡ ਤੱਕ

0: ਸਟੇਟ ਹੈਗੀਆਂ ਨੇ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਮੇਘਾਲਿਆ,
1: ਉੱਥੇ ਤਾਂ ਜੰਗਲ ਵੀ ਆ,
0: ਉੱਥੇ ਤਾਂ ਕਹਿੰਦੇ ਬੋਲਦੇ ਵੀ ਇੰਗਲਿਸ਼ ਨੇ ਭਾਜੀ।
1: ਉਹ ਯਾਰ ਹੱਦ ਹੋ ਗਈ ਸੱਚੀ,
0: ਸਟੇਟਾਂ ਦੇ ਹਾਂ ਪੜ੍ਹੇ ਲਿਖੇ ਲੋਕ ਨੇ, ਬਹੁਤ ਸੋਫਿਸਟੀਕੇਟਿਡ। ਨਾਗਾਲੈਂਡ ਮਿੱਟੀ ਦੇ ਨਾਲ ਵੀ ਜੁੜੇ ਹੋਏ ਨੇ, ਐਟ ਦੀ ਸੇਮ ਟਾਈਮ ਉਹ ਮਾਡਰਨ ਵੀ ਨੇ। ਉੱਥੇ ਸਕਾਈ ਸਕ੍ਰੈਪਰ ਨਹੀਂ ਹੈਗੇ, ਉੱਚੀਆਂ ਉੱਚੀਆਂ ਬਿਲਡਿੰਗਾਂ ਨਹੀਂ ਹੈਗੀਆਂ, ਬਟ ਦੇ ਆਰ ਵੈਰੀ ਐਜੂਕੇਟਿਡ,
1: ਪਰ ਭਾਜੀ
0: ਯੈਟ ਵੈਰੀ ਸੋਫਿਸਟੀਕੇਟਿਡ।
1: ਉਹਨਾਂ ਨੂੰ ਅੰਗਰੇਜ਼ੀ ਕਿਉਂ ਸਿਖਾਈ ਜਾਂਦਾ ਉੱਥੇ ਫਿਰ? ਮੈਨੂੰ ਨਹੀਂ ਸਮਝ ਆਉਂਦੀ ਯਾਰ, ਸ਼ਾਇਦ ਹੀ ਯਾਰ ਇਹ ਕੌਣ ਉਹਨਾਂ ਨੂੰ ਅੰਗਰੇਜ਼ੀ ਸਿਖਾ ਰਿਹਾ,
2: ਉੱਥੇ ਤਾਂ ਵੀਜ਼ਾ ਕਰ ਲੈ ਰਹੇ ਆ,
0: ਜੰਗਲ
1: ਜੁਗਲ ਆ ਤੇ ਉਹ
0: ਮਤਲਬ ਡਿਵੈਲਪਮੈਂਟ ਕਿਹਨੂੰ ਕਹਿੰਦੇ ਆ? ਉਹਨਾਂ ਨੂੰ ਅੰਦਰੋਂ ਖੁਸ਼ੀ ਮਿਲਦੀ ਹੈ, ਉਹਨਾਂ ਦੇ ਕੋਲ ਓਨਾ ਕੁ ਉਜਰਤ ਦਾ ਪੈਸਾ ਹੈਗਾ ਜਿੰਨੀ ਸਵੇਰ ਤੋਂ ਸ਼ਾਮ ਤੱਕ ਚਾਹੀਦੀ ਹੁੰਦੀ ਹੈ, ਔਰ ਉਹ ਲੋਕ ਆਪਣਾ ਬਕਾਇਦਾ ਪੜ੍ਹੇ ਲਿਖੇ ਨੇ, ਉਹਨਾਂ ਨੂੰ ਸਲੀਕਾ ਹੈਗਾ ਜ਼ਿੰਦਗੀ ਜੀਣ ਦਾ, ਹਨਾ। ਸਾਡੇ ਵਾਲਿਆਂ ਨੂੰ ਤਾਂ ਸਲੀਕੇ ਹੀ ਨਹੀਂ ਹੈਗੇ, ਫੜ ਕੇ ਜਦੋਂ ਹੀ ਚੰਡ ਦਿੰਦੇ ਹੈਗੇ ਨੇ, ਉੱਥੇ ਸੜਕ ਤੇ ਤੁਰੇ ਜਾਂਦੇ ਨੂੰ, ਕਲਚਰ ਹੀ ਖਤਮ ਹੋ ਗਿਆ ਭਾਜੀ।
1: ਪਰ ਮੈਨੂੰ
0: ਕਲਚਰ ਖਤਮ ਹੋ ਚੁੱਕਾ,
1: ਪਰ ਇਦਾਂ ਕਿੱਦਾਂ ਭਾਜੀ, ਕਿੱਦਾਂ ਉਹ ਅੰਗਰੇਜ਼ੀ ਸਿੱਖ ਲੈਂਦੇ ਇਦਾਂ? ਮੈਨੂੰ ਸਮਝ ਨਹੀਂ ਆਈ।
0: ਦੇ ਆਰ ਵੈਰੀ ਵੈਰੀ ਗੁੱਡ ਪੀਪਲ,
1: ਗੁੱਡ ਪੀਪਲ, ਜਾਣਾ ਚਾਹੀਦਾ ਹੈ,
0: ਜਾਣਾ ਚਾਹੀਦਾ ਤੁਹਾਨੂੰ ਉਧਰ। ਟੂਰਿਜ਼ਮ, ਟੂਰਿਜ਼ਮ ਜਦੋਂ ਤੁਸੀਂ ਜਾਣਾ ਤਾਂ ਟੂਰਿਜ਼ਮ ਦੇ ਨਾਂ ਦੇ ਉੱਤੇ ਆਹੀ ਨਹੀਂ ਵੀ ਨੰਦੇੜ ਸਾਹਿਬ ਜਾਏ ਤੇ ਦਰਬਾਰ ਸਾਹਿਬ ਮੱਥਾ ਟੇਕਿਆ, ਇੱਥੇ ਤਾਂ ਅਸੀਂ ਬਚਪਨ ਜਾਂਦੇ ਪਲੇ ਵਧੇ ਹੀ ਆ।
1: ਸਹੀ ਗੱਲ ਆ,
0: ਬਾਰ ਬਾਰ ਉਹ ਤਾਜ ਮਹਿਲ ਜਾਏ ਤੇ ਉੱਥੇ ਜੈਪੁਰ ਜਾਏ, ਨਾ ਉਧਰਲੇ ਪਾਸੇ ਜਾ ਕੇ ਦੇਖੋ ਭਾਈ।
1: ਸਹੀ ਗੱਲ ਆ, ਮਤਲਬ ਉੱਥੇ ਇੱਕ ਤਾਂ ਹਰਿਆਲੀ ਵੀ ਬੜੀ ਹੈ ਕਹਿੰਦੇ।
0: ਓਹੋ, ਹਰਿਆਲੀ ਬੜੀ,
1: ਮਤਲਬ
0: ਉੱਥੇ ਹਰਿਆਲੀ ਹੀ ਹਰਿਆਲੀ।
1: ਹਾਂ, ਉੱਥੇ ਉਹ ਵੀ ਹੈ ਨਾ,
0: ਉੱਥੇ ਤੁਹਾਡੀ ਧੁੰਨੀ ਹਰੀ ਹੋ ਜਾਂਦੀ ਹੈ।
1: ਚਾਹ ਦੇ ਜਿਹੜੇ ਬਾਗ ਬੜੇ ਹੁੰਦੇ ਉਧਰਲੇ ਪਾਸੇ,
0: ਉਹ ਆਸਾਮ ਦੇ ਵਿੱਚ ਨੇ।
1: ਅੱਛਾ, ਉਹ ਆਸਾਮ,
0: ਨਾਗਾਲੈਂਡ, ਮੇਘਾਲਿਆ ਦੇ ਵਿੱਚ ਨਹੀਂ, ਮੇਘਾਲਿਆ ਚ ਹੋ ਸਕਦੇ।
1: ਅੱਛਾ, ਹਾਂ, ਆਸਾਮ ਦੇ ਵਿੱਚ ਚਾਹ
0: ਬੜੀ, ਇਲਾਚੀ ਬੜੀ ਹੈ, ਇਲਾਚੀ ਦੀ ਬਹੁਤ ਖੇਤੀ ਹੁੰਦੀ ਉੱਥੇ।
1: ਓ ਅੱਛਾ,
0: ਹੋਰ ਡਿਫਰੈਂਟ ਡਿਫਰੈਂਟ ਕਿਸਮ ਦੀ ਚੌਲਾਂ ਦੀ ਵੀ ਹੁੰਦੀ ਹੈ ਉੱਥੇ, ਪਰ ਸਟੈਪਸ ਦੇ ਉੱਤੇ ਹੁੰਦੀ ਹੈ।
1: ਪਰ ਯਾਰ ਉਹ ਦੇਖਣੀ ਚਾਹੀਦੀ ਹੈ, ਕਿਉਂਕਿ ਆਪਾਂ ਹੁਣ ਸਾਡੇ ਪੰਜਾਬ ਵਿੱਚ ਤਾਂ ਪਲੇਨ ਹੈ ਸਾਰਾ, ਸਾਰੇ ਇੱਦਾਂ ਹੀ। ਹੁਣ ਉਹ ਜਿੱਦਾਂ ਆ ਪਹਾੜਾਂ ਦੇ ਉੱਤੇ ਕਿੱਦਾਂ ਕਰਦੇ ਹੋਣਗੇ?
0: ਵੈਰੀ ਵੈਰੀ ਵੈਰੀ ਗੁੱਡ, ਵੈਰੀ ਬਿਊਟੀਫੁਲ, ਤੇ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਮਝ ਹੀ ਨਹੀਂ ਆਣਗੀਆਂ।
1: ਚਲੀਏ ਫਿਰ ਆਪਾਂ ਵੀ,
0: ਚਲੀਏ।
1: ਨਹੀਂ ਨਹੀਂ, ਮਤਲਬ ਸਿੱਕਮ
0: ਪਹਿਲਾਂ ਇੰਗਲਿਸ਼ ਸਿੱਖੋ।
1: ਅੱਛਾ,
0: ਪਹਿਲਾਂ ਤੁਸੀਂ ਕਾਰਟਵੀਲ ਸਿੱਖੋ।
1: ਓਹ, ਪਹਿਲਾਂ ਸਪਾਈਡਰਮੈਨ, ਯਾਰ ਕਿੰਨਾ ਕੁਝ, ਮੈਂ ਕਿੰਨਾ ਕੁਝ ਸਿੱਖਾ ਦੱਸੋ
0: ਭਾਈ। ਤੁਸੀਂ ਮਤਲਬ ਬਣ ਜੋ ਐਨ ਟੈਲੈਂਟਡ, ਮਤਲਬ ਤੁਹਾਡੇ ਚ ਟੈਲੈਂਟ ਕੁੱਟ ਕੁੱਟ ਕੇ ਭਰਿਆ ਹੋਵੇ।
1: ਯਾਰ ਭਾਜੀ ਬਸ ਕਰੋ ਬਾਈ, ਮੈਂ ਪਹਿਲਾਂ ਆ ਵੀ ਅੰਗਰੇਜ਼ੀ ਸਿੱਖਣੀ, ਫਿਰ ਸਿੱਕਮ ਆ ਕਾਰਟਵੀਲ ਸਿੱਖਣੀ ਆ, ਫਿਰ ਤੁਸੀਂ ਕਹਿੰਦੇ ਸਵੇਰੇ ਸਵੇਰੇ ਟੀਵੀ ਵੇਖਿਆ ਕਰੋ, ਇੰਨਾ ਕੁਝ ਕਿੱਦਾਂ ਬੰਦਾ ਕਰੇ ਦੱਸ?
0: ਇਹ
1: ਘਰ ਦੀ ਵੀ ਖੁਸ਼ ਕਰ ਲੈ ਲਾ, ਫਿਰ ਉਹਦੀ ਵੀ ਸੇਵਾ ਕਰਨੀ ਹੈ ਨਾ। ਮੈਂ ਇੱਕੋ ਹੀ ਮਤਲਬ,
0: ਦੇਖੋ ਤੁਸੀਂ ਹੁਣ ਜੇ 18 ਘੰਟੇ ਉਹਦੇ ਚ ਕੱਢ ਦੋ ਸੇਵਾ ਲਈ, ਜਿੰਨੇ ਕੁ ਘੰਟੇ ਬਚਦੇ ਨੇ, ਇੱਕ ਦੋ ਘੰਟੇ ਆਪਣੀ ਨੀਂਦ ਨੂੰ ਦੋ
1: ਬਸ।
0: ਹੁਣ ਵੀ ਤਾਂ ਤੁਸੀਂ ਅੱਧਾ ਘੰਟਾ ਦੇ ਰਹੇ
1: ਹੋ,
0: ਮੈਂ ਤੁਹਾਡਾ ਟਾਈਮ ਵਧਾ ਰਹੇ ਹਾਂ।
1: ਆਹ ਕਿਦਲੀ ਦੱਸਿਆ ਤੁਸੀਂ ਦੱਸੋ,
0: ਇਹ ਜਿੱਦਾਂ ਤੁਹਾਡਾ ਢਿੱਡ ਫੁੱਲ ਗਿਆ ਮਾਰ ਕੇ
1: ਭਾਈ, ਮਤਲਬ ਮੈਂ ਤਾਂ ਦੇਖੇ ਥੋੜਾ, ਮੈਂ ਪਤਲਾ ਨੀ ਲੱਗਣ ਡਿਆ,
0: ਮਤਲਬ ਹੁਣ ਤੁਹਾਨੂੰ ਮੈਂ ਖੁਸ਼ ਕਰਾਂ ਕਿ ਕੀ ਕਰਾਂ?
1: ਨਹੀਂ ਨਹੀਂ, ਵੈਸੇ ਤੁਸੀਂ ਤੁਹਾਨੂੰ ਥੋੜਾ ਦੌਰ
0: ਜਾਵਾਂ, ਇੱਕ ਕੁਲਵਿੰਦਰ ਬਿੱਲਾ ਲੱਗ ਰਿਹਾ ਕੰਪੈਰੀਜ਼ਨ ਕਿਹਦੇ ਨਾਲ। ਚਲੋ ਐਨੀਵੇਜ਼, ਤੇ ਆਪਾਂ ਚੱਲੀਏ ਫਿਰ,
1: ਚੱਲੀਏ ਮੈਂ ਲਿਆਣਿਆਂ ਨੂੰ ਸਕੂਲੋਂ ਵੀ ਲਿਆਉਣਾ,
0: ਉਹ ਆਏ ਨੀ ਦੱਸੀ ਦੱਸ ਜਾ ਯਾਰ ਭਾਈ ਕੀ ਗੱਲ ਕਰਦੇ?
1: ਨਹੀਂ ਨਹੀਂ
0: ਇਹ ਕੱਟ,
1: ਪੜ੍ਹੇ
0: ਤੁਸੀਂ ਕਾਫਕਾ?
1: ਕਾਫਕਾ
0: ਹੁਣ ਤੁਸੀਂ ਕਹੋਗੇ ਬਿੱਲਾ ਮੈਨੂੰ ਇਹ ਵੀ ਪੜ੍ਹਾਓ,
1: ਇਹ ਤਾਂ ਵਧੀਆ ਟੌਪਿਕ, ਅਗਲੀ ਵਾਰੀ ਕਰਾਂਗੇ।
0: ਚਲੋ ਮੈਂ ਤੁਹਾਨੂੰ ਕਾਫਕਾ ਸੁਣਾ ਦਿੰਦਾ,
1: ਠੀਕ ਹੈ?
0: ਤੇ ਫਿਰ ਆਪਾਂ ਮਿਲਦੇ ਹਾਂ ਕਿਸੇ ਹੋਰ ਦਿਨ।
1: ਚਲੋ,
0: ਦਿਓ ਇਜਾਜ਼ਤਾਂ, ਰੱਖੋ ਸਿਹਤਾਂ ਦਾ ਖਿਆਲ।

de tos y sonreír allí.

0: You are listening.
1: Haji Haji, Haji Haji, Haji Haji. Radio Haji.
2: Radio Haji, 1674 AM, 24/7 Indian Radio, Sydney ka apna Indian Radio Station.
1: Radio Haji.
0: Stay tuned.
1: Haji Haji, Haji Haji.
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: जी।
1: हाँ भाई सिडनी वालियो, तुसी सुन रहे हो सिडनी दा अपना इंडियन रेडियो स्टेशन रेडियो हांजी। हांजी।
2: अज दा विचार, अज दी कहानी, हर रोज तुसी सुन दे हो शो हांजी मेलबर्न विच। तो हाड़ी डिमांड उते आओ एक बार फिर सुन दे हां इस हफ्ते दी एक बेहतरीन कहानी।
3: रेडियो हांजी 1674 समा हो चुका अज दी कहानी दा, अज दे विचार दा। कहिंदे ने एक वारी एक नौजवान जिन्हूं पता लगा कि एक उच्ची पहाड़ी दी चोटी दे उते एक गुरु रहिंदा। ਇਹ ਗੁਰੂ ਕਿਸੇ ਨੂੰ ਬਹੁਤਾ ਮਿਲਦਾ ਨਹੀਂ, ਨਾ ਹੀ ਕਦੀ ਇਸ ਪਹਾੜੀ ਤੋਂ ਥੱਲੇ ਉਤਰਿਆ, ਅਤੇ ਪਹਾੜੀ ਦੇ ਉੱਤੇ ਚੜ੍ਹਨਾ ਵੀ ਬੜਾ ਖਤਰਨਾਕ ਹੈ। ਕੋਈ ਵਿਰਲਾ ਹੀ ਉਹਦੇ ਕੋਲ ਪਹੁੰਚਦਾ, ਅਤੇ ਜਿਹੜਾ ਪਹੁੰਚਦਾ ਉਹਦਾ ਕਹਿੰਦੇ ਨੇ ਜਨਮ ਸਫਲਾ ਹੋ ਜਾਂਦਾ। ਅਤੇ ਅੱਜ ਤੱਕ ਕਿਸੇ ਨੂੰ ਹਾਲੇ ਤੱਕ ਉਹਨੇ ਪਿਆਰ ਦੇ ਨਾਲ ਬੁਲਾਇਆ ਨਹੀਂ, ਕਿਸੇ ਦੇ ਸਿਰ ਦੇ ਉੱਤੇ ਅੱਜ ਤੱਕ ਹੱਥ ਨਹੀਂ ਰੱਖਿਆ, ਕਿਸੇ ਨੂੰ ਵੀ ਆਪਣਾ ਯਾਨੀ ਕਿ ਸ਼ਿਸ਼ ਨਹੀਂ ਹਾਲੇ ਤੱਕ ਬਣਾਇਆ। ਉੱਥੇ ਲੋਕ ਜਾਂਦੇ ਜ਼ਰੂਰ ਨੇ, ਥੋੜ੍ਹਾ ਚਿਰ ਰਹਿੰਦੇ ਨੇ, ਵਾਪਸ ਆ ਜਾਂਦੇ ਨੇ, ਕਿਉਂਕਿ ਕਹਿੰਦੇ ਨੇ ਗੁਸੈਲਾ ਬਹੁਤ ਹੈ। ਮਨ ਦੇ ਵਿੱਚ ਇੱਛਾ ਨੌਜਵਾਨ ਦੇ ਕਿ ਮੈਂ ਜ਼ਰੂਰ ਜਾਣਾ, ਇੱਕ ਵਾਰੀ ਜ਼ਰੂਰ ਵੇਖ ਕੇ ਆਉਣਾ, ਮਿਲ ਕੇ ਆਉਣਾ। ਅਤੇ ਕਹਿੰਦੇ ਨੇ ਕਿ ਪਹਾੜੀ ਦੇ ਉੱਤੇ ਜਦੋਂ ਤੁਸੀਂ ਜਾਂਦੇ ਹੋ ਅਤੇ ਰਸਤ ਪਾਣੀ ਖਾਣ ਪੀਣ ਦਾ ਸਮਾਨ ਤੁਸੀਂ ਲੈ ਕੇ ਜਾਂਦੇ ਹੋ, ਕਿਉਂਕਿ ਉੱਤੇ ਆਸ਼ਰਮ ਦੇ ਵਿੱਚ ਉਸ ਗੁਰੂ ਦੇ ਕੋਲ ਕੁਛ ਬਹੁਤਾ ਖਾਣ ਪੀਣ ਦੇ ਲਈ ਨਹੀਂ, ਜੋ ਥੱਲਿਓਂ ਜਾਂਦਾ ਵਾ ਉਹੀ ਖਾਂਦਾ, ਉਹੀ ਵਰਤਾਇਆ ਜਾਂਦਾ। ਸੋ ਕਾਫੀ ਸਾਰਾ ਸਮਾਨ ਲੈ ਕੇ ਇੱਕ ਦਿਨ ਸੋਚਿਆ ਕਿ ਮੈਂ ਵੀ ਪਹਾੜੀ ਚੜੂੰਗਾ। ਹਿੰਮਤ ਕੀਤੀ, ਹੌਲੀ ਹੌਲੀ ਚੜ੍ਹਦਾ ਚੜ੍ਹਦਾ ਪਹਾੜੀ ਚੜ੍ਹ ਗਿਆ। ਉੱਤੇ ਜਦੋਂ ਪਹੁੰਚਦਾ ਤਾਂ ਅੱਗੇ ਪਹਿਲਾਂ ਤੋਂ ਹੀ ਮੌਜੂਦ ਕੁਛ ਹੋਰ ਲੋਕ ਜਿਹੜੇ ਆਏ ਦਾ ਸਵਾਗਤ ਕਰਦੇ ਨੇ, ਲਿਆਂਦਾ ਹੋਇਆ ਸਮਾਨ ਉਹਦਾ ਵੇਖਦੇ ਨੇ ਕੀ ਲੈ ਕੇ ਆਇਆ, ਖੁਸ਼ ਹੁੰਦੇ ਨੇ ਕਿਉਂਕਿ ਮੌਸਮ ਦੇ ਵਿੱਚ ਹੁਣ ਤਬਦੀਲੀ ਹੋਣ ਵਾਲੀ ਆ ਅਤੇ ਇਸ ਪਹਾੜੀ ਦੇ ਉੱਤੇ 46 ਦਿਨਾਂ ਦੇ ਵਿੱਚ ਕੁਛ ਖਾਸ ਨਹੀਂ ਲੱਭਦਾ। ਪੁੱਛਣ ਦੇ ਉੱਤੇ ਕਿ ਮੈਂ ਗੁਰੂ ਜੀ ਦੇ ਦਰਸ਼ਨ ਕਦੋਂ ਕਰ ਸਕਦਾ, ਉਸ ਫਕੀਰ ਨੂੰ ਉਸ ਮਹਾਤਮਾ ਨੂੰ ਕਦੋਂ ਮਿਲ ਸਕਦਾ, ਅਤੇ ਇਹਨਾਂ ਨੇ ਅੱਗੋਂ ਹੱਸ ਕੇ ਕਿਹਾ ਜਦੋਂ ਤੇਰੀ ਕਿਸਮਤ ਹੋਊਗੀ ਮਿਲ ਲੇਗਾ। ਤੇ ਨਾਲੇ ਮਿਲ ਕੇ ਤੈਨੂੰ ਕੀ ਮਿਲ ਜਾਣਾ, ਅਸੀਂ ਵੀ ਇੱਦਾਂ ਹੀ ਤੇਰੇ ਵਾਂਗੂ ਬੜੀ ਖੁਸ਼ੀ ਖੁਸ਼ੀ ਆਏ ਸਾਂ, ਪਰ ਮਿਲਣ ਤੋਂ ਬਾਅਦ ਸਾਡੇ ਵੀ ਹੌਂਸਲੇ ਪਸਤ ਨੇ, ਪਤਾ ਨਹੀਂ ਇਹ ਫਕੀਰ ਚਾਹੁੰਦਾ ਕੀ ਆ, ਜੋ ਮਰਜ਼ੀ ਕਰ ਲਓ, ਕਦੀ ਤੁਹਾਡੇ ਨਾਲ ਖੁਸ਼ੀ ਦੇ ਬੋਲ ਨਹੀਂ ਬੋਲੇ, ਕਦੀ ਤੁਹਾਡੀ ਵਾਹਵਾਹੀ ਨਹੀਂ ਕੀਤੀ। ਖੈਰ ਉਹ ਤਾਂ ਤੂੰ ਹੁਣ ਆਪ ਹੀ ਵੇਖ ਲੈਣਾ, ਚੰਗੀ ਕਿਸਮਤ ਥੋੜ੍ਹੇ ਦਿਨਾਂ ਬਾਅਦ ਗੁਰੂ ਦੇ ਦਰਸ਼ਨ ਹੋ ਗਏ, ਜਾ ਕੇ ਪੈਰਾਂ ਦੇ ਵਿੱਚ ਬੈਠਾ, ਮੱਥਾ ਟੇਕਿਆ, ਦੱਸਿਆ ਕਿ ਮੈਂ ਨਵਾਂ ਆਇਆ, ਤੁਹਾਨੂੰ ਮਿਲਣ ਦੀ ਬੜੀ ਚਾਹਤ ਸੀ, ਮੈਂ ਤੁਹਾਡਾ ਸ਼ਿਸ਼ ਬਣਨਾ ਚਾਹੁੰਦਾ। ਤੇ ਗੁਰੂ ਨੇ ਹਲਕੀਆਂ ਜਿਹੀਆਂ ਅੱਖਾਂ ਖੋਲੀਆਂ, ਸਿਰ 'ਤੇ ਹੱਥ ਰੱਖਿਆ ਅਤੇ ਕਿਹਾ ਕੀੜੀ ਏ ਤੂੰ। ਇੰਨਾ ਸੁਣਦਿਆਂ ਹੀ ਨੌਜਵਾਨ ਖੁਸ਼ੀ ਦੇ ਨਾਲ ਜਿੱਦਾਂ ਪਾਗਲ ਹੋ ਗਿਆ ਹੋਵੇ, ਪੈਰਾਂ 'ਤੇ ਮੱਥਾ ਟੇਕੀ ਜਾਵੇ, ਉੱਠ ਕੇ ਨੱਚੀ ਜਾਵੇ, ਝੂਮੀ ਜਾਵੇ, ਹੱਥ ਝੂਮੀ ਜਾਵੇ ਫਕੀਰ ਦੇ, ਜਿੱਦਾਂ ਜੋ ਚਾਹੁੰਦਾ ਸੀ ਉਹਨੂੰ ਮਿਲ ਗਿਆ ਹੋਵੇ, ਜਿੱਦਾਂ ਉਹ ਫਕੀਰ ਦੀ ਰਮਜ ਸਮਝ ਗਿਆ ਹੋਵੇ। ਹੁਣ ਇਹ ਜਿਹੜੇ ਚਿਰਾਂ ਤੋਂ ਰਹਿੰਦੇ ਸੀ ਉਹਨਾਂ ਨੂੰ ਇਸ ਚੀਜ਼ ਦੀ ਹੈਰਾਨੀ ਕਿ ਇਹ ਆਖਿਰਕਾਰ ਇੰਨੀ ਖੁਸ਼ੀ ਕਾਹਦੀ ਮਨਾ ਰਿਹਾ। ਇਸ ਫਕੀਰ ਦੀਆਂ ਇਹਨਾਂ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਤਾਂ ਆਪਾਂ ਬਹੁਤਾ ਇਹਦੇ ਮੱਥੇ ਨਹੀਂ ਲੱਗਦੇ, ਅਤੇ ਨਾ ਹੀ ਮੰਨਦਾ ਚੰਗਾ ਬੋਲੀਦਾ ਕਿ ਕਿਤੇ ਕੋਈ ਸ਼ਰਾਪ ਨਾ ਦੇ ਦੇ। ਪਰ ਇਹਨੂੰ ਇਹੋ ਜਿਹਾ ਕੀ ਮਿਲ ਗਿਆ, ਇਹ ਆਖਿਰਕਾਰ ਕਿਉਂ ਖੁਸ਼ੀ ਦੇ ਨਾਲ ਝੂਮਣ ਲੱਗ ਪਿਆ, ਇਹ ਕਿਤੇ ਪਾਗਲ ਤਾਂ ਨਹੀਂ, ਦਿਮਾਗ 'ਚ ਕੋਈ ਫਰਕ ਤਾਂ ਨਹੀਂ। ਹਿੰਮਤ ਕਰਕੇ ਪੁੱਛ ਹੀ ਲਿਆ ਕਿ ਭਾਈ ਤੈਨੂੰ ਕਦੀ ਇੰਨੀ ਖੁਸ਼ੀ ਹੋਈ ਹੈ, ਜਾਂ ਤਾਂ ਤੈਨੂੰ ਕੀੜੀ ਦੇ ਮਤਲਬ ਨਹੀਂ ਸਮਝ, ਤੇ ਜਾਂ ਫਿਰ ਤੇਰੇ ਦਿਮਾਗ 'ਚ ਥੋੜ੍ਹਾ ਫਰਕ ਹੈ। ਤੇ ਨੌਜਵਾਨ ਨੇ ਕਿਹਾ ਨਹੀਂ, ਜੋ ਮੈਨੂੰ ਅੱਜ ਗੁਰੂ ਨੇ ਦੇ ਦਿੱਤਾ, ਇਸ ਫਕੀਰ ਨੇ ਦੇ ਦਿੱਤਾ, ਜਿਹੜੇ ਬਚਨ ਦਿੱਤੇ ਨੇ, ਇਹਦੇ ਤੋਂ ਵੱਡੇ ਬਚਨ ਹੋਰ ਕੀ ਹੋ ਸਕਦੇ ਨੇ। ਇੱਕ ਕੀੜੀ, ਕੀੜੀ ਦੇ ਵਿੱਚ ਕੀ ਇਹੋ ਜਿਹੇ ਬਚਨ ਨੇ। ਤੇ ਨੌਜਵਾਨ ਨੇ ਕਿਹਾ, ਸੋਚੋ ਜਦੋਂ ਮੈਂ ਥੱਲਿਓਂ ਚੱਲਿਆ ਸੀ ਤੇ ਮੈਂ ਬਹੁਤ ਸਾਰਾ ਸਮਾਨ ਲੈ ਕੇ ਉੱਤੇ ਚੜਿਆ, ਪਤਾ ਸੀ ਕਿ ਪਹਾੜੀ ਦੇ ਉੱਤੇ ਕੁਛ ਖਾਣ ਨੂੰ ਨਹੀਂ ਲੱਭਣਾ, ਮੌਸਮ ਦੇ ਵਿੱਚ ਤਬਦੀਲੀ ਆਉਣ ਵਾਲੀ ਹੈ ਤੇ ਸਿਆਲੀ ਦਿਨਾਂ ਦੇ ਵਿੱਚ ਉੱਪਰ ਜੋ ਕੁਛ ਵੀ ਹੁੰਦਾ ਵਾ ਉਹ ਵੀ ਸੁੱਕ ਸੜ ਜਾਂਦਾ, ਇਸ ਕਰਕੇ ਵਾਰ ਵਾਰ ਥੱਲੇ ਉਤਰਨਾ ਬਹੁਤ ਔਖਾ। ਸੋ ਕੁਛ ਜ਼ਰੂਰੀ ਵਸਤਾਂ ਜਿਹੜੀਆਂ ਕਿ ਆਪਣੀ ਵਿੱਤੋਂ ਬਾਹਰ ਹੋ ਕੇ ਮੈਂ ਭਾਰਾ ਭਾਰ ਲੱਦ ਕੇ ਆਪਣੀਆਂ ਮੋਹਰਾਂ ਦੇ ਉੱਤੇ ਆਇਆ, ਤੇ ਕੀੜੀ ਇੱਦਾਂ ਹੀ ਤਾਂ ਕਰਦੀ ਹੈ, ਇਹ ਕੀੜੀ ਦਾ ਸੁਭਾਅ ਹੈ। ਮੌਸਮ ਦੇ ਵਿੱਚ ਤਬਦੀਲੀ ਆਉਣ ਤੋਂ ਪਹਿਲਾਂ, ਠੰਡ ਤੋਂ ਪਹਿਲਾਂ ਪਹਿਲਾਂ ਕੀੜੀ ਆਪਣਾ ਰਾਸ਼ਨ ਜਮ੍ਹਾਂ ਕਰਦੀ ਹੈ, ਉਹਨੂੰ ਪਤਾ ਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਹਰ ਨਹੀਂ ਨਿਕਲਿਆ ਜਾਣਾ। ਦੂਸਰੀ ਗੱਲ, ਤੁਸੀਂ ਵੀ ਇਸ ਪਹਾੜੀ ਦੇ ਉੱਤੇ ਚੜ੍ਹਿਓ, ਜਦੋਂ ਇਸ ਪਹਾੜੀ ਦੇ ਅੱਧ ਕਚਾਈ ਦਾ ਨਾ ਤੇ ਇੱਕ ਵਾਰੀ ਹੌਸਲਾ ਟੁੱਟ ਜਾਂਦਾ ਬੰਦੇ ਦਾ, ਕਿਉਂਕਿ ਅੱਗੇ ਕੋਈ ਰਾਹ ਤੁਹਾਨੂੰ ਨਜ਼ਰ ਨਹੀਂ ਆਉਂਦਾ, ਪਤਾ ਨਹੀਂ ਕਿੱਦਾਂ ਦਾ ਪਹਾੜ ਹੈ। ਅੱਗੇ ਪਹਾੜ ਦੇ ਉੱਤੇ ਚੜ੍ਹ ਕੇ ਇੱਕ ਫਿਰ ਡੂੰਘੀ ਖਾਈ, ਤੁਹਾਨੂੰ ਲੱਗਦਾ ਕਿ ਮੈਂ ਗਲਤ ਰਸਤੇ ਆ ਗਿਆ। ਬਹੁਤੇ ਤਾਂ ਉੱਥੋਂ ਹੀ ਥੱਲੇ ਨੂੰ ਮੁੜ ਜਾਂਦੇ ਨੇ ਕਿ ਨਹੀਂ ਹੁਣ ਆਪਾਂ ਉੱਤੇ ਨਹੀਂ ਜਾ ਸਕਦੇ, ਪਰ ਉਸ ਪਹਾੜੀ ਦੇ ਉੱਤਰ ਵਾਲੇ ਪਾਸੇ ਨੂੰ ਜਦੋਂ ਤੁਸੀਂ ਲੰਮਾ ਫੇਰ ਘੁੰਮਦੇ ਹੋ ਤੇ ਲਗਭਗ ਅੱਧਾ ਸਫ਼ਰ ਤੈਅ ਕਰਨ ਤੋਂ ਬਾਅਦ ਫਿਰ ਦੁਬਾਰਾ ਉੱਤੇ ਨੂੰ ਤੁਹਾਨੂੰ ਇੱਕ ਰਸਤਾ ਮਿਲਦਾ, ਤੇ ਫਿਰ ਤੁਸੀਂ ਇਸ ਪਹਾੜੀ ਦੀ ਚੋਟੀ ਤੱਕ ਪਹੁੰਚ ਪਾਉਂਦੇ ਹੋ। ਤੇ ਇਹੀ ਤਾਂ ਕੀੜੀ ਦਾ ਸੁਭਾਅ ਹੈ, ਕੀੜੀ ਜਦੋਂ ਚੱਲਦੀ ਹੈ ਉਸਦੇ ਅੱਗੇ ਕਿੰਨੇ ਵੀ ਵੱਡੇ ਪੱਥਰ ਆ ਜਾਣ, ਕਿੰਨੇ ਵੀ ਵੱਡੇ ਪਹਾੜ ਹੋਣ, ਉਹ ਆਪਣਾ ਸਫ਼ਰ ਨਹੀਂ ਰੋਕਦੀ, ਉਹਦੇ ਨਾਲ ਨਾਲ ਸੱਜੇ ਖੱਬੇ ਚੱਲਣਾ ਸ਼ੁਰੂ ਕਰ ਦਿੰਦੀ ਹੈ ਅਤੇ ਆਖਿਰਕਾਰ ਆਪਣਾ ਰਾਹ ਲੱਭ ਹੀ ਲੈਂਦੀ ਹੈ। ਫਿਰ ਹੋਇਆ ਨਾ ਕੀੜੀ ਦਾ ਸੁਭਾਅ, ਅਤੇ ਕੀੜੀ ਕਦੀ ਵੀ ਰੁਕਦੀ ਨਹੀਂ। ਕੀੜੀ ਨੇ ਜਿਹੜੀ ਮੰਜ਼ਿਲ ਦੇ ਉੱਤੇ ਪਹੁੰਚਣਾ ਉਹ ਪਹੁੰਚ ਹੀ ਜਾਂਦੀ ਹੈ। ਅਤੇ ਤੀਸਰੀ ਗੱਲ, ਕੀੜੀ ਵਫ਼ਾਦਾਰ ਬਹੁਤ ਹੈ ਆਪਣੇ ਨਾਲ ਅਤੇ ਆਪਣਿਆਂ ਦੇ ਨਾਲ, ਚਾਹੇ ਉਹ ਇਕੱਲੀ ਜਾ ਰਹੀ ਹੋਵੇ ਅਤੇ ਚਾਹੇ ਇੱਕ ਵੱਡੇ ਝੁੰਡ ਦੇ ਵਿੱਚ, ਉਹਨੂੰ ਕਿਸੇ ਆਸਰੇ ਦੀ ਲੋੜ ਨਹੀਂ ਹੁੰਦੀ, ਉਹ ਇਕੱਲੀ ਮੰਜ਼ਿਲਾਂ ਸਰ ਕਰਦੀ ਚਲੀ ਜਾਂਦੀ ਹੈ, ਉਹ ਦੂਸਰਿਆਂ ਦੇ ਲਈ ਜੀਂਦੀ ਹੈ। ਜਿੰਨਾ ਕੁਛ ਵੀ ਉਹਨੇ ਇਕੱਠਾ ਕੀਤਾ ਹੁੰਦਾ, ਉਹਨਾਂ ਰਾਸ਼ਨ ਉਹਨਾਂ ਅੰਨ ਇਕੱਲੇ ਤਾਂ ਨਹੀਂ ਖਾਣਾ ਹੁੰਦਾ, ਤੁਸੀਂ ਕਦੀ ਸ਼ਾਇਦ ਕੀੜੀਆਂ ਦੇ ਝੁੰਡ ਨੂੰ ਨਹੀਂ ਵੇਖਿਆ, ਜੋ ਵੀ ਉਹਨਾਂ ਨੇ ਲੈ ਕੇ ਆਉਂਦਾ ਹੁੰਦਾ ਉਹ ਸਾਰਿਆਂ ਦੀਆਂ ਸਾਰੀਆਂ ਕੀੜੀਆਂ ਰਲ ਮਿਲ ਕੇ ਇਕੱਠੀਆਂ ਖਾ ਰਹੀਆਂ ਹੁੰਦੀਆਂ। ਉੱਥੇ ਇੱਕ ਦੂਸਰੇ ਦੇ ਨਾਲ ਇਨਸਾਨਾਂ ਵਾਂਗੂ ਲੜਾਈ ਝਗੜੇ ਨਹੀਂ ਹੋ ਰਹੇ ਹੁੰਦੇ, ਉਹ ਇੱਕ ਅਨਾਜ ਦੇ ਟੁਕੜੇ ਨੂੰ ਇੱਦਾਂ ਵੰਡੇ ਵਰਤ ਕੇ ਖਾਂਦੀਆਂ ਨੇ ਜਿੱਦਾਂ ਉਹਨਾਂ ਦਾ ਸਾਰਿਆਂ ਦਾ ਹੱਕ ਬਣਦਾ ਹੋਵੇ। ਅਤੇ ਜੇ ਕਿਤੇ ਲੋੜ ਪਵੇ ਹੱਥ ਪਾਉਣ ਦੀ, ਤਾਂ ਤੁਸੀਂ ਸ਼ਾਇਦ ਵੇਖਿਆ ਨਹੀਂ, ਇੱਕ ਅਨਾਜ ਦੇ ਦਾਣੇ ਨੂੰ ਜੇ ਉਹ ਨਹੀਂ ਚੁੱਕ ਸਕਦੀਆਂ ਤਾਂ ਕਾਫੀ ਸਾਰੀਆਂ ਰਲ ਕੇ ਵੀ ਚੁੱਕ ਲਿਆਉਂਦੀਆਂ ਨੇ। ਅਤੇ ਕੀੜੀ ਤੋਂ ਵੱਡਾ ਹੋਰ ਸ਼ਬਦ ਮੇਰੇ ਲਈ ਕੀ ਹੋ ਸਕਦਾ। ਮੈਂ ਤਾਂ ਵਾਰੇ ਵਾਰੇ ਜਾਵਾਂ ਆਪਣੇ ਗੁਰੂ ਦੇ, ਮੇਰਾ ਉੱਤੇ ਇੰਨਾ ਔਖੇ ਚੜ੍ਹ ਕੇ ਆਉਣ ਦਾ ਮਨੋਰਥ ਹੀ ਸਫਲ ਹੋ ਗਿਆ। ਅਤੇ ਫਿਰ ਖੁਸ਼ੀ ਦੇ ਵਿੱਚ ਝੂਮਣ ਲੱਗ ਪੈਂਦਾ, ਨੱਚਣ ਲੱਗ ਪੈਂਦਾ। ਅੱਜ ਫਕੀਰ ਵੀ ਖੁਸ਼ ਹੈ ਕਿ ਆਖਿਰਕਾਰ ਕੋਈ ਚੱਜ ਦਾ, ਕੋਈ ਮੇਰੀ ਰਮਜ ਸਮਝਣ ਵਾਲਾ ਮੇਰੀ ਸ਼ਰਨ ਦੇ ਵਿੱਚ ਆਇਆ। ਤੇ ਉੱਠ ਕੇ ਫਕੀਰ ਵੀ ਖੂਬ ਨੱਚਦਾ ਇਸ ਨੌਜਵਾਨ ਦੇ ਨਾਲ। ਗੁਰੂ ਸਾਨੂੰ ਬਹੁਤ ਕੁਛ ਦੱਸਣਾ ਚਾਹੁੰਦਾ ਹੁੰਦਾ ਤੇ ਸ਼ਾਇਦ ਦੱਸ ਵੀ ਚੁੱਕਾ ਹੁੰਦਾ, ਪਰ ਆਪਾਂ ਸਮਝ ਨਹੀਂ ਪਾਉਂਦੇ। ਬੜੀ ਵਾਰੀ ਸਾਨੂੰ ਗੁਰੂ ਦੀ ਰਮਜ ਸਮਝ ਹੀ ਨਹੀਂ ਆਉਂਦੀ, ਜੇ ਆਪਾਂ ਕਿਸੇ ਦੀ ਸ਼ਰਨ ਵਿੱਚ ਗਏ ਹੋਈਏ, ਕਿਸੇ ਨੂੰ ਮੰਨਿਆ ਹੋਵੇ ਆਪ ਤੋਂ ਵੱਡਾ, ਕਿਸੇ ਨੂੰ ਮੰਨਿਆ ਹੋਵੇ ਆਪ ਤੋਂ ਸਿਆਣਾ, ਤਾਂ ਫਿਰ ਉਹਦੀ ਰਮਜ ਵੀ ਤੁਹਾਨੂੰ ਸਮਝਣੀ ਚਾਹੀਦੀ ਹੈ। ਬਹੁਤੀ ਵਾਰੀ ਲੋਕ ਇੱਥੇ ਹੀ ਖਰਾਬੀ ਕਰ ਜਾਂਦੇ ਨੇ ਅਤੇ ਆਪਣੀ ਸਾਰੀ ਉਮਰ ਅਜਾਈ ਇਸ ਚੀਜ਼ ਦੇ ਵਿੱਚ ਬਿਤਾ ਦਿੰਦੇ ਨੇ ਕਿ ਨਹੀਂ ਇਹ ਤਾਂ ਕਮਲਾ, ਸਾਡੀ ਗਲਤੀ ਸੀ, ਇਹਦੇ ਕੋਲ ਆਪਣਾ ਟਾਈਮ ਖਰਾਬ ਕੀਤਾ। ਅਤੇ ਹੋ ਸਕਦਾ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਕੁਛ ਕਰਦੇ ਹੋਈਏ, ਇਸ ਤੋਂ ਪਹਿਲਾਂ ਕਿ ਆਪਣੀ ਤੁਸ਼ ਬੁੱਧੀ ਦੇ ਅਨੁਸਾਰ ਤੁਸੀਂ ਕੋਈ ਨਤੀਜੇ ਕੱਢੋ ਕਿਸੇ ਬਾਰੇ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਹਦੇ ਚਰਨਾਂ 'ਚ ਆਪਣੇ ਆਪ ਨੂੰ ਅਰਪਿਤ ਕੀਤਾ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਸਿਖਾ ਕੇ ਗਈ ਹੋਏਗੀ। ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ।
2: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਕਿਸੇ ਸਮੇਂ ਦੀ ਗੱਲ ਦੱਸਦੇ ਨੇ। ਇੱਕ ਮੱਠ ਹੋਇਆ ਕਰਦੀ ਸੀ ਮੋਨੈਸਟਰੀ, ਜਿਹਦੇ ਵਿੱਚ ਛੋਟੇ ਜਾਂ ਜਿਹੜੇ ਜਵਾਨ ਭਿਕਸ਼ੂ ਜਾਂ ਮੌਂਕ, ਉਹਨਾਂ ਨੂੰ ਜ਼ਿੰਦਗੀ ਦੇ ਬਾਰੇ ਦੱਸਿਆ ਜਾਂਦਾ ਸੀ, ਧਿਆਨ ਲਾਉਣ ਬਾਰੇ ਦੱਸਿਆ ਜਾਂਦਾ ਸੀ, ਸਪਿਰਚੁਐਲਿਟੀ ਬਾਰੇ ਦੱਸਿਆ ਜਾਂਦਾ ਸੀ। ਉਸੇ ਮੋਨੈਸਟਰੀ ਦੇ ਵਿੱਚੋਂ ਇੱਕ ਲੜਕਾ ਜਾਂ ਛੋਟੀ ਉਮਰ ਦਾ ਭਿਕਸ਼ੂ ਜਿਹੜਾ ਇੱਕ ਦਿਨ ਆਪਣੇ ਮਾਸਟਰ ਕੋਲ ਜਾਂਦਾ ਤੇ ਕਹਿੰਦਾ, ਜੀ ਮਾਸਟਰ ਜੀ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ, ਇਸ ਮੱਠ ਦੇ ਵਿੱਚ, ਇਸ ਮੋਨੈਸਟਰੀ ਦੇ ਵਿੱਚ ਮੈਨੂੰ ਕਿਤੇ ਹੋਰ ਭੇਜ ਦਿਓ। ਤੇ ਅੱਗੋਂ ਉਸਦੇ ਗੁਰੂ ਜੀ ਜਵਾਬ ਦਿੰਦੇ ਨੇ ਕਿ ਕੀ ਖਰਾਬੀ ਆ ਇੱਥੇ, ਕੀ ਤੈਨੂੰ ਠੀਕ ਨਹੀਂ ਲੱਗਿਆ? ਭਿਕਸ਼ੂ ਦੱਸਦਾ, ਜੀ ਸਾਰਾ ਕੁਝ ਹੀ ਠੀਕ ਹੈ, ਪਰ ਜਿਹੜਾ ਮੇਰਾ ਇੱਥੇ ਮੇਨ ਕੰਮ ਹੈ, ਧਿਆਨ ਲਾਉਣਾ, ਮੈਂ ਧਿਆਨ ਨਹੀਂ ਲਾ ਪਾਉਂਦਾ, ਧਿਆਨ ਲਾਉਣ ਲਈ ਮੈਨੂੰ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦਿਓ। ਅਤੇ ਇੱਥੇ ਮੈਂ ਨੋਟ ਕੀਤਾ, ਆਲੇ ਦੁਆਲੇ ਨਕਾਰਾਤਮਕ ਲੋਕ ਬਹੁਤ ਨੇ, ਹਮੇਸ਼ਾ ਉਹ ਮੇਰੇ ਬਾਰੇ ਗੱਲਾਂ ਕਰਦੇ ਨੇ, ਹਮੇਸ਼ਾ ਉਹ ਮੈਨੂੰ ਕੁਝ ਨਾ ਕੁਝ ਬੁਰਾ ਆਖਦੇ ਨੇ, ਹੋਰ ਤੇ ਹੋਰ ਗੁਰੂ ਜੀ ਤੁਹਾਨੂੰ ਵੀ, ਤੁਹਾਨੂੰ ਵੀ ਕਦੀ ਕਦੀ ਮੰਦਾ ਚੰਗਾ ਬੋਲਦੇ ਨੇ, ਹੋਰ ਤੇ ਹੋਰ ਕੁਝ ਲੋਕ ਨੇ ਜਿਹੜੇ ਸਾਰਾ ਦਿਨ ਬਸ ਚੁਗਲੀਆਂ ਹੀ ਕਰਦੇ ਰਹਿੰਦੇ ਅਤੇ ਕੁਝ ਬਸ ਵਿਹਲੇ ਬੈਠੇ ਰਹਿੰਦੇ। ਗੁਰੂ ਜੀ ਉਹਦੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਅਤੇ ਕਹਿੰਦੇ ਕਿ ਠੀਕ ਹੈ, ਮੈਂ ਤੈਨੂੰ ਜਾਣ ਦੀ ਇਜਾਜ਼ਤ ਦਿੰਦਾ, ਪਰ ਉਸ ਤੋਂ ਪਹਿਲਾਂ ਮੇਰਾ ਇੱਕ ਕੰਮ ਕਰ, ਇੱਕ ਆਖਰੀ ਕੰਮ। ਭਿਕਸ਼ੂ ਕਹਿੰਦਾ, ਜੀ ਜ਼ਰੂਰ। ਗੁਰੂ ਜੀ ਕਹਿੰਦੇ ਨੇ ਕਿ ਇੱਕ ਚਮਚ, ਚਮਚ ਦੇ ਵਿੱਚ ਪਾਣੀ ਪਾ ਕੇ ਉਸਨੂੰ ਆਪਣੇ ਮੂੰਹ ਦੇ ਵਿੱਚ ਰੱਖ ਕੇ ਇਸ ਸਾਰੇ ਮੱਠ ਦਾ, ਇਸ ਸਾਰੀ ਮੋਨੈਸਟਰੀ ਦਾ ਇੱਕ ਚੱਕਰ ਲਗਾ ਕੇ ਆ, ਧਿਆਨ ਰੱਖੀ ਇੱਕ ਵੀ ਤੁਪਕਾ ਡੁੱਲਣਾ ਨਹੀਂ ਚਾਹੀਦਾ। ਉਹ ਜਿਹੜਾ ਜਵਾਨ ਭਿਕਸ਼ੂ ਸੀ ਉਹ ਥੋੜ੍ਹਾ ਕਨਫਿਊਜ਼ ਤਾਂ ਹੁੰਦਾ, ਥੋੜ੍ਹਾ ਸੋਚਦਾ ਕਿ ਇਹ ਕਿੱਦਾਂ ਦਾ ਕੰਮ ਹੋਇਆ, ਪਰ ਫਿਰ ਵੀ ਉਸਨੂੰ ਸੀ ਕਿ ਜੇ ਮੈਂ ਕਰ ਦਿਖਾਇਆ ਤਾਂ ਮੈਨੂੰ ਸ਼ਾਇਦ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦੇਣਗੇ, ਇਸ ਜਗ੍ਹਾ ਤੋਂ ਮੇਰਾ ਖਹਿੜਾ ਛੁੱਟੂ। ਸੋ ਜਵਾਨ ਭਿਕਸ਼ੂ ਗੁਰੂ ਜੀ ਦੇ ਦੱਸਣ ਮੁਤਾਬਕ ਮੂੰਹ ਦੇ ਵਿੱਚ ਉਸ ਚਮਚ ਨੂੰ ਪਾ ਕੇ, ਉਸ ਸਪੂਨ ਨੂੰ ਪਾ ਕੇ ਉੱਤੇ ਪਾਣੀ ਪਾ ਕੇ ਅਤੇ ਪੂਰਾ ਚੱਕਰ ਕੱਟਦਾ, ਇੰਨੇ ਧਿਆਨ ਨਾਲ ਕੱਟਦਾ ਕਿ ਉਹਨੂੰ ਕਿੰਨਾ ਸਮਾਂ ਲੱਗ ਜਾਂਦਾ, ਪਰ ਉਹ ਪਾਣੀ ਦਾ ਇੱਕ ਵੀ ਤੁਪਕਾ ਥੱਲੇ ਨਹੀਂ ਡਿੱਗਣ ਦਿੰਦਾ। ਆਖਰ ਕੁਝ ਸਮੇਂ 'ਚ ਜਦੋਂ ਉਹ ਚੱਕਰ ਕੱਟ ਕੇ ਵਾਪਸ ਗੁਰੂ ਜੀ ਦੇ ਕੋਲ ਆਉਂਦਾ ਤਾਂ ਬੜਾ ਖੁਸ਼ ਮਹਿਸੂਸ ਕਰਦਾ, ਉਸ ਦੇ ਚਿਹਰੇ ਦੇ ਉੱਪਰ ਖੁਸ਼ੀ ਦਿਸ ਰਹੀ ਸੀ। ਅਤੇ ਗੁਰੂ ਜੀ ਨੂੰ ਕਹਿੰਦਾ, ਜੀ ਦੇਖੋ ਮੈਂ ਕਰ ਦਿਖਾਇਆ, ਹੁਣ ਮੈਂ ਜਾ ਸਕਦਾ? ਗੁਰੂ ਜੀ ਕਹਿੰਦੇ ਨੇ ਕਿ ਹਾਂ, ਤੈਨੂੰ ਜਾਣ ਦੀ ਇਜਾਜ਼ਤ ਹੈ, ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਕਿ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ
ਇਹ ਥੋੜ੍ਹਾ ਔਖਾ ਜਾਪਦਾ ਸੀ। ਤੂੰ ਤਾਂ ਇੱਕ ਵੀ ਤੁਪਕਾ ਨਹੀਂ ਰੁੱਲਣ ਦਿੱਤਾ। ਜੀ ਕਹਿੰਦਾ ਉਦੋਂ ਮੇਰਾ ਸਾਰਾ ਧਿਆਨ ਉਸ ਚਮਚੇ 'ਤੇ ਸੀ। ਫਿਰ ਗੁਰੂ ਜੀ ਨੇ ਪੁੱਛਿਆ ਉਦੋਂ ਤੈਨੂੰ ਉਹ ਗੱਲਾਂ ਨਹੀਂ ਸੁਣੀਆਂ, ਉਦੋਂ ਉਹ ਲੋਕ ਨਹੀਂ ਦਿਖੇ ਚੁਗਲੀਆਂ ਵਾਲੇ ਨਕਾਰਾਤਮਕ ਬੁਰੇ ਵਾਲੇ? ਜੀ ਕਹਿੰਦਾ ਨਹੀਂ, ਮੇਰਾ ਧਿਆਨ ਬਸ ਉਸ ਚਮਚ 'ਤੇ ਸੀ, ਉਸ ਪਾਣੀ 'ਤੇ ਸੀ। ਅਤੇ ਗੁਰੂ ਜੀ ਨੇ ਕਿਹਾ ਇਹੋ ਹੀ ਤੈਨੂੰ ਫਿਰ ਉੱਥੇ ਜਾ ਕੇ ਮਿਲੂ। ਜੇ ਤਾਂ ਤੂੰ ਆਪਣੀ ਮੰਜ਼ਿਲ 'ਤੇ ਧਿਆਨ ਦਏਗਾ ਤਾਂ ਤੈਨੂੰ ਕੋਈ ਬੁਰਾ ਦਿਖਣਾ ਹੀ ਨਹੀਂ, ਤੈਨੂੰ ਕੋਈ ਬੁਰਾ ਸੁਣਨਾ ਹੀ ਨਹੀਂ, ਕੋਈ ਨਕਾਰਾਤਮਕ ਹੋਣਾ ਹੀ ਨਹੀਂ। ਪਰ ਜੇ ਤੂੰ ਧਿਆਨ ਹੀ ਆਸੇ ਪਾਸੇ ਰੱਖੇਗਾ ਤਾਂ ਫਿਰ ਤਾਂ ਸਾਰਾ ਕੁਝ ਹੈ। ਚਾਹੇ ਤੂੰ ਇਸ ਮੱਠ ਮੋਨੈਸਟਰੀ 'ਚ ਰਹਿ ਅਤੇ ਚਾਹੇ ਦੂਜੀ ਜਗ੍ਹਾ ਚਲੇ ਜਾ। ਅਤੇ ਉਹਨਾਂ ਗੁਰੂ ਜੀ ਦੀ ਗੱਲ, ਉਸ ਮੌਂਕ ਦੀ ਗੱਲ ਸ਼ਾਇਦ ਸਾਡੇ 'ਤੇ ਵੀ ਲਾਗੂ ਹੁੰਦੀ ਹੈ। ਅਸੀਂ ਜੇ ਮੰਜ਼ਿਲ ਵੱਲ ਧਿਆਨ ਦੇਈਏ ਅਤੇ ਆਸੇ ਪਾਸੇ ਦੇ ਜਿਹੜੇ ਬੁਰੇ ਖਿਆਲ ਨੇ, ਸ਼ਬਦ ਨੇ, ਨਕਾਰਾਤਮਕ ਲੋਕ ਨੇ, ਉਹ ਬਸ ਸ਼ੋਰ ਸ਼ਰਾਬਾ ਹੀ ਨੇ। ਕਿਉਂਕਿ ਤੁਹਾਡਾ ਧਿਆਨ ਆਪਣੇ ਆਪ 'ਤੇ, ਆਪਣੀ ਮੰਜ਼ਿਲ 'ਤੇ ਆ। ਕਈ ਵਾਰੀ ਸਾਡਾ ਧਿਆਨ ਹੀ ਇੱਧਰ ਉੱਧਰ ਹੁੰਦਾ, ਉਹ ਤਾਂ ਆਪਣਾ ਕੰਮ ਕਰ ਰਹੇ ਨੇ। ਗੱਲ ਇਹ ਆ ਕਿ ਤੁਸੀਂ ਆਪਣਾ ਕੰਮ ਕੀਤਾ, ਆਪਣੀ ਮੰਜ਼ਿਲ 'ਤੇ ਧਿਆਨ ਦਿੱਤਾ। ਜੋ ਲੱਭਦੇ ਚੱਲਾਂਗੇ ਉਹਨੇ ਵੱਧਦੇ ਹੀ ਜਾਣਾ। ਇੱਥੇ ਬੁਰੇ ਲੋਕ ਵੀ ਕਾਫੀ ਨੇ ਅਤੇ ਚੰਗੇ ਉਤੋਂ ਵੀ ਜ਼ਿਆਦਾ ਨੇ। ਪਰ ਸਭ ਤੋਂ ਜ਼ਰੂਰੀ, ਜੇ ਮੰਜ਼ਿਲ ਨੂੰ ਮਿੱਥਿਆ ਜਾਵੇ ਤਾਂ ਫਿਰ ਕੋਈ ਚੰਗਾ ਮਾੜਾ ਨਹੀਂ, ਫਿਰ ਸਿਰਫ ਮੰਜ਼ਿਲ ਹੈ। ਅਸੀਂ ਜਿੰਨਾ ਹੀ ਲੋਕਾਂ ਦੀ ਜ਼ਿੰਦਗੀ 'ਤੇ ਧਿਆਨ ਦੇਵਾਂਗੇ, ਲੋਕਾਂ 'ਤੇ ਧਿਆਨ ਦੇਵਾਂਗੇ, ਉਹਨਾਂ ਦੇ ਸੁਭਾਅ 'ਤੇ ਧਿਆਨ ਦੇਵਾਂਗੇ, ਉਨਾ ਹੀ ਆਪਾਂ ਆਪਣੇ ਰਾਹ ਤੋਂ ਭਟਕਾਂਗੇ। ਅਤੇ ਜੇ ਆਪਣੇ ਆਪ 'ਤੇ ਧਿਆਨ ਦਿੱਤਾ ਤਾਂ ਦੇਖਾਂਗੇ ਕਿ ਮੰਜ਼ਿਲ ਦਾ ਰਾਹ ਹੋਰ ਸੌਖਾ ਹੋ ਗਿਆ, ਔਂਕੜਾ ਹੋਰ ਘਟ ਗਈਆਂ ਅਤੇ ਮੰਜ਼ਿਲ ਦਿਨ ਦੀ ਵੀ ਮਿੱਥੀ ਹੋਈ ਜਾ ਸਕਦੀ, ਮੰਜ਼ਿਲ ਹਫ਼ਤੇ ਦੀ ਵੀ ਮਿੱਥੀ ਹੋਈ ਜਾ ਸਕਦੀ ਅਤੇ ਮੰਜ਼ਿਲ ਜ਼ਿੰਦਗੀ ਦੀ ਵੀ ਮਿੱਥੀ ਹੋਈ ਜਾ ਸਕਦੀ ਹੈ। ਇਹ ਸੀ ਅੱਜ ਦੀ ਕਹਾਣੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

0: ਪੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ
1: ਸਿਮਰੋ ਜਸ ਪਸੰਬਰ ਏਕੈ ਨਾਮ ਚਬਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏ ਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮਹਤਾ ਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਖਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਚੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾ ਤੇ ਹਰ ਸਿਮਰਨ ਨੀਚੋ ਕੁੰਜਾ ਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਓਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਭਾਰ ਪਰਾਹੀ
0: ਅਨਕ ਬਗੰਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਾ ਨੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਧ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲ ਖਜੀਨਾ ਹਰ ਦਨ ਜਨ ਕੋ ਆਪ ਪ੍ਰਭਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਰਿਆ
1: ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੁਰਦਾਨ
0: ਲਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਸ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸ ਕੋ ਪਵਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸੰਦ੍ਰਿਸ਼ਟੀ ਤਾ ਨਾਨਕ ਪਾਪੋਂ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਣੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ਼ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਤੀ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾ ਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿੰਨ पाया।
0: अगणत साहो अपनी देरास, खात पीत बरत आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूब है, बहुर उसका विश्वास न हुवे।
1: जिसकी बस्ति सागे राख है, पप की आज्ञा माने मत है।
0: उसते चौगन करे निहाल, नानक साहिब सदा दयाल।
1: अनक पात माया के हे, सर पर होवत जान अनेक।
0: बिर की छाया सो रंग लावे, ओ बिन सह ओ मन पछतावे।
1: ज्योति सह सो चालन हार, लपट रहो ते अंध अंधार।
0: बटाऊ सो जो लावे नेह, ताको हाथ नावे के हे।
1: मन हर के नाम की प्रीत सुखदाई, कर कृपा नानक आप ले लाई।
0: मिथ्या तन धन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रो मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरु कहिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सब पै, सफल दे नानक हर हर नाम लै।
0: बिरथी साक्त की आर जा, साच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाय, मेघ बिना ज्यों खेती जाए।
1: गोविंद भजन बिन बिथे सब काम, ज्यों कर प्रते निरार धाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु प्रवीण, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन प्रभ जाता, नानक उंजन चन पराता।
0: करो बेनती पार ब्रह्म सब जाने, अपना किया आपह माने।
1: आपे आप करत नवेरा, किसे दूर जिनावत किसे बुझावत नेरा।
0: उपाव स्यान सगल ते रहत, सब कछ जाने आत्म की रहत।
1: पावे तिसले लड़ लाए, थान थन अंतर रहा समाए।
0: सो सेवक जिस कृपा करी, निमख निमख जप नानक हरी।
1: सुख मनी सुख अमृत प्रभ नाम, भग जना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रशर नागति, कर प्रसाद गुरुदेव। सत नाम श्री वाहे गुरु अष्टपदी।
1: जय प्रसाद छति अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद बसे सुख मंदिर, तिसे त्याज सदा मन अंदर।
0: जय प्रसाद ग्रह संग सुख बसना, आठ पहर सिमर हो तिस रसना।
1: जय प्रसाद रंग रस भोग, नानक सदा त्याई त्यावन जोग।
0: जय प्रसाद पाठ पटंबर हंडावे, तिसे त्याका तवर लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुर सब को मान, मुखता को जस रसन बखाने।
1: जय प्रसाद तेरा धर्म, मन सदा त्याय केवल पार ब्रह्म।
0: प्रभु जी जपत दर गए मान, पावे नानक पथ सेती घर जावे।
1: जय प्रसाद अरो कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेर सगल छिद्र ढाके, मन सनी प्रभ ठाकर प्रभ ताके।
0: जय प्रसाद तुझ को न पहुंचे, मन सास सास सिमरो प्रभु उच्चे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबु ना बिसारी।
0: जय प्रसाद बाग मिलख तना, राख पुरोई प्रभ अपने मना।
1: जिन तेरी मन बंत बनाई, उठत बैठत सत सहते आई।
0: सहते आजो एक अलख है, इहां उहां नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुने करनाद, जय प्रसाद पेखे बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सो सहज समावे।
0: ऐसा प्रभ त्याग अवर कत लागो, गुर प्रसाद नानक मन जागो।
1: जय प्रसाद तू पट संसार, तिस प्रभ को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीत होए, नानक जाप जपे जप सोए।
0: आप जपाए जपै सो नाओ, आप गाए सो हर गुण गाओ।
1: प्रभ कृपा ते होए प्रगास, प्रभु दया ते कमल विगास।
0: प्रभ सो प्रसन्न बसै मन सोए, प्रभ दया ते मत उत्तम होए।
1: शर्म निधान प्रभ तेरी मैया, आपो कछु ना किन्हु लया।
0: जित जित लावो तित लगे, हर नाथ नानक किन कै कछु न हाथ।
1: सुख मनी सुख अमृत प्रभ नाम, भगत जना कै मन विश्राम। अठ छे श्लोक।
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨ ਕਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧ ਕੈ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਹਟਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਤਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਰ ਜਾਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗਹਿਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ बखानै ब्रह्म ज्ञानी की गत ब्रह्म ज्ञानी जानै
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब सृष्ट का करता ब्रह्म ज्ञानी सब जीवै नहीं मरता
1: ब्रह्म ज्ञानी मुकुत जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बानी नानक ब्रह्म ज्ञानी सर्व का धनी
1: सुख मनी सुख अमृत पव नाम भगत जना कै मन विश्राम अठ अठ श्लोक
0: उरतारे जो अंतर नाम सर्व मैं पेखै भगवान निमख निमख ठाकुर नमस्कार है नानक हो अपारस सगल निस्तार है सत नाम श्री वाहे गुरु अष्टपति
1: मिथ्या नाही रसना परस मन में पीत निरंजन दर्श
0: पर तेरे रूप ना पीख है नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सुपर सन विष्णु की माया ते हुए भिन्न
1: कर्म करत हुए ने कर्म तिस वैष्णो का निर्मल धर्म
0: काहु फल की इच्छा नहीं बाछा है केवल भात कीर्तन संग राचा है
1: मन तन अंतर सिमरन गोपाल सब ऊपर होवत कृपाल
0: आप दृढ़ है अवरह नाम जपावे नानक हो वैष्णो परमगत पावे
1: भगवती भगवंत भक्त का रंग सगल त्याग है दुष्ट का संग
0: मनते बिनसै सगला भरम कर पूजा सगल पार ब्रह्म
1: सात संग पापा मल खोवे तिस भगवती की मत उत्तम होवे
0: भगवंत की टहल करे नितनीत मन तन अर्पै विष्णु प्रीत
1: हर के चरण हृदय बसावे नानक ऐसा भगवती भगवंत को पावे
0: सुपंडित जो मन पर बुद्ध है राम नाम आत्म सुध है
1: राम नाम सारस पीवे उस पंडित के उपदेश जग जीवे
0: हर की कथा हृदय बसावे सुपंडित फिर जो न आवे
1: वेद प्राण सिमरत बुझे मूल सुख मैं जाने स्थूल
0: चौवर ना को दे उपदेश नानक उस पंडित को सदा आदेश
1: बीज मंत्र सर्व को ज्ञान चौवर नाम जपे को नाम
0: जो जो जपे तिसकी गाथ होए साध संग पावे जन कोए
1: कर कृपा अंतर उधारे पशु प्रेत मुक्त पाथर को तारे
0: सर्व रोग का औखद नाम कल्याण रूप मंगल गुण गाम
1: आहो जुगत किते ना पाई है धर्म नानक तिस मिले जिस लिखिया तुर करम
0: जिस कै मन पार ब्रह्म का निवास तिसका नाम सत रामदास
1: सात नाम तिस नदरी आया दास संतर भाय तिन पाया
0: सदा नित नित हर जान सो दास दरगै प्रवान
1: अपने दास को आप कृपा करे तिस दास को सब सो जी पर है
0: सगल संग आत्मो दास ऐसी जुगत नानक रामदास
1: रब की आ गया तुम्हें तावै जीवन मुक्त सो कहावै
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ प्रह कहिया जीवन मुक्त
0: पार ब्रह्म के सगले ठाओ जित जित का राखे तैसा तिनाओ
1: आपे कन करावन जोग प्रभावे सुई फन होग
0: असरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अवनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहुविध अनक प्रकार सत नाम श्री वाहे गुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के स्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नपत नाम ते आवै नानक करते का अंत न पावे
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो तित तित लगना नानक करते की जाने करता रचना
1: कई कोट से जती जोगी कई कोट राजे रस भोगी
0: कई कोट पंखी सर्प पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंद्र सिर छत्र
1: सुमदरी अपने सुतार है नानक जिस जिस पावे तिस तिस निस्तार है
0: कई कोट राजस्ताम सातक कई कोट वेद पुराण सिमर तर शास्त्र
1: कई कोट किए रतन समुंद कई कोट नाना प्रकार जंत
0: कई कोट किए चरजीवे कई कोट गिरी मेर स्वर्ण थी
1: कई कोट जंक न प्रसाच कई कोट भूत पे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क स्वर्ग निवासी
0: कई कोट जन्म है जीव मर है कई कोट बहु जूनी फिर है
1: कई कोट बैठती खाए कई कोट खा ले तक पाए
0: कई कोट किए धनवंत कई कोट ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤੁ ਮੈਂ ਪਾਰ ਬ੍ਰਹਮ ਨਹੰ ਤੇ
0: ਕਈ ਕੋਟ ਦਰਸ਼ਨ ਪ੍ਰਾਪਿਆ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ
1: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭ ਭਾਵੈ ਮਨ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ
1: ਪ੍ਰਭ ਭਾਵੈ ਬਿਨ ਸਾਸਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭ ਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰੇ ਆਕਾਸ਼ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੁ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੁ ਨਿੰਦ ਚਿੰਦ ਵਿਵਹਾਰ ਕਬਹੁ ਊਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੁ ਨਿਤ ਕਰੈ ਬਹੁ ਭਾਂਤ ਕਬਹੁ ਸੋਈ ਰਹਿ ਦਿਨ ਰਾਤ
1: ਕਬਹੁ ਮਹਾਕ੍ਰੋਧ ਬਿਕਰਾਲ ਕਬਹੁ ਸਰਬ ਕਿਹੋ ਤਰਵਾਲ
0: ਕਬਹੁ ਹੋਏ ਬਹਿ ਬੜ ਰਾਜਾ ਕਬਹੁ ਭੇਖਾਰੀ ਨੀਚ ਕਾ ਸਾਜਾ
1: ਕਬਹੁ ਆਪ ਕੀਰਤ ਮੈਂ ਆਵੈ ਕਬਹੁ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬਹੁ ਹੋਏ ਪੰਡਿਤ ਕਰੇ ਵਖਿਆਨ ਕਬਹੁ ਮੋਹਧਾਰੀ ਲਾਵੈ ਧਿਆਨ
0: ਕਬਹੁ ਤਟ ਤੀਰਥ ਇਸ਼ਨਾਨ ਕਬਹੁ ਸਿੱਧ ਸਾਧਕ ਮੁਖ ਗਿਆਨ
1: ਕਬਹੁ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੁ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਇਕ ਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੁਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਅਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਤਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ
1: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵ ਸਾਵਨ ਕਰ ਨਿਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਣ ਵਿਸਥਾਰ ਸਭ ਕਾ ਛੁਸਕਾ ਉਹ ਕਰ ਨਿਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਲੇ ਤਬ ਕਰ ਨਿਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੇ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆ ਗਏ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਜ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਈਧਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏ ਕਹਿ ਭਗਵਾਨ
0: ਜਿਸ ਕਹਿ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕਹਿ ਕਛ ਨਾਹੀ ਹਾ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਵਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੁਖ
1: ਜਿਸ ਕੋ ਹਰ ਪਰ ਮੰਚਿਤ ਆਵੈ ਸੋ ਸੰ ਸੁਹੇਲਾ ਨਹੀਂ ਡੁਲਾਵੈ
0: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੋ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆ ਕਰ धारी धारी सब सिष्ट
0: आपे आप सगल मह आप अनक जुगत राज थापो थाप
1: अविनाशी नाही किछ खंड तारन धारियो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगलो धारण प्रभु के सेवक दुख बिसारन
1: आपे मेल लय कृपाल गुर का सज पै निहाल
0: उनकी सेवा सोई लागे जिसनो कृपा करह बड़ भाग है
1: नाम जपत पावे विश्राम नानक तिन पुरख को तुम करमान
0: जो किछ करे सो प्रभु कै रंग सदा सदा सह हर संग
1: सह सुबह हो वैसो होए करने हार पछाणै सोए
0: प्रभु का किया जन्म मीठ लगाना जैसा सत ऐसा दृष्टाना
1: जिसते उपजे तिस महे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भगत जना कै मन विश्राम अठ चौदह श्लोक
0: सर्व कला भरपूर प्रभ बिरथा जानन हार जाकै स्मरण उदरिय नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जिया आपे प्रतपाल
0: सगल की चिंता जिस मन माहे तिस्ते बिरथा कोई नाहे
1: रे मन मेरे सदा हर जाप अवनाशी प्रभा पे आप
0: आपन की आ कछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह प्रभु की जोत सगल घट सो है
1: तनवंता होए क्या को गर्भ है जा सब की तिसका दिया दर्भ है
0: अत सूरा जे को कहावे प्रभु की कला बिना कहतावे
1: जे को होए बह दातार तिस दिन हार जाने गवार
0: जिस गुर प्रसाद टूटे हो रोग नानक सूजन सदा अरोग
1: ज्यो मंदिर को था मैं थमन त्यो गुर का शब्द मने अस्थमन
0: ज्यो पाखान नाव चढ़ता रह प्राणी गुर चरण लागत निस्ता रह
1: ज्यो अंत का दीप प्रगास गुर दर्शन देख मन होए बिगास
0: ज्यो महाउद्यान मह मार्ग पावे त्यो साधु संग मिल जूत प्रगटावे
1: इन संतन की बाछो तूर नानक की हर लोचा पूर
0: मन मूर्ख काहे बिल लाइए पुरब लिखे का लिखिया पाइए
1: दुख सुख प्रभ देव नहार अवर त्या तू तसे चितार
0: जो कछ करे सोई सुखमान भूला काहे फिर जान
1: कौन बसताई तेरे संग लपट रहो रस डूबी पतंग
0: राम नाम जा फिर दे माहे नानक पद सेती कर जाहे
1: जिसव कर को लेन तू आया राम नाम संतन घर पाया
0: ताजब मान लेहो मन मूल राम नाम हृदय महतोल
1: लाद खेप संत संचाल अवर त्या विख्या जंजाल
0: धन धन कह सब कोए मुख उजल हर दर गै सोए
1: हो वापार बिरला वापार है नानकता कैसद बलिहार है
0: चरण साध के धोए धोए पियो अर्प साध को अपना जियो
1: साध की तूर करो स्नान साध उपर जाइए कुर्बान
0: साध सेवा वडभागी पाइए साध संग हर कीर्तन गाइए
1: अनक विगंते साधु राख है हर गुण गाए अमृत रस चाख है
0: कोट गही संत है दर आया सर्व सुख नानक तेह पाया
1: मृत को जीवा लनहार पुखे को देवत आधार
0: सर्वन दान जाकी दृष्टि माहे पूर्व लिखे का लहना पाहे
1: सब तिसका करने जोग तिस बिंदु सर हुआ न होग
0: जप जान सदा सदा दिन रहनी सब ते उच निर्मल एह करनी
1: कर कृपा जिसको नाम दिया नानक सो जन निर्मल थिया
0: जाके मन गुर की प्रति तिस जन आवे हर प्रवचीत
1: भगत भगत सुनिए तिहलोए जाके हृदय को होए
0: सच करनी सच ताकि रहत सच हृदय सत मुकहत
1: साची दिस सच आयाकार सच वर्ती साचा पासार
0: पार ब्रह्म जिन सच कर जाता नानक सो जन सच समाता
1: सुख मनी सुख अमृत प्रभ नाम भगत जना कै मन विश्राम अठ पंद्रह श्लोक
0: रूप न रेख न रंग किछ त्रह गुण ते प्रापिन तिसह बुझाए नानका जिस होवै सो प्रसन्न सत नाम श्री वाहिगुरु अष्टपदी
1: अविनाशी परम मन में राख मान की तू प्रीत त्याग
0: तिसते परै नाही किछ कोए सर्व निरंतर एको सोए
1: आपे बिना आपे दाना गहर गंभीर गही सुजाना
0: पार ब्रह्म परमेश्वर गोविंद कृपा निधान दयाल बख्शंद
1: सात तेरे की चरनी पाओ नानक कै मन इहो अनुराग
0: मनसा पूर्ण शरणा जोग जो कर पाया सोई होग
1: हरन परन जाका नेत्र फोर तिसका मंत्र न जाने होर
0: आनंद रूप मंगल सत जाकै सर्व थोक सुनिए कर ताकै
1: राज मैं राज जोग मैं जोगी तब मैं तभी सरगस्त मैं भोगी
0: त्याय त्याय भगत है सुख पाया नानक तिस पुरख का किनै अंत न पाया
1: जाकी लीला की मित नाहे सगल देव हारे वगाहे
0: पिता का जन्म के जाने पूत सगल परोई अपने सूत
1: सुमत ज्ञान ध्यान जन दे जन दास नाम ते आवैसे
0: तेह गुण मैं जाको परमाए जन्म रह फिर आवै जाए
1: ऊंच नीच तिसके स्थान जैसा जनावे तैसा नानक जान
0: नाना रूप नाना जाके रंग नाना भेख करै करंग
1: नाना बितकीनो विस्तार प्रभ बनासी एक अंकार
0: नाना चलित करे खिन माहे पूरहे ओ पूर्ण सब ठाए
1: नाना बित कर बंत बनाई अपनी कीमत आपे पाई
0: सब कट तिसके सब तिसके ठाओ जप जप जीवै नानक हर नाओ
1: नाम के धारे सगले जंत नाम के धारे खंड ब्रह्मांड
0: नाम के धारे सिमरत वेद पुराण नाम के धारे सुनन ज्ञान ध्यान
1: नाम के धारे आकाश पताल नाम के धारे सगल आकार
0: नाम के धारे पुरिया सा पवन नाम कै संग उदरे सुन सरवन
1: कर कृपा जिस अपने नाम लाए नानक चौथे पद में सो जनगत पाए
0: रूप सत जाका सत स्थान पुरख सत केवल प्रधान
1: करतूत सत सत जाकी ਸਾਚੀ ਬਾਣੀ ਸਤਿਪੁਰਖ ਸਮੈ ਸਮਾਣੀ
0: ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਇ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਇ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀ ਆ
0: ਬਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਇ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੈ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੰਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਵ ਪਾਤ ਤਿਸ ਕੈ ਕਰਤਵ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਤਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
1: ਨਾਮ ਰਸ ਚੋ ਜਨ ਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋਆ ਹੋਵਤ ਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
1: ਹਾਟ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ प्रसाद ऐसा प्रभ जपने
0: एहो हर रस पावे जन कोए अमृत पीवे अमर सो होए
1: प्रका नाही कदे विनाश जाके मन पटे गुणतास
0: आठ पहर हर का नाम ले सच उपदेसे वकौदे
1: मोह माया के संग न लेप मन में राखे हर हर एक
0: अंधकार दीपक परगासे नानक पर मोह दुख तहते नासे
1: तप्त माहे ठंड वरताई आनंद पया दुख नाठे पाई
0: जन मरण के मिटे अंदेसे साधु के पूर्ण उपदेशे
1: पौ चुका निर्भय होए बसे सगल ब्याद मन ते खै नसे
0: जिसका सातन कृपा धारी साध संग जप नाम मुरारी
1: चित पाई चूके भउ गवन सुन नानक हर हर जस सवन
0: निर्गुण अवसर गुण पी ओही कला धार जिन सगली मोही
1: अपने चित बाबा बनाए अपनी कीमत आपे पाए
0: हर बिन दूजा नाही कोए सर्ब निरंतर एको सोए
1: पोत पोत्र व्या रूप रंग पै प्रगा साध कै संग
0: रच रचना अपनी कल धारी अनक बार नानक बलिहारी
1: सुख मनि सुख अमृत प्रभ नाम भगत जना कै मन विश्राम अठ अठारह श्लोक
0: साथ न चालै बिन भजन बिखिया सगली छार हर हर नाम कमाव ना नानक हो तन सार सत नाम श्री वाहे गुरु अष्टपदी
1: संजना मिल करो विचार एक सिमर नाम आधार
0: अवरो पासा मीत बिसार हो चरण कमल रिद मैं उरतार हो
1: करम कारण सो प्रभ समरथ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पाव है
1: जिस को नित बाछ है मीत सो सुख साधु संग परीत
0: जे शोभा को कर है भली करनी सा शोभा भज हर की शरणी
1: अनको पावी रोग न जाए रोग मिटे हर अवख दलाए
0: सर्व निदान मह हर नाम निदान जप नानक दर गै परवान
1: मन पर बोधो हर के नाए दर्द स्तावत आवे ठाए
0: ताको विघ्न लागे कोए जाके हृदय बसै हर सोए
1: कल ताती ठंडा हर नाओ सिमर सिमर सदा सुख पाओ
0: भाव बिन सह पूर्ण होए आस भगत पाए आत्म परगास
1: सित कर जाए बसे अबनासी कहो नानक काटी जमफासी
0: तत विचार कह जन साचा जन्म रैसो काचो काचा
1: आवागमन मिटे प्रभ सेव आप त्याग शरण गुरुदेव
0: यो रतन जन्म का होए उधार हर हर सिमर प्राण आधार
1: अनको पावन छूटन हारे सिमर शास्त्र वेद विचारे
0: हर की भगत करु मन लाए मन वंचित नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बनता इन ते कहो तुम कवन सनाथा
1: राज रंग माया विस्तार इन ते कहो कवन छुटकार
0: अस हस्ती रथ सवारी झूठा डंप झूठ पा सारी
1: जिन दिए तस बुझे ना बिगाना नाम विसार नानक पछताना
0: गुर की मातू लिहे आने भगत बिना बहु डूबे स्याने
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत जग पाओ
0: सार भूत सत हर को नाओ सहज सुभाए नानक गुण गाओ
1: गुण गावत त्रिय त्रस मैल बिन जाए हो मैं बिख फैल
0: होहे अचिंत बसै सुख नाल सांस ग्रासर नाम संभाल
1: छाट सियान सगली मना सात संग पावे सजताना
0: हर पूंजी संच करो व्यवहार इहा सुख दर गै जयकार
1: सर्व निरंतर एको देख कहो नान जाकै मस्त कलेख
0: एको जापे को सालाहे एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आ पूर्ण पूरहे ओ प्राभ्याप
1: अनक विस्तार एक ते भय एक अराध पराचित गए
0: मंतन अंतर एक प्रभ राता गुर प्रसाद नानक एक जाता
1: सुख मणि सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरनाए नानक की प्रभ बेनती अपनी भक्ति लाए सत नाम श्री वाहे गुरु अष्टपदी
1: जाचक जन जाचे प्रभ दान कर कृपा दिवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभ की गुण गाओ सास सास प्रभ तुम्हें ते आओ
0: चरण कमल सों लागे प्रीत भगत करो प्रभ की नित नीत
1: एक ओट एक आधार नानक मांगे ना प्रभ सार
0: प्रभ की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: करे शरण आन सब त्याग अंतर प्रगास अंध निर्लाग
0: बडभागी जपया प्रसोए नानक नामर ते सुख होए
1: सेवक की मनसा पूरी भई सतगुर ते निर्मल मत लई
0: जन को प्रभ होए ओ दयाल सेवक की नो सदा निहाल
1: बंधन काट मुकुत जन भया जन्म मरण दुख परम गया
0: पिछपुनी शरदा सा पूरी रब रहया सत्संग हजूरी
1: जिसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों बिसरै जे किया जानै
1: सो क्यों बिसरै जिन सब कुछ दिया सो क्यों बिसरै जे जीवन जिया
0: सो क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते गाडै जन्म जन्म का टूटा गाडै
0: गुरपुरै ताते है बुझाया प्रभु अपना नानक जन त्याया
1: साजन संत करो हो काम अंत आग जपो हर नाम
0: सिमर सिमर सिमर सुख पावो आप जपो अवरह नाम जपावो
1: पाए त्रिय संसार बिन प्रकृति तन हो सी चार
0: सर्व कल्याण सुख निद नाम बूट जात पाए विश्राम
1: सगल दुख का हो तनास नानक नाम जपो गुणतास
0: उपजी प्रीत प्रेम रसचाओ मन तन अंतर एही सुआओ
1: नेत्रो पेख दर्श सुख होए मन बिकसै साधु चरण तोए
0: भक्त जना कै मन तन रंग बिरला को पावे संग
1: एक बस्ती जे कर मया गुर प्रसाद नाम जप लया
0: ताकि उपमा कही न जाए नानक रहया सर्व समाए
1: प्रभु बख्शन दीन दयाल भगत वछल सदा कृपाल
0: नाथ नाथ गोविंद गोपाल सर्व कटा करत प्रतपाल
1: आदि पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडियाई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी शोभा धनवंत हृदय बसे पूर्ण गुरु मंत
0: सार संग प्रभु देहो निवास सर्व सुख नानक प्रगास
1: मनी सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सतनाम श्री वाहे गुरु अष्टपदी
1: जब अकार कुछ न दृष्टि तापा पुन तब कहते होता
0: जब तारी आपन सुन समाध तब बैर विरोध के संग कमात
1: जब इसका वरन चिन्ह जापत तब हर सो को किसे व्याप्त
0: जब आपन आपा पार ब्रह्म तम हो कहां किसोवत परम
1: आपन खेले आवर्ती जा नानक करने हार न दूजा
0: जब होवत प्राव केवल तानी तब बंद मुक्त कहो किसको गनी
1: जब एक हर गम अपार तब नरक सुरक को कौन अवतार
0: जब निर्गुण प्राव सहज सुभाए तब शिव शक्त कहो हो कित ठाए
1: जब आपे आप अपनी ज्योत धरे तब कौन निडर कौन कत डरे
0: आपन चले तब करने हार नानक ठाकुर अगम पार
1: अविनाशी सुख अपने आसन तय जन्म मरण को कहा विनाशन
0: जब पूर्ण करता प्राव सोए तब जम की त्रास कहो किस होए
1: जब अवगत अगोचर प्रभ एक तब चित्र गुप्त किस पूछत लेखा
0: जब नाथ निरंजन अगोचर गादे तम कौन छुटे कौन बंधन बाधे
1: आपन आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तोता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी जोत संग समावै तह किसे भू कौन तृप्तावै
0: कर्ण करावन करने हार नानक करते का नाहि सुमार
1: जा अपनी सुवा अपन संग बनाई तब कौन माए बा मित्र सुत भाई
0: जह सर्व कला आपे परवीन तह वेद कतेव कहां कोचीन
1: जब अपने आप उतारै तो सगन अपसगन कहां बिचारै
0: जह अपन ऊंच अपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गज जानो आप
0: जह अछल अछेद अभेद समाया ऊहा किसह व्याप्त माया
1: आपस को आपे आदेश तेह गुण का नाही प्रवेश
0: जह एक है एक एक भगवंता तह कौन अचिंत किस लागे चिंता
1: जह अपन आपा पतियारा तह कौन कथै गुण सुन न हारा
0: बहु बेअंत ऊंच ते ऊंचा नानक आपस को आप है पहुंचा
1: जह आप रचियो परपंच आकार तेह गुण में कीनो विस्तार
0: पाप पुन तह पई कहावत को नरक को स्वर्ग बंछावत
1: जाल माया जंजाल हो मैं मोह परम पैपार
0: दुख सुख

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: You are listening.
3: Haji Haji, Haji Haji, Haji Haji, Radio Haji,
2: Radio Haji, 1674 AM, 24/7.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ, ਔਰ ਸੁਣਦੇ ਰਹੋ ਰੇਡੀਓ ਹਾਂਜੀ 1600 ਚੌਕਾ।

0: are listening.
1: Radio Hanji, 1674 AM, 24/7 Indian.